是陈世安，我坠落你自由。而接下来我们来听听郑兴，郑兴大家应该对他声音也不陌生啊。

当时这首歌你会不会觉得很无厘头，但是却又很有 feel， 很有感觉呢？

聊的黄立行的音浪。其实黄立行在2003年这张专辑，我认为是他所有专辑当中很标志个人风格的一张专辑，很强烈。

0: 97.7 FM.
1: ਸਬਰੰਗ ਰੇਡੀਓ 94.7 FM ਸੁਣਦੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਸੰਡੇ ਦੀ ਖੂਬਸੂਰਤ ਦੁਪਹਿਰ ਦੇ ਪ੍ਰੋਗਰਾਮ ਚ ਜਿਹੜਾ ਕਿ ਤੁਸੀਂ ਐਵਰੀ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਇਸ ਤੋਂ ਇਲਾਵਾ ਇਹ ਪ੍ਰੋਗਰਾਮ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਪੇਸ਼ ਕੀਤੇ ਜਾਂਦੇ ਨੇ ਅੱਜ ਦੇ ਪ੍ਰੋਗਰਾਮ ਚ ਹਮੇਸ਼ਾ ਦੀ ਤਰ੍ਹਾਂ ਕੁਛ ਗੈਸਟ ਸ਼ਾਮਲ ਹੋਣਗੇ ਸਾਡੇ ਪ੍ਰੋਗਰਾਮ ਚ ਤੇ ਇਸ ਤੋਂ ਇਲਾਵਾ ਆਪਾਂ ਆਪਣੀਆਂ ਬਾਕੀ ਦੀਆਂ ਗੱਲਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਦੁਨੀਆਂ ਭਰ ਦੇ ਵਿੱਚ ਖਬਰਾਂ ਜਿਹੜੀਆਂ ਚੱਲ ਰਹੀਆਂ ਨੇ ਉਹ ਕਾਫੀ ਕੁਛ ਦੱਸਦੀਆਂ ਕਿ ਵੀ ਕੀ ਕੁਛ ਹਾਲਾਤ ਬਣਨ ਵਾਲੇ ਨੇ ਜਿੱਥੇ ਟਰੰਪ ਈਰਾਨ ਦੀ ਡੀਲ ਨੂੰ ਫਿਰ ਤੋਂ ਰਿਵਿਊ ਕਰਨ ਦੀ ਗੱਲਬਾਤ ਕਰ ਰਿਹਾ ਤੇ ਪਰ ਦੂਜੇ ਪਾਸੇ ਪੰਜਾਬ ਦੇ ਹਾਲਾਤ ਤੇ ਕੁਛ ਦਲਜੀਤ ਦੋਸਾਂਝ ਦੀਆਂ ਗੱਲਾਂ ਬਾਤਾਂ ਕਰਾਂਗੇ ਉਹਦੇ ਚ ਕੀ ਕੁਛ ਹੋਇਆ ਕਿਉਂਕਿ ਸ਼ੋਅ ਜਿਹੜੇ ਨੇ ਤੁਹਾਨੂੰ ਪਤਾ ਵੀ ਪਿਛਲੇ ਕੁਛ ਦਿਨਾਂ ਦੇ ਵਿੱਚ ਕਾਫੀ ਮਿਹਨਤ ਦੇ ਨਾਲ ਸ਼ੋਅ ਜਿਹੜੇ ਨੇ ਓਰਗਨਾਈਜ਼ ਕੀਤੇ ਜਾਂਦੇ ਨੇ ਤੇ ਕਿਤੇ ਵੀ ਗੱਲਬਾਤ ਰੱਖਣੀ ਕੁਛ ਇੱਕ ਲੋਕਾਂ ਦੇ ਮੈਸੇਜ ਜਿਹੜੇ ਨੇ ਉਹਦੇ ਨਾਲ ਰਿਲੇਟਡ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਦੇ ਪ੍ਰੋਗਰਾਮ ਚ ਵੰਸ ਅਗੇਨ ਤੁਹਾਨੂੰ ਦੱਸ ਦਈਏ ਵੀ ਇਹ ਪ੍ਰੋਗਰਾਮ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਅੱਜ ਦੇ ਪ੍ਰੋਗਰਾਮ ਚ ਆਪਾਂ ਅੱਗੇ ਗੱਲਬਾਤ ਕਰਾਂਗੇ ਥੋੜਾ ਜਿਹਾ ਵੈਦਰ ਅਪਡੇਟ ਜਿਹੜੀ ਇਹ ਪਹਿਲਾਂ ਕਰ ਲਈਏ ਤੇ ਫਿਰ ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਇਸੇ ਤਰੀਕੇ ਨਾਲ ਚੱਲਦੀਆਂ ਰਹਿਣਗੀਆਂ ਕੈਲਗਰੀ ਦਾ ਜਿਹੜਾ ਟੈਂਪਰੇਚਰ ਹੈ ਉਹ 19 ਡਿਗਰੀ ਰਾਈਟ ਨੂੰ ਹੈ ਜਿਹੜਾ ਕਿ ਮਹਿਸੂਸ ਆਲਮੋਸਟ 14 ਦੀ ਤਰ੍ਹਾਂ ਹੋ ਰਿਹਾ ਕਿਉਂਕਿ ਠੰਡਕ ਜਿਹੜੀ ਹੈ ਉਹ ਕਾਫੀ ਤੇ ਜਿਹਦੇ ਕਰਕੇ ਆਲਮੋਸਟ 20 ਡਿਗਰੀ ਵਰਗਾ ਵੈਦਰ ਹੋਣ ਦੇ ਬਾਵਜੂਦ ਵੀ 14 ਵਰਗਾ ਮਹਿਸੂਸ ਹੋ ਰਿਹਾ ਥੋੜੀ ਹਵਾ ਦੇ ਵਿੱਚ ਠੰਡਕ ਜਿਹੜੀ ਹੈ ਉਹ ਦੇਖੀ ਜਾ ਰਹੀ ਹੈ ਸੋ 14 ਡਿਗਰੀ ਤੇ ਇਸ ਤੋਂ ਇਲਾਵਾ ਇਹ ਹੌਲੀ ਹੌਲੀ ਘਟਦਾ ਘਟਦਾ ਟੈਂਪਰੇਚਰ ਥੋੜਾ ਜਿਹਾ ਘਟੇਗਾ ਬਟ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਚੱਲ ਸਕਦੀਆਂ ਨੇ ਅੱਜ ਦੇ ਐਸਟੀਮੇਸ਼ਨ ਕੀਤੀ ਜਾ ਰਹੀ ਤੇਜ਼ ਹਵਾਵਾਂ ਜਿਹੜੀਆਂ ਨੇ ਜੀ ਉਹ ਵੀ ਦੇਖੀਆਂ ਜਾਣਗੀਆਂ ਤੇ ਇਸ ਤੋਂ ਇਲਾਵਾ ਜੇ ਕਿਉਂਕਿ ਅੱਜ ਦਾ ਵੈਦਰ ਥੋੜਾ ਜਿਹਾ ਕਿਉਂਕਿ 20 ਡਿਗਰੀ ਤੱਕ ਦੱਸਿਆ ਜਾ ਰਿਹਾ ਵੀ ਜਾਏਗਾ ਬਟ ਕੱਲ ਤੋਂ ਇਹ ਟੈਂਪਰੇਚਰ ਡਾਊਨ ਹੋ ਜਾਣਾ ਵੰਸ ਅਗੇਨ 2 ਦਿਨਾਂ ਵਾਸਤੇ 10-11 ਡਿਗਰੀ ਟੈਂਪਰੇਚਰ ਜਿਹੜਾ ਇਹ ਨੋਟ ਕੀਤਾ ਜਾਏਗਾ ਸੋ ਮੰਡੇ 11 ਡਿਗਰੀ ਤੇ ਘੱਟ ਤੋਂ ਘੱਟ 4 ਡਿਗਰੀ ਸੋ ਤੁਸੀਂ ਆਈਡੀਆ ਲਾ ਸਕਦੇ ਹੋ ਵੀ ਥੋੜੀ ਜਿਹੀ ਠੰਡਕ ਜਿਹੜੀ ਉਹ ਵੈਦਰ ਦੇ ਵਿੱਚ ਦੇਖੀ ਜਾਏਗੀ ਕੱਲ ਤੇ ਪਰਸੋਂ ਵੀ ਇਸੇ ਤਰੀਕੇ ਨਾਲ ਚਮਕਦਾਰ ਧੁੱਪ ਜਿਹੜੀ ਹੈ ਉਹ ਟਿਊਜ਼ਡੇ ਦੇਖੀ ਜਾਏਗੀ ਬਟ ਟੈਂਪਰੇਚਰ ਜਿਹੜਾ ਹੋਰ ਵੀ ਥੋੜਾ ਠੰਡਾ ਹੋ ਜਾਏਗਾ 10 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 0 ਡਿਗਰੀ ਫਿਰ ਬੁੱਧਵਾਰ ਵਾਲੇ ਦਿਨ ਆਪਾਂ ਵੰਸ ਅਗੇਨ ਅਪ ਕਰਾਂਗੇ ਆਪਣਾ ਟੈਂਪਰੇਚਰ ਤੇ 20 ਡਿਗਰੀ ਤੱਕ ਫਿਰ ਤੋਂ ਬੁੱਧਵਾਰ ਵਾਲਾ ਦਿਨ ਜਿਹੜਾ ਉਹ ਦੇਖਿਆ ਜਾਏਗਾ ਵੈਡਨਸਡੇ ਨੂੰ ਵੱਧ ਤੋਂ ਵੱਧ ਘੱਟ ਤੋਂ ਘੱਟ 0 ਡਿਗਰੀ ਸੋ ਜਿਹੜੀ ਇਹ 0 ਵਾਲਾ ਕੰਮ ਇਹ ਥੋੜਾ ਜਿਹਾ ਮਾੜਾ ਲੱਗਦਾ ਕਿਉਂਕਿ ਇਕਦਮ ਰਾਤ ਨੂੰ ਫਰੋਸਟ ਜਿਹੜਾ ਠੰਡਕ ਜਿਹੜੀ ਉਹ ਹੋ ਜਾਂਦੀ ਹੈ ਦਿਨ ਦੇ ਟਾਈਮ ਦੇ ਉੱਤੇ 20 ਡਿਗਰੀ ਤੱਕ ਟੈਂਪਰੇਚਰ ਜਿਹੜਾ ਉਹ ਦੇਖਿਆ ਜਾਏਗਾ ਥਰਸਡੇ ਨੂੰ ਫਿਰ ਬਾਰਿਸ਼ ਦੇ ਚਾਂਸਿਸ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਤੇ 18 ਡਿਗਰੀ ਟੈਂਪਰੇਚਰ ਜਿਹੜਾ ਉਸ ਦਿਨ ਵੱਧ ਤੋਂ ਵੱਧ ਦੇਖਿਆ ਜਾਏਗਾ ਸੋ ਇਸ ਤੋਂ ਇਲਾਵਾ ਜੇ ਆਪਾਂ ਅੱਗੇ ਗੱਲਬਾਤ ਕਰੀਏ ਅਗਲੇ ਦਿਨਾਂ ਦੀ ਕਿਉਂਕਿ ਇੰਟਰਸਟਿੰਗ ਵੈਦਰ ਜਿਹੜਾ ਉਹ ਅੱਗੇ ਵੀ ਇਸੇ ਤਰੀਕੇ ਦੇ ਨਾਲ ਹੀ ਚੱਲਦਾ ਰਹਿਣਾ ਫਰਾਈਡੇ ਵਾਲਾ ਦਿਨ 19 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਹੋਏਗਾ ਘੱਟ ਤੋਂ ਘੱਟ 5 ਡਿਗਰੀ ਹੋਏਗਾ ਸੈਟਰਡੇ ਨੂੰ 16 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 7 ਡਿਗਰੀ ਹੋਏਗਾ ਉਸ ਦਿਨ ਨਗਰ ਕੀਰਤਨ ਵੀ ਆਈ ਬਿਲੀਵ ਹਾਂਜੀ ਤੇ ਉਹਦੇ ਚ ਵੀ ਆਪਾਂ ਰਲ ਮਿਲ ਕੇ ਸਾਰਿਆਂ ਨੇ ਸ਼ਾਮਿਲ ਹੋਣਾ ਸੋ 19 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ 16 ਡਿਗਰੀ ਹੋਏਗਾ ਉਸ ਦਿਨ ਵੱਧ ਤੋਂ ਵੱਧ ਘੱਟ ਤੋਂ ਘੱਟ 7 ਡਿਗਰੀ ਟੈਂਪਰੇਚਰ ਜਿਹੜਾ ਹੋਏਗਾ ਫਿਰ ਸੰਡੇ ਤੋਂ ਫਿਰ ਤੋਂ 20-20 ਤੇ 19 ਡਿਗਰੀ ਜਿਹੜਾ ਸੰਡੇ ਮੰਡੇ ਟਿਊਜ਼ਡੇ ਦਾ ਟੈਂਪਰੇਚਰ ਜਿਹੜਾ ਦੇਖਿਆ ਜਾ ਰਿਹਾ ਸੋ ਇਹ ਕੁਛ ਇੱਕ ਵੈਦਰ ਅਪਡੇਟਸ ਨਹੀਂ ਆ ਜਿਹਦੇ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ ਤੇ ਚਾਈਨਾ ਨੇ ਕਹਿੰਦੇ ਜੀ ਕੁਛ ਇੱਕ ਸਸਪੈਂਡ ਕਰਤੇ ਨੇ ਐਗਰੀਕਲਚਰ ਦੇ ਟੈਰਿਫ ਜਿਹੜੇ ਨੇ ਤੇ ਇਹ ਵੀ ਵਧੀਆ ਚੀਜ਼ ਹੋ ਗਈ ਕਿਉਂਕਿ ਰਿਲੇਸ਼ਨਸ਼ਿਪ ਜਿਹੜੇ ਆ ਚਾਈਨਾ ਦੇ ਨਾਲ ਹੁਣ ਬੈਟਰ ਹੋਣੇ ਸ਼ੁਰੂ ਹੋ ਗਏ ਆ ਇੰਡੀਆ ਦੇ ਤੇ ਕੈਨੇਡਾ ਦੇ ਸਪੈਸ਼ਲੀ ਕਿਉਂਕਿ ਕੈਨੇਡੀਅਨ ਸਿਸਟਮ ਜਿਹੜਾ ਇਸ ਤਰ੍ਹਾਂ ਚੱਲ ਰਿਹਾ ਤੇ ਇਸ ਤੋਂ ਇਲਾਵਾ ਇੱਕ ਹੋਰ ਬੜੀ ਖਾਸ ਮੈਸੇਜ ਸੀਗਾ 70 ਕੰਟਰੀਜ਼ ਦੇ ਲੋਕਾਂ ਨੇ ਇਸ ਗੱਲ ਨੂੰ ਇੰਕਲੂਡਿੰਗ ਯੂਰੋਪੀਅਨ ਯੂਨੀਅਨ ਦੇ ਕੰਟਰੀ ਜਿਹੜੇ ਨੇ ਉਹਨਾਂ ਨੇ ਇਸ ਗੱਲ ਉੱਤੇ ਨਜ਼ਰ ਮਾਰੀ

0: ਕਿ ਵੀ ਜਿਹੜਾ ਸਾਡਾ ਟਰੰਪ ਦੇ ਜਿਹੜੇ ਕੀਤੇ ਕੰਮ ਨੇ ਉਹਦੇ ਤੇ ਅਗੇਂਸਟ ਉਹਨਾਂ ਨੇ ਆਪਣੀ ਅਵਿਸ਼ਵਾਸ ਜਿਹਨੂੰ ਕਹਿੰਦੇ ਨਾ ਵੀ ਜਿਸ ਤਰੀਕੇ ਨਾਲ ਟਰੰਪ ਕੰਮ ਕਰ ਰਿਹਾ ਤੇ ਦੁਨੀਆਂ ਨੂੰ ਖਤਰੇ ਚ ਪਾ ਰਿਹਾ ਤੇ ਉਹਦੇ ਤੇ ਉਹਨਾਂ ਨੇ ਕਾਫੀ ਗੱਲਬਾਤ ਜਿਹੜੀ ਉਹ ਕੀਤੀ ਤੇ ਪੂਰੇ ਦਾ ਪੂਰਾ ਜਿਹੜਾ ਸਿਸਟਮ ਹੈ ਉਹ ਇਸ ਤਰੀਕੇ ਦੇ ਨਾਲ ਦਿਖਾਇਆ ਜਾ ਰਿਹਾ। ਅੱਜ ਥੋੜੀ ਜਿਹੀ ਗੱਲਬਾਤ ਜਿਹੜੀ ਇੱਕ ਮੈਨੂੰ ਲੱਗਦਾ ਵੀ ਖਬਰਾਂ ਤੋਂ ਇਲਾਵਾ ਆਪਾਂ ਹੋਰ ਕਿਸੇ ਇਸ਼ੂ ਦੇ ਉੱਤੇ ਗੱਲਬਾਤ ਕਰਦੇ ਹਾਂ ਕਿਉਂਕਿ ਖਬਰਾਂ ਜਿਹੜੀਆਂ ਨੇ ਉਹ ਤੇ ਮੈਂ ਤੁਹਾਡੇ ਨਾਲ ਕਰਨ ਲਈ ਕਰਾਂਗਾ ਬਟ ਕੁਛ ਇੱਕ ਮੋਟੀਵੇਸ਼ਨਲ ਗੱਲਾਂ ਬਾਤਾਂ ਜਿਹੜੀਆਂ ਨੇ ਜਾਂ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਣ ਵਾਲੀ ਜਿਹੜੀ ਗੱਲਾਂ ਨੇ ਉਹ ਵੀ ਕਰਦੇ ਹਾਂ ਤੇ ਇਹ ਜਿਹੜੀ ਖਬਰ ਹੈ ਜਾਂ ਜਿਹੜੀ ਰਿਪੋਰਟ ਹੈ ਬੇਸਿਕਲੀ ਇਹ ਬੁੱਕ ਨੁਮਾ ਜਿਹਨੂੰ ਕਹਿੰਦੇ ਨਾ ਵੀ ਇੱਕ ਰਿਪੋਰਟ ਉਹਦੇ ਤੇ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਫਿਰ ਉਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤੁਹਾਨੂੰ ਦੱਸਦੇ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ। ਮੈਂ ਤੁਹਾਡਾ ਹੋਸਟ ਦੋਸਤ ਜਿਹੜੇ ਪ੍ਰੋਗਰਾਮ ਲੈ ਕੇ ਆਉਂਦਾ ਤੇ ਇਸ ਤੋਂ ਇਲਾਵਾ ਆਪਾਂ ਵਿਸਾਖੀ ਮੇਲਾ ਵੀ ਲੈ ਕੇ ਆ ਰਹੇ ਹਾਂ 16 ਮਈ ਨੂੰ ਬੜੀ ਧੂਮਧਾਮ ਦੇ ਨਾਲ ਜੈਨਸੀ ਸੈਂਟਰ ਦੇ ਵਿੱਚ ਮਨਾਇਆ ਜਾਏਗਾ ਉਹਦੇ ਬਾਰੇ ਵੀ ਤਿਆਰੀ ਰੱਖਣੀ ਹੈ ਬਟ ਇਹ ਪ੍ਰੋਗਰਾਮ ਸੁਣਦੇ ਆ ਫਿਰ ਇਸ ਤੋਂ ਬਾਅਦ ਬਾਕਸ ਮਿਲਦੇ ਆ। ਕਾਫੀ ਇੰਟਰਸਟਿੰਗ ਤੇ ਵਧੀਆ ਖਬਰ ਹੈ ਜਿਹੜੀ ਆਪਾਂ ਸੁਣਨ ਜਾ ਰਹੇ ਹਾਂ ਤੇ
1: ਹੈਲੋ ਦੋਸਤੋ

0: vaisakhimela.ca.
1: ਬਿਲਕੁਲ ਜੀ, ਵਿਸਾਖੀ ਮੇਲਾ ਕੈਲਗਰੀ ਜਿਹੜਾ ਕਿ ਬੜੀ ਧੂਮਧਾਮ ਦੇ ਨਾਲ ਇਸ ਸਾਲ ਵੀ ਮਨਾਇਆ ਜਾਏਗਾ। 13ਵਾਂ ਵਿਸਾਖੀ ਮੇਲਾ ਪਿਛਲੇ ਲੰਬੇ ਸਮੇਂ ਤੋਂ 13ਵਾਂ ਦਾ ਮਤਲਬ ਸਮਝ ਸਕਦੇ ਹੋ ਵੀ 13 ਵਾਰੀ ਤੋਂ ਹੋ ਗਿਆ। ਵਿੱਚ ਇੱਕ ਅੱਧੀ ਬ੍ਰੇਕ ਜਿਹੜੀ ਆਪਾਂ ਕੋਵਿਡ ਕਰਕੇ ਲਈ ਸੀ, ਬਟ ਅਦਰ ਦੈਨ ਦੈਟ ਮੋਸਟ ਆਫ ਦਾ ਟਾਈਮ ਜਿਹੜਾ ਇਹ ਪ੍ਰੋਗਰਾਮ ਤੁਸੀਂ ਸੁਣਦੇ ਆ ਰਹੇ ਹੋ, ਦੇਖਦੇ ਆ ਰਹੇ ਹੋ, ਇੰਜੋਏ ਕਰਦੇ ਆ ਰਹੇ ਹੋ, ਅਤੇ ਇਸ ਵਾਰੀ ਵੀ ਉਸੇ ਧੂਮਧਾਮ ਦੇ ਨਾਲ ਵਧੀਆ ਪ੍ਰੋਗਰਾਮ ਮਨਾਏ ਜਾਣਗੇ, ਜਿਹਦੇ 'ਚ ਰੰਗਾਰੰਗ ਪ੍ਰੋਗਰਾਮ ਤਾਂ ਹੋਣਗੇ ਹੀ, ਅਤੇ ਉਸ ਤੋਂ ਇਲਾਵਾ ਜਿਹੜੀਆਂ ਕੁਛ ਖਾਸ ਗੱਲਾਂ ਬਾਤਾਂ ਨੇ ਉਹ ਇਸ ਪ੍ਰੋਗਰਾਮ ਦੀਆਂ ਹੋਣਗੀਆਂ ਵੀ, ਜਿਹਦੇ 'ਚ ਸਾਡੇ ਜਿਹੜੇ ਸਪੋਂਸਰਸ ਨੇ ਉਹ ਕਾਫੀ ਵੱਧ ਚੜ੍ਹ ਕੇ ਸਹਿਯੋਗ ਕਰਦੇ ਆ, ਅਤੇ ਹਜ਼ਾਰਾਂ ਹੀ ਡਾਲਰ ਦੇ ਗਿਫਟ ਪ੍ਰਾਈਜ਼ ਜਿਹੜੇ ਨੇ ਉਹ ਲੈ ਕੇ ਆਉਂਦੇ ਜਾਂਦੇ ਨੇ, ਅਤੇ ਫੂਡ ਦਾ ਅਰੇਂਜਮੈਂਟ ਅਤੇ ਹੋਰ ਬੜਾ ਕੁਛ ਜਿਹੜਾ ਹੋਏਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਬੈਨੀਪਾਲ ਜੀ ਨਾਲ ਮੇਰੀ ਗੱਲਬਾਤ ਮੈਸੇਜ ਮੈਨੂੰ ਰਿਸੀਵ ਹੋ ਗਿਆ ਉਹਨਾਂ ਦਾ, ਅਤੇ ਥੋੜ੍ਹੀ ਦੇਰ ਤੱਕ ਉਹ ਵੀ ਆਉਣਗੇ ਅਤੇ ਦੇਖਾਂਗੇ ਵੀ ਉਹ ਆਪਣੀ ਟੀਮ ਦੇ ਨਾਲ ਇਸ ਵਾਰੀ ਜਿਹੜਾ ਹੋਰ ਐਕਟੀਵਿਟੀਜ਼ ਵੀ ਉੱਥੇ ਕਰਨਗੇ। ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤਾ ਜਾਂਦਾ। ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਹੀ ਚੱਲਦਾ ਰਹੇਗਾ ਅੱਗੇ, ਅਤੇ ਇਹ 'ਚ ਗੱਲਬਾਤ ਜਿਹੜੀ ਇਹ ਚੱਲਦੀ ਰਹੇਗੀ। ਸੋ ਤਾਂ ਕਿ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰਦੇ ਰਹੋ, ਅਤੇ ਆਈ ਬਿਲੀਵ ਵੀ ਬੈੱਲ ਵੱਜ ਗਈ ਅਤੇ ਸਾਡੇ ਦੋਸਤ ਜਿਹੜੇ ਨੇ ਉਹ ਵੀ ਪਹੁੰਚ ਚੁੱਕੇ ਨੇ ਸਟੂਡੀਓ ਦੇ ਵਿੱਚ, ਉਹਨਾਂ ਦੇ ਨਾਲ ਵੀ ਕੁਛ ਖਾਸ ਗੱਲਬਾਤ ਕਰਾਂਗੇ। ਇਸ ਤੋਂ ਪਹਿਲਾਂ ਕਿ ਗੱਲਬਾਤ ਨੂੰ ਅੱਗੇ ਵਧਾਈਏ, ਇੱਕ ਛੋਟਾ ਜਿਹਾ ਜਿਹੜਾ ਮੈਸੇਜ ਉਹ ਸੁਣਦੇ ਹਾਂ। ਨਕਲੀ ਇਨਫਲੂਐਂਸਰ ਜਿਹੜੇ ਹੁੰਦੇ ਨੇ ਜੀ, ਇਹ ਕਿਸ ਲੈਵਲ ਤੱਕ ਕੀ ਕੁਛ ਕਰਦੇ ਨੇ, ਜੋ ਉਹਦੇ ਨਾਲ ਰਿਲੇਟਡ ਜਿਹੜੀਆਂ ਕੁਛ ਗੱਲਾਂ ਬਾਤਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ 'ਚ ਪੇਸ਼ ਕੀਤੀਆਂ ਜਾਣਗੀਆਂ। ਅਗਲੀ ਰਿਪੋਰਟ ਜਿਹੜੀ ਸੁਣਨ ਤੋਂ ਬਾਅਦ ਫਿਰ ਆਪਾਂ ਆਪਣੀਆਂ ਬਾਕੀ ਦੀ ਗੱਲਬਾਤ ਜਿਹੜੀ ਕਰਾਂਗੇ। ਜਿਹੜੇ ਸਾਡੇ ਗੈਸਟ ਸਟੂਡੀਓ 'ਚ ਪਹੁੰਚ ਰਹੇ ਨੇ, ਉਹਨਾਂ ਦੇ ਨਾਲ ਆਪਾਂ ਆਪਣੀ ਗੱਲਬਾਤ ਤੁਹਾਡੇ ਰੂਬਰੂ ਰੱਖਾਂਗੇ, ਅਤੇ ਪ੍ਰੋਗਰਾਮ ਦੇ ਬਾਰੇ ਹੋਰ ਜਾਣਕਾਰੀ ਜਿਹੜੀ ਹੈ ਉਹ ਸ਼ੇਅਰ ਕਰਦੇ ਹਾਂ। ਵੰਸ ਅਗੇਨ, ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8, ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ 'ਚ ਪੇਸ਼ ਕੀਤੇ ਨੇ। ਸੁਣਦੇ ਹਾਂ ਪ੍ਰੋਗਰਾਮ, ਫਿਰ ਵਾਪਸ ਮਿਲਦੇ ਹਾਂ 2-4 ਮਿੰਟਾਂ ਤੱਕ।
2: ਕੀ ਪੂਰੀ ਤਰ੍ਹਾਂ AI ਸੇ ਬਣਾਈ ਗਈ? ਇਸ ਨਕਲੀ ਮਾਗਾ ਇਨਫਲੂਐਂਸਰ ਕਾ ਮਾਮਲਾ ਦਿਖਾਤਾ ਹੈ ਕਿ AI ਨੇ ਸਕੈਮ ਕਾ ਪੂਰਾ ਖੇਲ ਹੀ ਬਦਲ ਦਿਆ ਹੈ। FBI ਔਰ ਦੂਸਰੇ ਐਕਸਪਰਟਸ ਕੇ ਮੁਤਾਬਿਕ AI ਕੀ ਮਦਦ ਸੇ ਹੋਣੇ ਵਾਲੇ ਸਕੈਮ ਤੇਜ਼ੀ ਸੇ ਬੜ ਰਹੇ ਹੈਂ। ਤੋ ਆਈਏ ਜਾਣਤੇ ਹੈਂ ਕਿ ਆਪਕੋ ਕਿਨ ਬਾਤੋਂ ਸੇ ਸਾਵਧਾਨ ਰਹਿਨੇ ਕੀ ਜ਼ਰੂਰਤ ਹੈ। ਭਾਰਤ ਮੇਂ ਇੱਕ ਮੈਡੀਕਲ ਸਟੂਡੈਂਟ ਨੇ ਹਾਲ ਹੀ ਮੇਂ ਠਗੀ ਕੀ ਇੱਕ ਬੜੀ ਘਟਨਾ ਕੋ ਅੰਜਾਮ ਦਿਆ। ਉਸਨੇ AI ਕੀ ਮਦਦ ਸੇ ਐਮਿਲੀ ਹਾਰਟ ਨਾਮ ਕੀ ਇੱਕ ਇਨਫਲੂਐਂਸਰ ਕੀ ਪ੍ਰੋਫਾਈਲ ਬਣਾਈ, ਜੋ ਅਮਰੀਕੀ ਰਾਸ਼ਟਰਪਤੀ ਟਰੰਪ ਕੇ ਮਾਗਾ ਏਜੰਡੇ ਕਾ ਜ਼ੋਰਦਾਰ ਸਮਰਥਨ ਕਰਤੀ ਥੀ। ਐਮਿਲੀ ਕੋ ਏਕ ਈਸਾਈ ਨਰਸ ਕੇ ਤੌਰ ਪਰ ਪੇਸ਼ ਕੀਆ ਗਿਆ। ਵੋ ਅਪ੍ਰਵਾਸੀ ਵਿਰੋਧੀ, ਗਰਭਪਾਤ ਵਿਰੋਧੀ, ਬੰਦੂਕ ਸਮਰਥਕ ਔਰ ਟਰੰਪ ਸਮਰਥਕ ਕੰਟੈਂਟ ਪੋਸਟ ਕਰਤੀ ਥੀ। ਉਸਕਾ ਅਕਾਊਂਟ ਬਹੁਤ ਤੇਜ਼ੀ ਸੇ ਪਾਪੂਲਰ ਹੁਆ। ਲੋਗੋ ਨੇ ਐਮਿਲੀ ਪਰ ਭਰੋਸਾ ਕੀਆ, ਉਨ੍ਹੋਨੇ ਚੈਨਲ ਸਬਸਕ੍ਰਾਈਬ ਕੀਆ, ਐਕਸਕਲੂਸਿਵ ਕੰਟੈਂਟ ਕੇ ਲੀਏ ਪੈਸੇ ਦੀਏ, ਯਹਾਂ ਤੱਕ ਕਿ ਕੁਛ ਲੋਗੋ ਨੇ ਮਰਚੈਂਡਾਈਜ਼ ਵੀ ਖਰੀਦੇ। ਅਕਾਊਂਟ ਬੰਦ ਹੋਣੇ ਸੇ ਪਹਿਲੇ ਇਸੇ ਬਣਾਨੇ ਵਾਲਾ ਸ਼ਖਸ ਹਰ ਮਹੀਨੇ ਹਜ਼ਾਰੋਂ ਡਾਲਰ ਕਮਾ ਰਹਾ ਥਾ। ਯੇ ਸਭ ਕੁਛ AI ਕੇ ਜ਼ਰੀਏ ਮੁਮਕਿਨ ਹੁਆ। ਉਸ ਸ਼ਖਸ ਨੇ ਇਸ ਸਕੈਮ ਕੋ ਡਿਜ਼ਾਈਨ ਕਰਨੇ ਔਰ ਉਸੇ ਬਿਹਤਰ ਬਣਾਨੇ ਕੇ ਲੀਏ AI ਚੈਟਬੋਟ ਔਰ ਇਮੇਜ ਜਨਰੇਸ਼ਨ ਟੂਲਸ ਕਾ ਇਸਤੇਮਾਲ ਕੀਆ। ਹੈਰਾਨੀ ਕੀ ਬਾਤ ਯੇ ਹੈ ਕਿ ਖੁਦ AI ਨੇ ਹੀ ਮਾਗਾ ਸਮਰਥਕੋਂ ਕੋ ਨਿਸ਼ਾਨਾ ਬਣਾਨੇ ਕੀ ਸਲਾਹ ਦੀ ਥੀ। ਲੇਕਿਨ ਯੇ ਸਿਰਫ ਇੱਕ ਨਕਲੀ ਇਨਫਲੂਐਂਸਰ ਕੀ ਕਹਾਣੀ ਨਹੀਂ ਹੈ। ਇਸ ਵਕਤ ਪੂਰੀ ਦੁਨੀਆ ਮੇਂ ਠਗੀ ਕੇ ਲੀਏ ਐਸੇ ਫਰਜ਼ੀ ਚਿਹਰੋਂ ਕਾ ਇਸਤੇਮਾਲ ਕੀਆ ਜਾ ਰਹਾ ਹੈ। ਦਕਸ਼ਿਣ ਪੂਰਵ ਏਸ਼ੀਆ ਮੇਂ ਤੋ ਬਕਾਇਦਾ ਕਈ ਸਕੈਮ ਸੈਂਟਰ ਚੱਲ ਰਹੇ ਹੈ, ਜਹਾਂ ਲੋਗੋਂ ਸੇ ਜਬਰਨ ਐਸੇ ਸਕੈਮ ਕਰਵਾਏ ਜਾਤੇ ਹੈਂ। ਜਾਣਕਾਰੋਂ ਕਾ ਅਨੁਮਾਨ ਹੈ ਕਿ ਲਾਖੋਂ ਲੋਗ ਇਸ ਮੇਂ ਫਸੇ ਹੋਏ ਹੈਂ। ਤੋ ਯੇ ਕਾਮ ਕੈਸੇ ਕਰਤੇ ਹੈਂ? ਜ਼ਿਆਦਾਤਰ ਸਕੈਮਰਸ ਕੋਈ ਬੜੇ ਇਨਫਲੂਐਂਸਰ ਹੋਣੇ ਕਾ ਦਿਖਾਵਾ ਨਹੀਂ ਕਰਤੇ, ਬਲਕਿ ਆਮ ਲੋਗੋਂ ਕੀ ਤਰ੍ਹਾਂ ਆਤੇ ਹੈਂ। ਵੋ ਯਾ ਤੋ AI ਕਾ ਇਸਤੇਮਾਲ ਕਰਤੇ ਹੈਂ, ਯਾ ਅਸਲੀ ਅਕਾਊਂਟ ਸੇ ਤਸਵੀਰੇਂ ਚੁਰਾ ਕਰ ਇੱਕ ਫਰਜ਼ੀ ਪਹਿਚਾਨ ਬਣਾ ਲੇਤੇ ਹੈਂ। ਐਸੇ ਹੀ ਇੱਕ ਮਸ਼ਹੂਰ ਮਾਮਲੇ ਮੇਂ ਠਗੋਂ ਨੇ ਇੱਕ ਮਲੇਸ਼ੀਆਈ ਇਨਫਲੂਐਂਸਰ ਕੀ ਤਸਵੀਰੇਂ ਚੁਰਾ ਲੀ, ਫਿਰ ਡੋਰਾ ਔਰ ਜੈਸਮੀਨ ਬਣਕਰ ਉਨ੍ਹੋਨੇ ਦੁਨੀਆ ਭਰ ਮੇਂ ਕਈ ਲੋਗੋਂ ਕੋ ਆਪਣਾ ਸ਼ਿਕਾਰ ਬਣਾਇਆ। ਇਸਕੀ ਸ਼ੁਰੂਆਤ ਇੰਸਟਾਗ੍ਰਾਮ ਯਾ ਕਿਸੀ ਡੇਟਿੰਗ ਐਪ ਪਰ ਆਨੇ ਵਾਲੇ ਮੈਸੇਜ ਸੇ ਹੋਤੀ ਹੈ। ਸ਼ੁਰੂ ਮੇਂ ਆਮ ਸੇ ਲਗਨੇ ਵਾਲੀ ਬਾਤਚੀਤ ਧੀਰੇ ਧੀਰੇ ਬੜਨੇ ਲਗਤੀ ਹੈ। ਵੋ ਹਫ਼ਤੋਂ ਤੱਕ ਬਾਤ ਕਰਕੇ ਆਪਕਾ ਭਰੋਸਾ ਜੀਤਤੇ ਹੈਂ, ਫਿਰ ਅਚਾਨਕ ਕਿਸੀ ਦਿਨ ਇਮਰਜੈਂਸੀ ਕਾ ਹਵਾਲਾ ਦੇਕਰ ਵੋ ਆਪਸੇ ਮਦਦ ਮਾਂਗਤੇ ਹੈਂ ਔਰ ਪੈਸੇ ਮਿਲਨੇ ਕੇ ਬਾਅਦ ਗਾਇਬ ਹੋ ਜਾਤੇ ਹੈਂ। AI ਇਸ ਕਾਮ ਕੋ ਔਰ ਵੀ ਆਸਾਨ ਬਣਾ ਦੇਤਾ ਹੈ, ਕਿਉਂਕਿ ਇਸਕੀ ਮਦਦ ਸੇ ਸਕੈਮਰਸ ਢੇਰੋਂ ਮੈਸੇਜ ਕੁਛ ਹੀ ਸੈਕਿੰਡਸ ਮੇਂ ਤਿਆਰ ਕਰ ਸਕਤੇ ਹੈਂ। ਠਗੀ ਕਾ ਇੱਕ ਔਰ ਆਮ ਤਰੀਕਾ ਹੈ ਇਨਵੈਸਟਮੈਂਟ ਸਕੈਮ। ਸਕੈਮਰਸ ਖੁਦ ਕੋ ਕਾਮਯਾਬ ਇਨਸਾਨ ਬਤਾਤੇ ਹੈਂ, ਆਪਕੋ ਲਗਜ਼ਰੀ ਲਾਈਫ ਸਟਾਈਲ, ਪੈਸਾ ਔਰ ਆਜ਼ਾਦੀ ਦਿਖਾਤੇ ਹੈਂ, ਫਿਰ ਵੋ ਕਹਤੇ ਹੈਂ ਮੈਂ ਤੁਮੇ ਵੀ

0: ਕਰਕੇ ਤੁਸੀਂ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਤੇ ਇਨਫੋਰਮੇਸ਼ਨ ਜਿਹੜੀ ਵੀ ਹੋਵੇ ਇਸ ਵੈਬਸਾਈਟ ਤੇ ਵਿਜ਼ਿਟ ਕਰਕੇ ਲਈ ਜਾ ਸਕਦੀ। ਸੋ ਅੱਜ ਦਾ ਪ੍ਰੋਗਰਾਮ ਇਸ ਤੋਂ ਪਹਿਲਾਂ ਕਿ ਸਟੂਡੀਓ ਦੀ ਬ੍ਰੇਕ ਦਾ ਟਾਈਮ ਹੋ ਜਾਵੇ, ਥੋੜਾ ਜਿਹਾ ਟਾਈਮ ਸਾਡੇ ਕੋਲ ਬਚਿਆ ਤੇ ਸਾਡੇ ਗੈਸਟ ਜਿਹੜੇ ਨੇ ਸਟੂਡੀਓ 'ਚ ਪਹੁੰਚ ਚੁੱਕੇ ਨੇ, ਰਿੱਕੀ ਭਾਈ ਜੀ ਤੇ ਨਾਲ ਦੀਪਕ ਜੀ। ਸੋ ਬਹੁਤ ਬਹੁਤ ਸਵਾਗਤ ਹੈ ਭਾਜੀ ਤੁਹਾਡਾ।
1: ਥੈਂਕ ਯੂ ਜੀ ਰਾਜੇਸ਼, ਥੈਂਕ ਯੂ ਸੋ ਮਚ ਫੋਰ ਹੈਵਿੰਗ ਅਸ ਅਗੇਨ।
0: ਜੀ ਬੜਾ ਵਧੀਆ ਲੱਗ ਰਿਹਾ ਕਿਉਂਕਿ ਪਿਛਲੀ ਵਾਰ ਵੀ ਬਹੁਤ ਵਧੀਆ ਆਪਾਂ ਰੌਣਕ ਲਾਈ ਸੀਗੀ, ਬੜਾ ਵਧੀਆ ਮੌਸਮ ਬਣਿਆ
1: ਬਿਲਕੁਲ,
0: ਤੇ ਅੱਜ ਤੁਸੀਂ ਬੜਾ ਵਧੀਆ ਕੌਜ਼ ਲੈ ਕੇ ਆਏ ਹੋ। ਮੈਂ ਚਾਹਾਂਗਾ ਉਹਦੇ ਬਾਰੇ ਥੋੜੀ ਜਿਹੀ ਪਹਿਲਾਂ ਜਾਣਕਾਰੀ ਦੋ ਜਾਂ ਕੋਈ ਵੀ ਇੰਟਰੋਡਕਸ਼ਨ ਜੋ ਵੀ ਤੁਸੀਂ।
1: ਬਿਲਕੁਲ ਜੀ, ਫਸਟ ਆਫ ਆਲ ਰਾਜੇਸ਼ ਜੀ, ਆਈ ਵੁਡ ਆਲਵੇਜ਼ ਸੇ ਕਿ ਵੀ ਲਵ ਰੇਡੀਓ ਸਬਰੰਗ, ਔਰ ਆਜ ਹਮ ਜਿਸ ਮਿਸ਼ਨ ਕੇ ਥਰੂ ਆਏ ਹੈ ਵੋ ਸਿਖਾ ਰਹਾ ਹੈ ਜੀਨੇ ਕਾ ਮਕਸਦ ਔਰ ਜੀਨੇ ਕਾ ਢੰਗ। ਤੋ ਰਾਜੇਸ਼ ਜੀ ਬਹੁਤ ਅੱਛਾ ਕੌਜ਼ ਹੈ ਸਫਾਈ ਅਭਿਆਨ। ਐਕਚੁਲੀ ਹਮਾਰੇ ਨਾ ਜੋ ਨੰਗਾਰੀ ਮਿਸ਼ਨ ਕਾ ਇੱਕ ਮੋਟੋ ਹੈ ਕਿ ਪ੍ਰਦੂਸ਼ਣ ਚਾਹੇ ਅੰਦਰ ਕਾ ਹੋ ਚਾਹੇ ਬਾਹਰ ਕਾ, ਦੋਨੋ ਹੀ ਬਹੁਤ ਬੁਰੇ ਹੈ। ਤੋ ਦੋਨੋ ਕਾ ਸਫਾਈ ਹੋਣਾ ਬਹੁਤ ਜ਼ਰੂਰੀ ਹੈ। ਅੰਦਰ ਕਾ ਪ੍ਰਦੂਸ਼ਣ ਹੋ ਜਿਸ ਕੋ ਹਮ ਵੈਰ ਨਫ਼ਰਤ ਜਲਸੀ ਮੈਲਸ ਯੇ ਬੋਲ ਦੇਤੇ ਹੈ, ਤੋ ਵੋ ਵੀ ਅਗਰ ਹੋ ਨਾ ਤੋ ਫਿਰ ਵੋ ਬਾਹਰ ਕਾ ਵਾਤਾਵਰਣ ਵੀ ਅੱਛਾ ਨਹੀਂ ਲੱਗਤਾ, ਔਰ ਬਾਹਰ ਕਾ ਵਾਤਾਵਰਣ ਸਿਹਤ ਕੇ ਲਈ ਅੱਛਾ ਨਹੀਂ ਹੋਤਾ ਅਗਰ ਖਰਾਬ ਹੈ। ਤੋ ਇਸ ਲਈ ਦੋਨੋ ਕੀ ਸਫਾਈ ਬਹੁਤ ਜ਼ਰੂਰੀ ਹੈ, ਔਰ ਆਜ ਹਮ ਸਫਾਈ ਅਭਿਆਨ ਨੰਗਾਰੀ ਮਿਸ਼ਨ ਦੁਆਰਾ ਜੋ 15 ਸਾਲੋਂ ਸੇ ਕੈਲਗਰੀ ਮੇ ਆਯੋਜਿਤ ਹੋਤਾ ਆ ਰਿਹਾ ਲਗਾਤਾਰ, ਔਰ ਕਈ ਐਸੇ ਪ੍ਰਯਾਸ ਸਮਾਜ ਕੇ ਕਲਿਆਣ ਕੇ ਲਈ ਕੀਏ ਜਾ ਰਹੇ ਹੈ, ਜੈਸੇ ਪਿੱਛੇ ਬਲੱਡ ਡੋਨੇਸ਼ਨ ਕੈਂਪ ਹੁਆ ਪਿਛਲੇ ਮਹੀਨੇ, ਆਜ ਸਫਾਈ ਅਭਿਆਨ ਨਾਰਥ ਈਸਟ ਕੇ ਕੁਛ ਇਲਾਕੋ ਮੇ ਕੀਆ ਜਾ ਰਿਹਾ ਹੈ, ਹਮਾਰੇ ਅਰਾਊਂਡ 100 ਸੇ ਉਪਰ ਵਾਲੰਟੀਅਰਸ ਵਹਾਂ ਪੇ ਪਾਰਟੀਸਪੇਟ ਕਰੇਂਗੇ, ਔਰ ਜੋ ਜੋ ਸੜਕੋਂ ਪੇ ਗੰਦਗੀ ਨਜ਼ਰ ਆ ਰਹੀ ਹੈ ਉਸਕੋ ਉਠਾ ਕੇ ਗਾਰਬੇਜ ਮੇ ਡਾਲਨਾ, ਜੋ ਐਪਰੋਪ੍ਰੀਏਟ ਜਗ੍ਹਾ ਹੈ ਉਸ ਪੇ ਵਹਾਂ ਪੇ ਰੱਖਣਾ। ਤੋ ਇਟਸ ਏ ਬਿਊਟੀਫੁਲ ਮੈਸੇਜ ਕਿ ਮਤਲਬ ਚਾਹੇ ਹਮੇ ਘਰੋਂ ਕੀ ਸਫਾਈ ਤੋ ਕਰਤੇ ਹੀ ਹੈ, ਲੇਕਿਨ ਯੇ ਹਮਾਰਾ ਆਪਣਾ ਦੇਸ਼ ਹੈ, ਹਮਾਰਾ ਆਪਣਾ ਸ਼ਹਿਰ ਹੈ, ਇਸਕੋ ਔਰ ਸੁੰਦਰ ਬਣਾਨੇ ਕੇ ਲੀਏ ਹਮੇ ਯੇ ਪ੍ਰਯਾਸ ਕਰਤੇ ਰਹਿਣੇ ਚਾਹੀਏ ਹਮੇਸ਼ਾ।
0: ਵੈਰੀ ਨਾਈਸ, ਬੜਾ ਅੱਛਾ ਕੌਜ਼ ਹੈ ਜੀ, ਕਿਉਂਕਿ ਸਫਾਈ ਅੱਜ ਕੱਲ ਵੈਸੇ ਸਾਡੇ ਸ਼ਹਿਰ ਦੀ ਵੀ ਹੋ ਰਹੀ ਹੈ
1: ਬਿਲਕੁਲ,
0: ਤੇ ਮੈਂ ਦੇਖ ਰਿਹਾ ਸੀ ਮੇਅਰ ਵੀ ਜਗ੍ਹਾ ਜਗ੍ਹਾ ਨਹਿਰਾਂ ਦੇ ਉੱਤੇ ਜਾ ਕੇ ਤੇ ਸਫਾਈ ਦੇ ਵਿੱਚ ਇਨਵੋਲਵ ਹੋਏ ਨੇ। ਸੋ ਬਹੁਤ ਵਧੀਆ ਜਲੰਧਰ ਨਵੇਂ ਮੇਅਰ ਆਏ ਆ,
1: ਬਿਲਕੁਲ
0: ਚੰਗੀ ਵਾਈਫ ਜਿਹੜੀਆਂ ਨੇ ਸਿਟੀ ਦੇ ਨਾਲ ਜੁੜੀਆਂ, ਸੋ ਵਧੀਆ ਲੱਗ ਰਿਹਾ
1: ਬਿਲਕੁਲ। ਉਹ ਕਹਿੰਦੇ ਨਾ ਕਿ ਬੜਾ ਅੱਛਾ ਹਮਾਰੇ ਵੋ ਇੱਕ ਨੰਗਾਰੀ ਮਿਸ਼ਨ ਕੀ ਵੋ ਇੱਕ ਬਾਣੀ ਮੇ ਲਿਖਾ ਹੋਇਆ ਕਿ ਕਹੇ ਹਰਦੇਵ ਆਪਸ ਮੇ ਮਿਲਵਰਤਨ ਪਿਆਰ ਬਣਾਉਣਾ ਹੈ, ਸੁੰਦਰ ਧਰਤੀ ਪਰ ਆਏ ਹੈ ਇਸੇ ਸੁੰਦਰ ਛੋੜ ਕੇ ਜਾਣਾ ਹੈ। ਵਾਕਈ, ਔਰ ਇੱਕ ਔਰ ਬੜੀ ਅੱਛੀ ਮੁਝੇ ਕਿਸੇ ਨੇ ਬਾਤ ਬੋਲੀ, ਕਹਤੇ ਕਿ ਜ਼ਰੂਰੀ ਨਹੀਂ ਕਿ ਹਰ ਵਕਤ ਜ਼ੁਬਾਂ ਪਰ ਪ੍ਰਭੂ ਕਾ ਨਾਮ ਆਏ, ਜ਼ਰੂਰੀ ਨਹੀਂ ਹੋਤਾ ਕਿ ਹਰ ਵਕਤ ਜ਼ੁਬਾਂ ਪਰ ਪ੍ਰਭੂ ਕਾ ਨਾਮ ਆਏ, ਵੋ ਲਮਹਾ ਵੀ ਇਬਾਦਤ ਕਾ ਹੋਤਾ ਹੈ ਜਬ ਇਨਸਾਨ ਕਿਸੀ ਇਨਸਾਨ ਕੇ ਕਾਮ ਆਏ। ਬਿਲਕੁਲ ਆਉਣਾ ਚਾਹੀਦਾ, ਔਰ ਦੀਪਕ ਜੀ ਆਲਸੋ ਵੁਡ ਲਾਈਕ ਟੂ ਜਸਟ ਸ਼ੇਅਰ ਸਮਥਿੰਗ, ਮੇਰੇ ਸਾਥ ਬੜੇ ਪਿਆਰੇ ਮੇਰੇ ਭਾਈ ਆਏ ਹੈ, ਹੀ ਇਜ਼ ਆਲਸੋ ਵਲੰਟੀਅਰ ਫਰੋਮ ਨੰਗਾਰੀ ਮਿਸ਼ਨ।
2: ਹੈਲੋ ਟੂ ਆਲ ਲਿਸਨਰਸ, ਜੈਸੇ ਰਾਕੇਸ਼ ਜੀ ਬਤਾ ਰਹੇ ਥੇ ਕਿ ਯੇ ਸੇਵਾ ਸੰਤ ਨਿਰੰਕਾਰੀ ਮਿਸ਼ਨ ਕੈਲਗਰੀ ਪਿਛਲੇ 15 ਸਾਲੋਂ ਸੇ ਕਰਤਾ ਆ ਰਹਾ ਹੈ, ਔਰ ਜੈਸੇ ਕਿ ਪਿਛਲਾ ਬਲੱਡ ਡੋਨੇਸ਼ਨ ਕਾ ਵੀ ਮੈਂਸ਼ਨ ਹੁਆ, ਵੋ ਵੀ ਹਮਾਰਾ ਕੁਛ 30 ਸੇ 35 ਸਾਲੋਂ ਸੇ ਮਿਸ਼ਨ ਕਰਤਾ ਆ ਰਹਾ ਹੈ। ਆਗੇ ਵੀ ਹਮ ਵਾਟਰ ਕੰਜ਼ਰਵੇਸ਼ਨ ਐਫਰਟਸ ਕੀ ਪਲਾਨਿੰਗ ਕਰ ਰਹੇ ਹੈ ਅਗਲੇ ਆਗੇ ਕੇ ਕੁਛ ਮਹੀਨੋਂ ਮੇ, ਵੋ ਵੀ ਐਕਟੀਵਿਟੀਜ਼ ਹਮਨੇ ਹਮਾਰੇ ਵਾਲੰਟੀਅਰਸ ਨੇ ਕਰਨੀ ਹੈ। ਤੋ ਜੈਸੇ ਸਿਟੀ ਆਫ ਕੈਲਗਰੀ ਕਾ ਪਾਥਵੇ ਇਨ ਰਿਵਰ ਕਲੀਨ ਅਪ ਕੈਂਪੇਨ ਅਭੀ ਚੱਲ ਰਿਹਾ ਹੈ, ਉਸੀ ਕੇ ਤਹਿਤ ਯੇ ਸਫਾਈ ਅਭਿਆਨ ਹੋ ਰਹਾ ਹੈ, ਤੋ ਆਪ ਸਭੀ ਨੇ ਜੁੜਨਾ ਹੈ।
0: ਬਿਲਕੁਲ, ਤੋ ਸਿਟੀ ਕੇ ਜੋ ਮੈਨੇ ਜ਼ਿਕਰ ਕੀਆ ਉਸੀ ਕੇ ਅਕੋਰਡਿੰਗ,
1: ਉਸੀ ਕੇ ਅਕੋਰਡਿੰਗ ਯਾ ਅਕੋਰਡਿੰਗ ਟੂ ਗਾਈਡਲਾਈਨਸ ਬਾਈ ਦਾ ਸਿਟੀ ਆਲਸੋ। ਯਾ ਬਿਲਕੁਲ,
0: ਕਿਉਂਕਿ ਸਿਟੀ ਕੇ ਸਾਥ ਮਿਲ ਕੇ ਕੰਮ ਕਰਨਾ
1: ਚਾਹੀਏ, ਔਰ ਬਿਲਕੁਲ
0: ਤਭੀ ਹਮਾਰਾ ਸਿਟੀ ਜੋ ਹੈ ਖੂਬਸੂਰਤ ਹੋਗਾ, ਜਹਾਂ ਜਹਾਂ ਲੋਗੋਂ ਨੇ ਖੁਦ ਆਪਣੇ ਹਾਥ ਮੇ ਜ਼ਿੰਮੇਵਾਰੀ ਲੀ ਹੈ,
1: ਬਿਲਕੁਲ
0: ਤੋ ਵੋ ਚਾਹੇ ਸਿਟੀ ਹੋ ਚਾਹੇ ਵੋ ਪ੍ਰੋਵਿੰਸ ਹੋ ਚਾਹੇ ਵੋ ਕੰਟਰੀ ਹੋ,
1: ਬਿਲਕੁਲ
0: ਵੋ ਖੂਬਸੂਰਤ ਹੋ ਗਿਆ। ਤੋ ਆਈ ਥਿੰਕ ਦੈਟਸ ਵੰਡਰਫੁਲ ਆਈਡੀਆ ਆਪ ਲੋਗ,
1: ਬਿਲਕੁਲ, ਔਰ ਗਵਰਨਮੈਂਟ ਕੇ ਲਾਜ਼ ਅਬਾਈਡ ਬਾਈ ਕਰਤੇ ਹੋਏ ਇਹ ਸਾਰੇ ਕੰਮ ਹੋਤੇ ਹੈ, ਬਿਲਕੁਲ ਫਾਲੋ ਕਰਤੇ ਹੋਏ ਹਰ ਗਾਈਡਲਾਈਨ ਕੋ, ਸਿਕਿਉਰਿਟੀ ਪ੍ਰੀਕੋਸ਼ਨਸ ਜੋ ਸੜਕ ਪੇ ਵਹਾਂ ਪੇ ਨਹੀਂ ਸਾਈਡ ਵਾਕਸ ਪੇ ਉਧਰ ਉਧਰ ਰਹਿਣਾ, ਵੋ ਸਾਰੀ ਪ੍ਰੀਕੋਸ਼ਨਸ ਲੇਤੇ ਹੋਏ ਸਾਰਾ।
0: ਠੀਕ ਹੈ ਜੀ, ਵੈਰੀ ਗੁੱਡ, ਬੜਾ ਅੱਛਾ ਆਈਡੀਆਜ਼ ਆਪਨੇ ਲਗਾਇਆ, ਔਰ
1: ਬਹੁਤ ਅੱਛਾ ਹੈ ਰਾਜੇਸ਼ ਜੀ, ਐਂਡ ਥੈਂਕ ਯੂ ਆਲਵੇਜ਼ ਫਾਰ ਸਪੋਰਟਿੰਗ ਦਿਸ ਨੋਬਲ ਕੌਜ਼। ਜਬ ਵੀ ਹਮਨੇ ਐਸਾ ਕੋਈ ਪ੍ਰੋਗਰਾਮ ਰੱਖਿਆ ਤੋ ਆਪਨੇ ਹਮੇਸ਼ਾ ਸਪੋਰਟ ਕੀਆ, ਕਿਉਂਕਿ ਮਾਨਵਤਾ ਕੇ ਲੀਏ ਕੋਈ ਵੀ ਆਪਣਾ ਯੋਗਦਾਨ ਕਿਸੀ ਤਰੀਕੇ ਕਾ ਵੀ ਦੇਣਾ ਤੋ ਵੋ ਆਨਾ ਜੀਵਨ ਮੇ ਸਫਲ ਹੋ ਜਾਤਾ ਹੈ, ਮਾਨਵ ਜਨਮ ਮੇ ਆਨਾ।
0: ਬਿਲਕੁਲ ਬਿਲਕੁਲ, ਹਮ ਲੋਗ ਇਸ ਦੁਨੀਆ ਮੇ ਆਏ ਜੈਸੇ ਆਪਣੇ ਕਹਾ, ਬੜੀ ਖੂਬਸੂਰਤ
1: ਖੂਬਸੂਰਤ ਦੁਨੀਆ ਹੈ, ਖੂਬਸੂਰਤ ਛੋੜ ਕੇ ਜਾਣਾ ਹੈ,
0: ਔਰ ਜੈਸੇ ਆਈ ਹੈ
1: ਵੈਸੇ
0: ਤੋ ਲਟਾਣਾ, ਮੈਂ ਚਾਹਤਾ ਹੂੰ ਇਸਮੇ ਟੂ ਸੈਂਟਸ ਆਪਣੇ ਔਰ ਡਾਲ ਕੇ ਜਾਣਾ ਲਗੇ,
1: ਬਿਲਕੁਲ
0: ਯੇ ਬੰਦੇ ਵਹਾਂ ਪੇ ਆਏ ਥੇ ਤੋ ਇਨਕੇ ਆਨੇ ਕੇ ਬਾਅਦ
1: ਬਿਲਕੁਲ ਕਿਸੀ ਬਹੁਤ ਸੁੰਦਰ, ਕਿਸੀ ਬਾਗ ਮੇ ਹਮ ਜਾਤੇ ਨਾ ਰਾਜੇਸ਼ ਜੀ, ਤੋ ਏਕ ਹੀ ਤਰ੍ਹਾਂ ਕੇ ਫੂਲ ਹੋਣਾ ਤੋ ਕਈ ਵਾਰ ਇਤਨਾ ਖੂਬਸੂਰਤ ਨਹੀਂ ਲਗਤਾ, ਲੇਕਿਨ ਡਾਇਵਰਸਿਟੀ ਹੋ ਨਾ ਫਲਾਵਰਸ ਮੇ ਤੋ ਬੜਾ ਸੁੰਦਰ ਲਗਤਾ ਹੈ। ਇਸੀ ਤਰੀਕੇ ਸੇ ਭਗਵਾਨ ਨੇ ਹਮੇ ਫੂਲੋਂ ਕੇ ਰੂਪ ਮੇ ਭੇਜਾ।

0: 16th May 2026, 12 p.m. to 6 p.m. at the Genesis Center, 7555 Falcon Ridge Boulevard, Northeast, Calgary. For more info, call Rajesh Angral 403-400-0203 or visit our website vesakhimela.ca.
1: ਬਿਲਕੁਲ ਜੀ, ਵਿਸਾਖੀ ਮੇਲਾ ਕੈਲਗਰੀ, ਜਿਹੜਾ ਕਿ ਆਪਣਾ ਵਿਸਾਖੀ ਮੇਲਾ ਕੈਲਗਰੀ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ, ਕਿਉਂਕਿ ਸਾਰੇ ਦੋਸਤ ਅਕਸਰ ਹੀ ਇਹ ਗੱਲ ਕਹਿੰਦੇ ਆ ਵੀ ਜਦੋਂ ਆਪਾਂ ਇਸ ਮੇਲੇ 'ਚ ਆਉਂਦੇ ਹਾਂ ਤਾਂ ਇੱਦਾਂ ਨਹੀਂ ਲੱਗਦਾ ਕਿ ਵੀ ਕਿਸੇ ਬੇਗਾਨੇ ਦੇ ਮੇਲੇ 'ਚ ਆਏ ਹਾਂ ਜਾਂ ਕਿਸੇ ਇੱਕ ਇੰਡੀਵਿਜੁਅਲ ਦਾ ਮੇਲਾ ਹੈ। ਇਹ ਸਾਰਿਆਂ ਦਾ ਸਾਂਝਾ ਮੇਲਾ ਹੁੰਦਾ ਅਤੇ ਆਪਣਾ ਵਿਸਾਖੀ ਮੇਲਾ ਜਿਹਨੂੰ ਆਪਾਂ ਕਹਿੰਦੇ ਹਾਂ। ਸੋ ਆਈ ਹੋਪ ਵੀ ਇਹ ਜਿਹੜਾ ਸਿਸਟਮ ਬਰਕਰਾਰ ਰਹੇ ਅਤੇ ਆਪਾਂ ਇਹਦੇ ਨਾਲ ਇਸੇ ਤਰੀਕੇ ਨਾਲ ਅੱਗੇ ਵਧਦੇ ਰਹੀਏ। ਇਸ ਮੇਲੇ ਨੂੰ ਇਸ ਵਾਰੀ ਵੀ ਪਹਿਲਾਂ ਦੀ ਤਰ੍ਹਾਂ ਹੀ ਖੂਬ ਇੰਜੋਏ ਕਰੀਏ। ਸਾਰੇ ਦੋਸਤਾਂ ਨੂੰ ਇਨਵੀਟੇਸ਼ਨ, ਵੈਸੇ ਤਾਂ ਮੈਂ ਪਰਸਨਲੀ ਵੀ ਜਿਹੜੇ ਸਾਡੇ ਰਿਪ੍ਰਜੈਂਟੇਟਿਵ ਉਹਨਾਂ ਨੂੰ ਵੀ ਭੇਜਾਂਗਾ, ਦੁਬਾਰਾ ਤੋਂ ਵੀ ਗੱਲਬਾਤ ਕਰਾਂਗੇ, ਬਟ ਆਪਣੇ ਵੱਲੋਂ ਮੈਂ ਆਲਰੇਡੀ ਜਿਹੜੇ ਜਿਹੜੇ ਦੋਸਤ ਹੁੰਦੇ ਆ ਪ੍ਰੋਗਰਾਮ ਉਹਨਾਂ ਵਾਸਤੇ ਇਹ ਕਹਿਣਾ ਚਾਹਾਂਗਾ ਵੀ ਜ਼ਰੂਰ ਉੱਥੇ ਪਹੁੰਚਣਾ ਐਜ਼ ਯੂਜ਼ੁਅਲ ਜਿੱਦਾਂ ਤੁਸੀਂ ਪਹਿਲਾਂ ਪਹੁੰਚਦੇ ਸੀ। ਕਈ ਵਾਰੀ ਆਪਾਂ ਕੁਛ ਇੱਕ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਕੰਸਿਡਰ ਕਰ ਲੈਣੇ ਪੋਲੀਟੀਕਲ ਉੱਦਾਂ ਦੀਆਂ, ਬਟ ਆਈ ਡੋਂਟ ਥਿੰਕ ਵੀ ਵੈਸੇ ਮੋਸਟਲੀ ਜਿਹੜੇ ਮੇਰੇ ਦੋਸਤ ਨੇ ਸਾਰੇ ਜਾਣਦੇ ਹੀ ਹੈ, ਡਜ਼ਨਟ ਮੈਟਰ ਉਹ ਕਿਸੇ ਵੀ ਪਾਰਟੀ ਨਾਲ ਰਿਲੇਟਡ ਹੋਈਏ ਜਾਂ ਕੁਛ ਵੀ ਹੋਈਏ, ਆਪਾਂ ਆਪਣਾ ਜਿਹੜਾ ਭਾਈਚਾਰਕ ਸਾਂਝ ਜਿਹੜੀ ਹੈ ਉਹ ਇਸੇ ਤਰੀਕੇ ਨੇ ਬਰਕਰਾਰ ਰੱਖਣੀ ਜਿੱਦਾਂ ਪਹਿਲਾਂ ਰੱਖਦੇ ਹਾਂ, ਅਤੇ ਇਹਨਾਂ ਪ੍ਰੋਗਰਾਮਾਂ ਨੂੰ ਇਸੇ ਤਰੀਕੇ ਨਾਲ ਹੀ ਇੰਜੋਏ ਜਿਹੜਾ ਕਰਦੇ ਰਹਿਣਾ। ਪ੍ਰੋਗਰਾਮ ਦੇ ਵਿੱਚ ਥੋੜ੍ਹੀ ਦੇਰ ਪਹਿਲਾਂ ਆਪਾਂ ਨੈਗੇਟਿਵਿਟੀ ਦੇ ਉੱਤੇ ਗੱਲਬਾਤ ਜੀ ਸੁਣੀ ਸੁਣਾਈ ਸੀਗੀ, ਗੱਲਾਂ ਕੀਤੀਆਂ ਹੋਏ ਅਤੇ ਕਾਫ਼ੀ, ਅਤੇ ਹੁਣ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਥੋੜ੍ਹੀ ਜਿਹੀ ਕੈਂਸਰ ਦੇ ਉੱਤੇ, ਕਿਉਂਕਿ ਕਾਫ਼ੀ ਗੱਲਬਾਤ ਜਿਹੜੀ ਹੁੰਦੀ ਰਹਿੰਦੀ ਹੈ, ਅਤੇ ਇਮਿਊਨੋਥੈਰੇਪੀ ਨਾਂ ਦੀ ਇੱਕ ਜਿਹੜੀ ਟ੍ਰੀਟਮੈਂਟ ਹੈ, ਅਤੇ ਇਹ ਕੀ ਹੁੰਦੀ ਥੋੜ੍ਹੀ ਜਿਹੀ ਇਹਦੇ 'ਤੇ ਗੱਲਬਾਤ ਕਰ ਲਈਏ, ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਹੋਰ ਗੱਲਾਂ ਪਤਾ ਜਿਹੜੀਆਂ ਜੀ ਉਹ ਕਰਦੇ ਹਾਂ ਤੁਹਾਡੇ ਨਾਲ। ਸਬਰੰਗ ਰੇਡੀਓ 94.7 FM, ਜਿਹੜਾ ਕਿ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ 5 ਵਜੇ ਤੱਕ ਚੱਲੇਗਾ, ਇਹਦੇ 'ਚ ਕੈਲਗਰੀ ਦੇ ਜਿਹੜੇ ਸਿੱਖ ਮੋਟਰਸਾਈਕਲ ਰਾਈਡਰ ਕਲੱਬ ਦੇ ਮੈਂਬਰ ਨੇ ਉਹ ਵੀ ਸ਼ਾਮਲ ਹੋਣਗੇ, ਅਤੇ ਉਹਦੇ ਨਾਲ ਨਾਲ ਉਸ ਤੋਂ ਬਾਅਦ ਸੁਹੇਲ ਹੁਣੇ ਜਿਹੜੇ ਨੇ ਉਹ ਕ੍ਰਿਕਟ ਦੀ ਅਪਡੇਟ ਲੈ ਕੇ ਵੀ ਆਉਣਗੇ, ਬਟ ਨਾਲ ਦੀ ਨਾਲ ਆਪਾਂ ਕੁਛ ਜਿਹੜੀਆਂ ਖਬਰਾਂ ਰਹਿ ਗਈਆਂ ਵਿੱਚ ਉਹਦੇ 'ਤੇ ਨਜ਼ਰ ਮਾਰ ਲੈਂਦੇ ਹਾਂ, ਫਿਰ ਬਾਕੀ
2: ਇਲਾਜ ਮੁਮਕਿਨ ਹੈ। ਕਰੀਬ 100 ਸਾਲ ਕੀ ਰਿਸਰਚ ਕੇ ਬਾਅਦ ਅਬ ਯੇ ਤਕਨੀਕ ਆਖਿਰਕਾਰ ਅਸਰ ਦਿਖਾਨੇ ਲੱਗੀ ਹੈ। ਉਮੀਦ ਇਹ ਹੈ ਕਿ ਇਲਾਜ ਹਰ ਮਰੀਜ਼ ਕੇ ਹਿਸਾਬ ਸੇ ਹੋਗਾ, ਕੈਂਸਰ ਲੰਬੇ ਸਮੇਂ ਤੱਕ ਕੰਟਰੋਲ ਮੇ ਰਹੇਗਾ ਔਰ ਸਾਈਡ ਇਫੈਕਟਸ ਵੀ ਕਮ ਹੋਂਗੇ। ਲੇਕਿਨ ਸਵਾਲ ਅਬ ਵੀ ਬਹੁਤ ਹੈ, ਕਿਆ ਯੇ ਸੱਚ ਮੇ ਕਾਮ ਕਰਤੀ ਹੈ, ਕਿਆ ਯੇ ਇਲਾਜ ਹੈ ਯਾ ਬਸ ਕੁਛ ਸਮੇਂ ਕੀ ਰਾਹਤ, ਔਰ ਯੇ ਬਾਕੀ ਇਲਾਜੋ ਸੇ ਕੈਸੇ ਅਲਗ ਹੈ। ਚਲੀਏ ਸਮਝਤੇ ਹੈ, ਸਬਸੇ ਪਹਿਲੇ ਯੇ ਸਮਝਤੇ ਹੈ ਕਿ ਇਮਿਊਨੋਥੈਰੇਪੀ ਕਾਮ ਕੈਸੇ ਕਰਤੀ ਹੈ ਔਰ ਯੇ

0: ਨੋਰਮਲ ਸਿੰਪਲ ਲਾਈਫ ਤੇ ਮਿਲ ਸਕਦੀ ਹੈ ਪਰ ਜੇ ਆਪਾਂ ਕਹਿੰਦੇ ਵੀ ਅਮੀਰ ਬਣਨਾ ਜਾਂ ਆਪਾਂ ਸਕਸੈਸ ਲੈਣੀ ਹੈ ਜਾਂ ਬੜੇ ਹੁਣ ਸਕਸੈਸ ਦਾ ਵੀ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਕੁਛ ਲੋਕ ਸਕਸੈਸ ਸਮਝਦੇ ਆ ਵੀ ਸ਼ਾਇਦ ਜਿਹੜੀ ਸਾਡੀ ਸਕਸੈਸ ਹੈ ਉਹ ਚੰਗੇ ਅਮੀਰ ਹੋ ਜਾਣਾ ਚੰਗਾ ਪ੍ਰੋਫੈਸ਼ਨਲ ਕੈਰੀਅਰ ਹੋ ਜਾਣਾ ਉਹ ਸਕਸੈਸ ਹੈ ਕਿਸੇ ਵਾਸਤੇ ਸਕਸੈਸ ਇਸ ਗੱਲ 'ਚ ਵੀ ਮੇਰਾ ਪਰਿਵਾਰ ਜਿਹੜਾ ਉਹ ਹੈਪੀ ਹੈਪੀ ਜਿਹਨੂੰ ਕਹਿੰਦੇ ਰਹਿੰਦੇ ਆ ਖੁਸ਼ ਰਹਿੰਦੇ ਆ ਚਾਹੇ ਪੈਸੇ ਥੋੜ੍ਹੇ ਕਮਾਉਂਦੇ ਆ ਵੱਧ ਕਮਾਉਂਦੇ ਆ ਵਧੀਆ ਖਾਂਦੇ ਆ ਅਤੇ ਵਧੀਆ ਘਰ 'ਚ ਰਹਿੰਦੇ ਹਾਂ ਅਤੇ ਆਪਾਂ ਆਪਣੀ ਜ਼ਿੰਦਗੀ ਜਿਹੜੀ ਸੰਭਾਲ ਕੇ ਰੱਖੀ ਹੈ ਬੱਚੇ ਜਿਹੜੇ ਨੇ ਉਹ ਡਰੱਗਸ ਤੋਂ ਬਚੇ ਆ ਜਾਂ ਮਾੜੇ ਕੰਮਾਂ ਤੋਂ ਬਚੇ ਆ ਜਿਨ੍ਹਾਂ ਦੇ ਵਿੱਚ ਅਕਸਰ ਕਈ ਵਾਰੀ ਬੱਚੇ ਫਸ ਜਾਂਦੇ ਆ ਅਤੇ ਉਹਦੇ ਨਾਲ ਨਾਲ ਉਹ ਪਰਿਵਾਰ ਦੇ ਨਾਲ ਵੀ ਬੈਠੇ ਇਹ ਤੁਹਾਡੀ ਆਪਣੀ ਸੋਚ ਹੁੰਦੀ ਵੀ ਤੁਸੀਂ ਕਿਸ ਲੈਵਲ ਤੱਕ ਆਪਣੇ ਆਪ ਨੂੰ ਸੋਚਦੇ ਹੋ ਸੋ ਇਸ ਤਰ੍ਹਾਂ ਦੀ ਸਕਸੈਸ ਜਿਹੜੀ ਆ ਜਾਂਦੀ ਹੈ ਸੋ ਮਿਡਲ ਕਲਾਸ ਦੀਆਂ ਗੱਲਾਂ ਪਤਾ ਜਿਹਦੇ 'ਚ ਧਰੁਵ ਰਾਠੀ ਨੇ ਦੱਸਿਆ ਕਿ ਵੀ ਸਾਡੇ ਆਲਮੋਸਟ ਲੋਕ ਜਿਹੜੇ ਆ ਉਹ ਆਲਮੋਸਟ ਜਿਹੜੇ ਇਨਸਾਨ ਨੇ ਕਈ ਤਰ੍ਹਾਂ ਦੀਆਂ ਕੈਟਾਗਰੀਜ਼ ਸਾਡੇ ਕੋਲ ਇੱਥੇ ਹੈਗੀਆਂ ਬਿਜ਼ਨਸ ਦੇ ਵਿੱਚ ਜਾਂ ਇੰਡਸਟਰੀ ਦੇ ਵਿੱਚ ਅਕਸਰ ਲੋਕ ਕੁਛ ਇੱਕ ਚੀਜ਼ਾਂ ਨੂੰ ਸਮਝ ਲੈਂਦੇ ਆਪਾਂ ਕੈਰੀਅਰ ਜਿੱਦਾਂ ਡਾਕਟਰ ਇੰਜੀਨੀਅਰ ਅਤੇ ਇੱਦਾਂ ਆਮ ਹੀ ਗੱਲ ਹੈ ਨਾ ਲੋਇਰ ਹੋ ਗਿਆ ਡਾਕਟਰ ਇੰਜੀਨੀਅਰ ਹੋ ਗਏ ਅਤੇ ਇਸ ਤਰ੍ਹਾਂ ਦੇ ਕੁਛ ਇੱਕ ਹੋਰ ਪ੍ਰੋਫੈਸ਼ਨ ਆਰਕੀਟੈਕਟ ਹੋ ਗਿਆ ਜਾਂ ਚਾਰ ਪੰਜ ਪ੍ਰੋਫੈਸ਼ਨ ਹੈ ਜੇ ਸੱਤ ਅੱਠ ਲਾ ਲਓ ਤੁਸੀਂ ਇਹ ਸਾਰੇ ਆਪਾਂ ਕਾਊਂਟ ਕਰਦੇ ਹਾਂ ਵੀ ਇੰਨੇ ਕੁ ਪ੍ਰੋਫੈਸ਼ਨ ਹੋਣ ਅਤੇ ਇਹਦਾ ਮਤਲਬ ਵੀ ਆਪਾਂ ਠੀਕ ਹਾਂ ਬਟ ਜਦੋਂ ਆਪਾਂ ਵੈਸਟਰਨ ਵਰਲਡ 'ਚ ਆ ਜਾਂਦੇ ਇਸ ਕੰਟਰੀ 'ਚ ਆ ਜਾਂਦੇ ਹਾਂ ਅਤੇ ਬਹੁਤ ਕੁਛ ਨਵਾਂ ਨਵਾਂ ਦੇਖਣ ਨੂੰ ਮਿਲਦਾ ਮੈਂ ਇੰਡੀਆ ਦਾ ਕਈ ਵਾਰੀ ਸ਼ਾਰਕ ਟੈਂਕ ਵਰਗਾ ਪ੍ਰੋਗਰਾਮ ਦੇਖਦਾ ਉੱਥੇ ਮੈਂ ਦੇਖ ਰਿਹਾ ਵੀ ਬੱਚੇ ਆਉਂਦੇ ਆ ਕਿਉਂਕਿ ਜਿਹੜੇ ਸਨੀਕਰਸ ਨੇ ਬਹੁਤ ਮਹਿੰਗੇ ਮਹਿੰਗੇ ਬੂਟ ਤੁਹਾਨੂੰ ਪਤਾ ਵੀ ਇੱਥੇ ਵੀ ਬੱਚੇ ਲੈ ਕੇ ਆਉਂਦੇ ਨੇ ਜਿੱਦਾਂ ਨਾਇਕੀ ਦੇ ਸੌ ਡੇਢ ਸੌ ਡੋਲਰ ਅਤੇ ਆਮ ਗੱਲ ਹੈ ਫਿਰ ਉਸ ਤੋਂ ਮਹਿੰਗੇ ਮਹਿੰਗੇ ਵੀ ਲੈ ਕੇ ਆਉਂਦੇ ਨੇ ਅਤੇ ਉਹ ਕਈ ਵਾਰੀ ਉਹ ਸ਼ੂਜ਼ ਜਿਹੜੇ ਨੇ ਉਹ ਬੱਚਿਆਂ ਨੇ ਰੱਖੇ ਹੁੰਦੇ ਸਪੈਸ਼ਲ ਪਾਉਣ ਵਾਸਤੇ ਕਿ ਕਿਤੇ ਜਾਣਾ ਦਿਖਾਉਣਾ ਵੀ ਮੇਰੇ ਕੋਲ ਇਸ ਬ੍ਰਾਂਡ ਦਾ ਇਹ ਸ਼ੂ ਹੈਗਾ ਹੁਣ ਉਹੋ ਜਿਹੜੇ ਸ਼ੂ ਨੇ ਉਹਨਾਂ ਨੂੰ ਸਾਫ਼ ਕਰਨਾ ਮੇਨਟੇਨ ਕਰਨਾ ਉਹ ਹਰ ਕਿਸੇ ਬੰਦੇ ਨੂੰ ਨਹੀਂ ਆਉਂਦਾ ਅਤੇ ਉਹਦੇ ਵਾਸਤੇ ਵੀ ਇੱਕ ਸਪੈਸ਼ਲ ਸਕਿੱਲਸ ਨੇ ਇੱਥੇ ਦੇ ਚਲੋ ਕਿਉਂਕਿ ਸੋਹਮ ਸਾਡਾ ਵੀ ਥੋੜ੍ਹਾ ਸ਼ੌਕੀਨ ਬੰਦਾ ਕਿਉਂਕਿ ਹਰ ਬੱਚਾ ਜਿਹੜਾ ਟੀਨੇਜਰ ਹੁੰਦਾ ਤਾਂ ਉਹਨੂੰ ਵੀ ਹੁੰਦਾ ਵੀ ਮੈਂ ਉਦੋਂ ਸ਼ੂ ਲਵਾਂ ਅਤੇ ਨਾਲ ਦੀ ਨਾਲ ਉੱਥੇ ਤੁਹਾਨੂੰ ਫੋਮ ਵਰਗੀ ਇੰਸਟੀਟਿਊਸ਼ਨ ਵੀ ਮਿਲਦੇ ਆ ਕਲੀਨ ਕਰਨ ਵਾਲੇ ਵੀ ਮੈਨੂੰ ਯਾਦ ਵੀ ਮੈਂ ਅਤੇ ਸਟੋਰ 'ਚ ਗਿਆ ਅਤੇ ਆਪਣਾ ਇੱਕ ਪੰਜਾਬੀ ਮੁੰਡਾ ਚੰਗਾ ਗੱਭਰੂ ਅਤੇ ਮੈਂ ਦੇਖਾਂ ਵੀ ਉਹ ਸਪਰੇ ਮਾਰ ਕੇ ਅਤੇ ਕੋਈ ਕਹੇ ਵੀ ਇਹ ਸਪਰੇ ਲੈ ਲਓ ਅਤੇ ਕਹਿੰਦਾ ਪਤਾ ਨਹੀਂ ਕਿੱਦਾਂ ਦੀ ਲੱਗਣੀ ਹੈ ਅਤੇ ਉਹਨੇ ਗੰਦਾ ਸ਼ੂ ਫੜਿਆ ਉਹਦੇ 'ਤੇ ਮਾਰੀ ਚੰਗੀ ਤਰ੍ਹਾਂ ਰਗੜ ਰਗੜ ਕੇ ਉਹਨੂੰ ਦਿਖਾ ਰਿਹਾ ਸੀ ਕਲਾਇੰਟ ਨੂੰ ਦੇਖ ਕਿ ਇਹਨੇ ਕਿੰਨਾ ਵਧੀਆ ਕਲੀਨ ਕਰਤਾ ਕਿ ਵੀ ਇਸ ਤਰ੍ਹਾਂ ਉਹ ਪਿਚ ਕਰ ਰਿਹਾ ਸੀ ਉਹ ਪ੍ਰੋਡਕਟ ਜਿਹੜੇ ਹਾਲਾਂਕਿ ਸਟੋਰ ਦਾ ਪ੍ਰੋਡਕਟ ਸੀ ਬਟ ਫਿਰ ਵੀ ਉਹ ਦਿਖਾਉਂਦੇ ਆ ਉੱਥੇ ਅਤੇ ਇਹ ਵੀ ਇੱਕ ਕੈਰੀਅਰ ਹੈ ਕਿ ਮਤਲਬ ਲੋਕ ਜੇ ਹੁਣ ਇੰਡੀਆ 'ਚ ਤਾਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿੰਨੀ ਕੁ ਮੈਨੂੰ ਲੱਗਦਾ ਵੀ ਲੱਖਾਂ 'ਚ ਜਾਂ ਕਰੋੜਾਂ ਦੇ ਵਿੱਚ ਉਹਨਾਂ ਦੀ ਟਰਨਓਵਰ ਆਲਰੇਡੀ ਹੋ ਚੁੱਕੀ ਸੀ ਯੰਗ ਬੱਚਿਆਂ ਦੀ ਜਿਹੜੇ ਉੱਥੇ ਇੱਦਾਂ ਦੇ ਸਨੀਕਰਸ ਲਿਆਉਂਦੇ ਸੀਗੇ ਸਾਫ਼ ਕਰਦੇ ਹੁਣ ਉਹ ਕਹਿੰਦੇ ਵੀ ਆਪਾਂ ਲੈਦਰ ਦੇ ਜਿਹੜੇ ਮਹਿੰਗੇ ਮਹਿੰਗੇ ਸ਼ੂਜ਼ ਹੁੰਦੇ ਨੇ ਮਹਿੰਗੇ ਬੈਗਸ ਹੁੰਦੇ ਆ ਜਿੱਦਾਂ ਕਈ ਹਜ਼ਾਰਾਂ ਦੇ ਆਉਂਦੇ ਆ ਸੋ ਉਹੋ ਜਿਹੇ ਦੇ ਉੱਤੇ ਲੋਕ ਸੈਂਕੜੇ ਪੈਸੇ ਰੁਪਈਏ ਖਰਚਣਾ ਲੋਕਾਂ ਨੂੰ ਤਕਲੀਫ ਨਹੀਂ ਲੱਗਦੀ ਇੱਥੇ ਵੀ ਇਹ ਕੰਮ ਜਿਹੜੇ ਆ ਉਹ ਚੱਲਦੇ ਲੋਕ ਉਹਨਾਂ ਨੂੰ ਰਿਪੇਅਰ ਕਰਕੇ ਉਹਨਾਂ ਨੂੰ ਪੇਂਟ ਕਰਕੇ ਅਤੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਵਾਪਸ ਦਿੰਦੇ ਆ ਆਪਣੀ ਆਰਟਿਸਟਿਕ ਜਿਹੜੇ ਟੱਚ ਨੇ ਉਹਨਾਂ ਚੀਜ਼ਾਂ ਦੇ ਉੱਤੇ ਲੈਂਦੇ ਸੋ ਇਹ ਤਾਂ ਇੱਕ ਛੋਟੀ ਜਿਹੀ ਇਗਜ਼ੈਂਪਲ ਹੈ ਮਤਲਬ ਆਪਣੇ ਕੈਰੀਅਰ ਨੂੰ ਡਾਇਵਰਸੀਫਾਈ ਕਰਨ ਵਾਸਤੇ ਜਾਂ ਹੋਰ ਚੀਜ਼ਾਂ ਦੇ ਵਿੱਚ ਲੈ ਕੇ ਜਾਣ ਵਾਸਤੇ ਸੋ ਟ੍ਰੈਪ ਤੋਂ ਬਾਹਰ ਨਿਕਲਣਾ ਐਡੀਸ਼ਨਲ ਪੈਸੇ ਚਾਹੀਦੇ ਆ ਅਤੇ ਕਈ ਮੈਂ ਦੇਖਦਾ ਯੰਗ ਜਨਰੇਸ਼ਨ ਜਿਹੜੇ ਲੋਕ ਨੇ ਉਹ ਦੋ ਦੋ ਜੋਬਸ ਫੁੱਲ ਦੋ ਦੋ ਜੋਬਸ ਕਰਦੇ ਨੇ ਕੁਛ ਚੀਟਿੰਗ ਕਰਕੇ ਕੁਛ ਨਾ ਚੀਟਿੰਗ ਕਰਕੇ ਵੀ ਅਤੇ ਲੱਗੇ ਰਹਿੰਦੇ ਨੇ ਮਤਲਬ ਉਹਨਾਂ ਨੇ ਉਸ ਤਰੀਕੇ ਨਾਲ ਘੰਟੇ ਜਿਹੜੇ ਮੈਨੇਜ ਕੀਤੇ ਹੁੰਦੇ ਆ ਨਹੀਂ ਤਾਂ ਇੱਕ ਫੁੱਲ ਅਤੇ ਇੱਕ ਟੈਂਪਰਰੀ ਜੋਬ ਅਤੇ ਆਮ ਲੋਕ ਜਿਹੜੇ ਮੈਂ ਸੁਣਦਾ ਵੀ ਉਹ ਕਰਦੇ ਆ ਕਈ ਟੈਂਪਰਰੀ ਤਿੰਨ ਤਿੰਨ ਚਾਰ ਚਾਰ ਜੋਬਸ ਵੀ ਕਰਦੇ ਨੇ ਦਿਨ ਵੰਡ ਕੇ ਕੋਈ ਕਿਤੇ ਚਲਾ ਗਿਆ ਕੋਈ ਕਿਤੇ ਚਲਾ ਗਿਆ ਅਤੇ ਤਾਂ ਕਿ ਉਹਨਾਂ ਦੇ ਜਿਹੜੇ ਐਂਡਸ ਨੇ ਉਹ ਮੀਟ ਹੁੰਦੇ ਰਹਿਣ ਉਹਨਾਂ ਦੇ ਖਰਚੇ ਜਿਹੜੇ ਨੇ ਉੱਥੇ ਚੱਲਦੇ ਰਹਿਣ ਸੋ ਥੋੜ੍ਹੀ ਜਿਹੀ ਗੱਲਬਾਤ ਹੋਰ ਸੁਣਦੇ ਇਹਨਾਂ ਦੀ ਅਤੇ ਫਿਰ ਵਾਪਸ ਮਿਲ ਕੇ ਅਤੇ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਸਬਰੰਗ ਰੇਡੀਓ 94.7
1: ਕੰਪਲੀਟਲੀ ਫ੍ਰੀ ਟੂ ਡਾਊਨਲੋਡ ਹੈ ਲਿੰਕ ਇਸਕਾ ਨੀਚੇ ਆਪਕੋ ਡਿਸਕ੍ਰਿਪਸ਼ਨ ਔਰ ਪਿੰਟ ਕਮੈਂਟ ਮੇ ਮਿਲ ਜਾਏਗਾ ਆਗੇ ਵੀਡੀਓ ਮੇ ਮੈਂ ਆਪਕੋ ਇੱਕ 3E ਫਾਰਮੂਲਾ ਵੀ ਦੂੰਗਾ ਜੋ ਆਪਕੋ ਸਟੈਪ ਬਾਏ ਸਟੈਪ ਬਤਾਏਗਾ ਕਿ ਐਗਜੈਕਟਲੀ ਕਿਆ ਕਰਨਾ ਹੈ ਅਭੀ ਕੇ ਲੀ ਅਮਿਤ ਕੀ ਕਹਾਣੀ ਪਰ ਵਾਪਸ ਆਏ ਤੋ ਉਸਕੇ ਸਾਥ ਕੁਛ ਐਸਾ ਹੁਆ ਜੋ ਉਸੇ ਕਿਸੀ ਨੇ ਨਹੀਂ ਬਤਾਇਆ ਥਾ ਇੱਕ ਮੰਡੇ ਰਾਤ ਕੋ ਉਹ 14 ਘੰਟੇ ਕਾਮ ਕਰਕੇ ਘਰ ਵਾਪਸ ਲੌਟਾ ਥਾ ਰਾਤ ਕੇ ਕਰੀਬ 1:30 ਵਜੇ ਸੋਇਆ ਔਰ 3 ਵਜੇ ਉਸਕੀ ਨੀਂਦ ਖੁਲਤੀ ਹੈ ਸੀਨੇ ਮੇ ਦਰਦ ਸਾਸ ਨਹੀਂ ਆ ਰਹੀ ਹਾਥ ਕਾਂਪਨੇ ਲਗੇ ਕੁਛ ਦੇਰ ਬਾਅਦ ਵੋ ਹਾਸਪਿਟਲ ਪਹੁੰਚਤਾ ਹੈ ECG ਕਰਾਇਆ ਜਾਤਾ ਹੈ ਰਿਪੋਰਟ ਆਤੀ ਹੈ ਔਰ ਡਾਕਟਰ ਕਹਤੇ ਹੈ ਹਾਰਟ ਅਟੈਕ ਨਹੀਂ ਥਾ ਲੇਕਿਨ ਪੈਨਿਕ ਅਟੈਕ ਥਾ ਡਾਕਟਰ ਨੇ ਕਹਾ ਸਟ੍ਰੈਸ ਕਮ ਕਰਨਾ ਹੋਗਾ ਅਮਿਤ ਨੇ ਅੰਦਰ ਹੀ ਅੰਦਰ ਸੋਚਾ ਲੇਕਿਨ ਕੈਸੇ ਅਗਰ ਮੈਨੇ ਜੋਬ ਛੋੜ ਦੀ ਤੋ EMI ਕੌਣ ਭਰੇਗਾ ਅਸਲ ਮੇ ਅਮਿਤ ਜਬ 16 ਸਾਲ ਕਾ ਥਾ ਤਭੀ ਸੇ ਉਸਕੇ ਪੇਰੈਂਟਸ ਨੇ ਇੱਕ ਕੋਚਿੰਗ ਸੈਂਟਰ ਕਾ ਪੋਸਟਰ ਦੇਖ ਕਰ ਡਿਸਾਈਡ ਕਰ ਲਿਆ ਥਾ ਕਿ ਉਨਕਾ ਬੇਟਾ ਕਿਆ ਬਨੇਗਾ
2: ਮੇਰਾ ਬੇਟਾ ਇੰਜੀਨੀਅਰ ਬਨੇਗਾ
1: ਜ਼ਿਆਦਾ ਨਹੀਂ ਬਸ ਦੋ ਹੀ ਆਪਸ਼ਨਸ ਥੇ IIT ਜਾਂ NEET ਉਸਕੇ ਪੇਰੈਂਟਸ ਨੇ ਉਸੇ

0: May 2026, 12 PM to 6 PM at the Genesis Center, 7555 Falcon Ridge Boulevard, Northeast, Calgary. For more info, call Rajesh Angral 403-400-0203 or visit our website vesakhimela.ca.
1: ਵੈਸੇ ਇਹਦੇ ਨਾਲ ਹੀ ਸਟੂਡੀਓ ਦੀ ਬ੍ਰੇਕ ਦਾ ਸਮਾਂ ਵੀ ਹੁੰਦਾ ਜਾਂਦਾ ਤੇ ਕਿਉਂਕਿ 3 ਵੱਜ ਚੁੱਕੇ ਨੇ ਸੋ ਕਿਉਂਕਿ ਸਮਾਂ ਜਿਹੜਾ ਹੈ ਉਹ ਸਮਾਪਤੀ ਵਾਲੇ ਪਾਸੇ ਜਾ ਰਿਹਾ ਹੈ
2: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ
1: ਗੱਲਬਾਤ ਨੂੰ ਅੱਗੇ ਵਧਾਉਣਾ ਹੈ ਤੇ ਪ੍ਰੋਗਰਾਮ ਦੇ ਵਿੱਚ ਕੁਇਕਲੀ ਜਿਹੜਾ ਉਹ ਅੱਗੇ ਵਧਾਉਣੇ ਆ
3: ਸਬਰੰਗ ਰੇਡੀਓ ਕੇ ਸਾਥ ਆਪਕਾ ਬ੍ਰਾਂਡ ਔਨ 에ਅਰ ਵੀ ਔਰ ਔਨ ਗਰਾਊਂਡ ਵੀ Monday, Tuesday, Thursday and Friday, 7 to 8 p.m. Sunday, 1 to 5 p.m.
4: The time is 3 p.m. You are listening to Fairchild Radio, CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: 94.7 FM Radio Sursangam. Har hafte weekend te suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radio Sursangam.ca. Phone 403-585-0910. Radio Sursangam.
2: Dosto Dan Sidhu live in Lok Sabha. Tusi har aitwar 5 baje to leke 7 baje tak sun sakde ho. Samajik, aarthik te rajneetik pakh de masle. Mintu Guri Sirriya to Punjab te Bharat diyan khabran. Studio number 407-717-1947.
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
4: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਸਬਰੰਗ ਰੇਡੀਓ 94.7 ਦੇ ਸਾਰੇ ਲਿਸਨਰਸ ਦਾ। ਇਸ ਤੋਂ ਪਹਿਲਾਂ ਕਿ ਸਾਡੇ ਜਿਹੜੇ ਦੋਸਤ ਨੇ ਪ੍ਰਦੀਪ ਬੈਨੀਪਾਲ ਜੀ ਸਟੂਡੀਓ 'ਚ ਪਹੁੰਚ ਚੁੱਕੇ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਨੂੰ ਅੱਗੇ ਵਧਾਉਣਾ। ਤੇ ਇੱਕ ਛੋਟੀ ਜਿਹੀ ਪਹਿਲਾਂ ਕਮਰਸ਼ੀਅਲ ਬ੍ਰੇਕ ਲੈ ਲੈਂਦੇ, ਫਿਰ ਫੇਸਬੁੱਕ 'ਤੇ ਵੀ ਲਾਈਵ ਹੋਵਾਂਗੇ ਉਹਨਾਂ ਦੇ ਨਾਲ, ਅਤੇ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੁਹਾਨੂੰ ਪਤਾ ਵਿਸਾਖੀ ਮੇਲਾ 16 ਮਈ ਨੂੰ ਹੁਣ ਜਾ ਰਿਹਾ, ਉਹਦੇ 'ਚ ਕਾਫੀ ਐਕਟੀਵਿਟੀਜ਼ ਹੋਣਗੀਆਂ, ਅਤੇ ਵਨ ਆਫ ਦਾ ਐਕਟੀਵਿਟੀ ਜਿਹੜੀ ਹੈ ਉਹ ਇਹ ਸੰਭਾਲ ਰਹੇ ਨੇ, ਅਤੇ ਪੂਰੀ ਉਹਨਾਂ ਦੀ ਟੀਮ ਜਿਹੜੀ ਹੈ ਉਹ ਕੈਲਗਰੀ ਸਿੱਖ ਮੋਟਰਸਾਈਕਲ ਰਾਈਡਰ ਕਲੱਬ, ਜਿਹੜਾ ਇਹ ਕੈਲਗਰੀ ਦਾ ਕਾਫੀ ਪ੍ਰੋਮੀਨੈਂਟ ਕਲੱਬ ਹੈ ਜੀ, ਅਤੇ ਕਾਫੀ ਮਿਹਨਤ ਕਰਦੇ ਨੇ ਪਿੱਛੇ ਜੀ। ਇਹਨਾਂ ਨੇ ਫੰਡ ਰੇਜ਼ ਵੀ ਕਾਫੀ ਕੀਤਾ, ਹੋਰ ਵੀ ਤੁਹਾਨੂੰ ਪਤਾ ਵੀ ਗੁਰਦੁਆਰਾ ਸਾਹਿਬ 'ਚ 3 ਦਿਨ ਇਹਨਾਂ ਨੇ ਚਾਹ ਪਕੌੜਿਆਂ ਦਾ ਲੰਗਰ ਵੀ ਉੱਥੇ ਲਾਇਆ, ਜਦੋਂ ਉੱਥੋਂ ਜਾ ਕੇ ਵੀ ਮੈਂ ਲਾਈਵ ਕੀਤਾ ਅਤੇ ਇੱਥੇ ਵੀ ਸਟੂਡੀਓ 'ਚ ਵੀ ਆਪਾਂ ਉਹਦੇ ਬਾਰੇ ਗੱਲਬਾਤ ਕੀਤੀ ਸੀ। ਸੋ ਸਾਰਿਆਂ

0: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਤਰੰਗ ਰੇਡੀਓ 94.7 ਐਫਐਮ ਦੇ ਸਾਰੇ ਲਿਸਨਰਸ ਦਾ ਅੱਜ ਦੇ ਪ੍ਰੋਗਰਾਮ 'ਚ ਆਪਾਂ ਗੱਲਬਾਤ ਕਰਨ ਵਾਸਤੇ ਸ਼ਾਮਲ ਹੋਏ ਨੇ ਸਾਡੇ ਨਾਲ ਪ੍ਰਦੀਪ ਬੈਨੀਪਾਲ ਜੀ ਜਿਹੜੇ ਕਿ ਕੈਲਗਰੀ ਸਿੱਖ ਮੋਟਰਸਾਈਕਲ ਰਾਈਡਰ ਕਲੱਬ ਦੇ ਰਿਪ੍ਰਜੈਂਟੇਟਿਵ ਨੇ ਇਹਨਾਂ ਦੇ ਕਲੱਬ ਵੱਲੋਂ ਕਾਫੀ ਕੰਮ ਜਿਹੜੇ ਰੀਸੈਂਟ ਟਾਈਮ ਦੇ ਵਿੱਚ ਕੀਤੇ ਗਏ ਜਿਹਦੀ ਜ਼ਿਕਰ ਮੈਂ ਪਹਿਲਾਂ ਵੀ ਥੋੜ੍ਹੀ ਦੇਰ ਪਹਿਲਾਂ ਵੀ ਤੁਹਾਡੇ ਨਾਲ ਕੀਤਾ ਸੀਗਾ ਅਤੇ ਅੱਜ ਫਿਰ ਆਪਾਂ ਜ਼ਿਕਰ ਜਿਹੜਾ ਹੈ ਉਹ ਕਰਾਂਗੇ ਅਤੇ ਕਿਉਂਕਿ ਇਸ ਵਾਰੀ ਵਿਸਾਖੀ ਮੇਲੇ ਦੇ ਵਿੱਚ ਇਹਨਾਂ ਦੀ ਟੀਮ ਜਿਹੜੀ ਹੈ ਕਾਫੀ ਵੱਧ ਚੜ੍ਹ ਕੇ ਸਹਿਯੋਗ ਕਰ ਰਹੀ ਹੈ ਨਾਲ ਵੈਸੇ ਤਾਂ ਹਮੇਸ਼ਾ ਹੀ ਰਹਿੰਦੇ ਨੇ ਨਾਲ ਬਟ ਇਸ ਵਾਰੀ ਕਿਉਂਕਿ ਆਪਾਂ ਥੋੜ੍ਹਾ ਜਿਹਾ ਪ੍ਰੀ ਪਲਾਨ ਕਰ ਰਹੇ ਹਾਂ ਵੀ ਪਹਿਲਾਂ ਤੋਂ ਹੀ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਪਲਾਨਿੰਗ ਦੇ ਨਾਲ ਚੱਲੀਆਂ ਜਾਣ ਅਤੇ ਵਧੀਆ ਤਰੀਕੇ ਨਾਲ ਕੰਮ ਜਿਹੜਾ ਉਹ ਹੋ ਜਾਂਦਾ ਸੋ ਪ੍ਰਦੀਪ ਭਾਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਸਬਰੰਗ ਰੇਡੀਓ ਜੀ
1: ਭਾਜੀ ਬਹੁਤ ਬਹੁਤ ਧੰਨਵਾਦ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਆਪ ਜੀ ਨੇ ਸਮਾਂ ਬਖਸ਼ਿਆ ਬਹੁਤ ਬਹੁਤ ਧੰਨਵਾਦ ਰੇਡੀਓ ਸਬਰੰਗ ਦੇ ਉੱਤੇ
0: ਜੀ ਥੈਂਕ ਯੂ ਵੈਰੀ ਮੱਚ ਅਤੇ ਬਹੁਤ ਵਧੀਆ ਜੀ ਪਹਿਲਾਂ ਇਸ ਤੋਂ ਪਹਿਲਾਂ ਵੀ ਆਪਾਂ ਵਿਸਾਖੀ ਵਾਲੇ ਪਾਸੇ ਨੂੰ ਚੱਲੀਏ ਮੈਂ ਚਾਹਾਂਗਾ ਥੋੜ੍ਹਾ ਜਿਹਾ ਤੁਸੀਂ ਆਪਣੇ ਕਲੱਬ ਦੇ ਬਾਰੇ ਥੋੜ੍ਹਾ ਜਿਹਾ ਜ਼ਿਕਰ ਕਰ ਦਈਏ ਫਿਰ ਉਸ ਤੋਂ ਬਾਅਦ ਆਪਾਂ ਬਾਕੀ ਦੀਆਂ ਗੱਲਾਂ ਵਧਾਉਂਦੇ ਹਾਂ ਜੀ ਅੱਗੇ
1: ਹਾਂਜੀ ਭਾਅ ਜੀ ਜਿਵੇਂ ਹਰ ਸਾਲ ਮੇਰੇ ਖਿਆਲ ਨਾਲ 2012-13 ਤੋਂ ਤੁਸੀਂ ਵਿਸਾਖੀ ਮੇਲਾ ਕਰਵਾ ਰਹੇ ਹੋ
0: ਜੀ ਜੀ
1: ਅਤੇ ਸਾਡੇ ਕਈ ਵਾਰ ਜਿਵੇਂ ਹੁੰਦੇ ਸੀਗੇ ਚਲੋ ਹੁਣ ਮਹਾਰਾਜ ਕਿਰਪਾ ਨਾਲ ਥੋੜ੍ਹਾ ਜਿਹਾ ਟਾਈਮ ਹੁੰਦਾ ਸਾਡੇ ਕੋਲ ਅਤੇ ਜਿਵੇਂ ਸਿੱਖ ਮੋਟਰਸਾਈਕਲ ਰਾਈਡਰਸ ਕੈਲਗਰੀ

0: ਸਾਰੇ ਸਾਡੇ ਮਿੱਤਰ ਵੀ ਉਹ ਵੀ ਇਸ ਮਤਲਬ ਕਿ ਮੇਲੇ ਵਿੱਚ ਸ਼ਿਰਕਤ ਕਰਨਗੇ। ਇਹਦੇ ਵਿੱਚ ਏਦਾਂ ਵੀ ਜਿਵੇਂ ਪਹਿਲੀ ਤਾਂ ਗੱਲ ਇਹ ਹੈ ਵੀ ਆਪਣਾ ਜਿਹੜਾ ਅਪ੍ਰੈਲ ਦਾ ਮਹੀਨਾ ਸੀਗਾ ਉਹ ਵੀ ਥੋੜਾ ਜਿਹਾ ਠੰਡਾ ਹੀ ਲੰਘਿਆ ਤੇ ਜਦੋਂ ਹੁਣ ਮਈ ਦਾ ਮਹੀਨਾ ਆ ਗਿਆ ਇਹ ਆਪਣਾ ਰਝੇਵਿਆਂ ਭਰਿਆ ਵੀ ਜੀ ਆ ਜਿਹਦੇ ਵਿੱਚ ਆਪਾਂ ਤੁਹਾਡਾ ਪ੍ਰੋਗਰਾਮ ਆ ਗਿਆ ਉਸ ਤੋਂ ਪਹਿਲਾਂ ਨਗਰ ਕੀਰਤਨ ਆ ਗਿਆ ਤੇ ਹੁਣ ਲੜੀਵਾਰ ਪ੍ਰੋਗਰਾਮ ਆਉਂਦੇ ਹੀ ਰਹਿਣੇ ਨੇ ਤਾਂ ਇਹਦੇ ਵਿੱਚ ਸਾਨੂੰ ਇਹ ਸੀਗਾ ਵੀ ਚਲੋ ਸਾਡਾ ਤੁਹਾਡੇ ਨਾਲ ਕਾਫੀ ਪਿਆਰ ਵੀ ਆ ਤੇ ਜਦੋਂ ਤੁਹਾਡਾ ਅਸੀਂ ਮੈਸੇਜ ਦੇਖਿਆ ਤੇ ਉਹ ਤੋਂ ਬਾਅਦ ਅਸੀਂ ਸਾਰਿਆਂ ਨੇ ਸਲਾਹ ਕੀਤੀ ਆ ਤੇ ਅੱਜ ਕੁਦਰਤੀ ਮੇਰੇ ਨਾਲ ਹੋਰ ਵੀ ਮੇਰੇ ਵੀਰਾਂ ਨੇ ਆਉਣਾ ਸੀਗਾ ਉਹ ਸਾਰੇ ਅੱਜ ਰਾਈਡ ਤੇ ਗਏ ਹੋਏ ਨੇ ਕੱਲ ਸ਼ਾਮ ਵੀ ਰਾਈਡ ਤੇ ਸੀਗੇ
1: ਇਸੇ ਕਰਕੇ
0: ਬਿਲਕੁਲ
1: ਵੱਡੇ ਵੱਡੇ ਜਹਾਜ਼ ਆਪਾਂ ਘਰ ਚ ਰੱਖੇ ਹੁੰਦੇ ਆ
0: ਬਿਲਕੁਲ
1: ਡਰ ਨੂੰ ਦਿਲ ਕਰਦਾ ਬੰਦਾ ਕਹਿੰਦਾ ਚਲੋ ਘੁੰਮ ਫਿਰ ਕੇ ਆਓ ਬਾਹਰ ਜੀ
0: ਸਹੀ ਗੱਲ ਆ ਜੀ ਤੇ ਉਹਦੇ ਕਰਕੇ ਅੱਜ ਫਿਰ ਸਬੱਬ ਬਣ ਕੇ ਵੀ ਚਲੋ ਅਸੀਂ ਮੈਸੇਜ ਦੇ ਦਿੰਦੇ ਆ ਤੇ ਨਾਲੇ ਜਿਵੇਂ ਦੀਆਂ ਤਿਆਰੀਆਂ ਹੋਣਗੀਆਂ ਅਸੀਂ ਤੁਹਾਡੇ ਨਾਲ ਆ ਜੀ
1: ਬਿਲਕੁਲ ਜੀ ਬਹੁਤ ਬਹੁਤ ਵਧੀਆ ਜੀ ਕਿਉਂਕਿ ਇਹ ਕਲੱਬ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਕਮਿਊਨਿਟੀ ਦੇ ਵਿੱਚ ਵਿਚਰ ਰਿਹਾ ਤੇ ਕੰਮ ਵੀ ਕਰ ਰਿਹਾ ਅਕਸਰ ਨਗਰ ਕੀਰਤਨ ਦੇ ਵਿੱਚ ਵੀ ਤੁਹਾਡੀ ਟੀਮ ਜਿਹੜੀ ਹੈ ਕਾਫੀ ਵੱਧ ਚੜ ਕੇ ਪਾਰਟੀਸਪੇਟ ਕਰਦੀ ਹੈ
0: ਬਿਲਕੁਲ
1: ਤੇ ਉੱਥੇ ਵੀ ਸੱਜ ਧੱਜ ਕੇ ਤੇ ਵਧੀਆ ਵਧੀਆ ਯੂਨੀਫਾਰਮ ਦੇ ਨਾਲ ਜਿਹੜੇ ਨੇ ਮੋਟਰਸਾਈਕਲ ਕਾਫੀ ਸਜਾਏ ਹੁੰਦੇ ਆ ਤੇ ਸਾਨੂੰ ਵੀ ਉਹਨਾਂ ਮੋਟਰਸਾਈਕਲਾਂ ਦੇ ਨਾਲ ਫੋਟੋ ਖਿਚਾਉਣ ਦਾ ਮੌਕਾ ਮਿਲ ਜਾਂਦਾ ਕਿਉਂਕਿ ਪੱਗ ਬੰਨਣ ਦਾ ਮੌਕਾ ਤੇ ਵੈਸੇ ਮਿਲਦਾ ਹੀ ਬਟ ਹਾਂਜੀ ਇਹ ਵੀ ਮਿਲ ਜਾਂਦਾ ਜੀ ਤੇ ਬਿਲਕੁਲ ਤੇ ਇਹਦੇ ਚ ਥੋੜਾ ਜਿਹਾ ਸਾਨੂੰ ਆਪਣੇ ਵਿਸਾਖੀ ਮੇਲੇ ਤੇ ਵੀ ਤੁਸੀਂ ਤਿਆਰੀ ਕੀਤੀ ਇਸ ਵਾਰੀ
0: ਵਿਸਾਖੀ ਮੇਲੇ ਦੀ ਤਿਆਰੀ ਏਦਾਂ ਹੀ ਸਾਡੇ ਨਾਲੋਂ ਜ਼ਿਆਦਾ ਤਿਆਰੀ ਤਾਂ ਤੁਸੀਂ ਕੀਤੀ ਹੋਈ ਆ ਕਿਉਂਕਿ ਤੁਸੀਂ ਉਸ ਨੂੰ ਪ੍ਰੋਗਰਾਮ ਕਰ ਰਹੇ ਹੋ ਨਾ ਜੀ ਤੇ ਦੂਸਰੀ ਗੱਲ ਇਹ ਆ ਵੀ ਅਸੀਂ ਵੀ ਉਹਦਾ ਇੱਕ ਚਲੋ ਪਾਠ ਬਣ ਜਾ ਰਹੇ ਹਾਂ ਉਹਦੇ ਵਿੱਚ ਇਹ ਹੋਵੇਗਾ ਜੀ ਵੀ ਸਾਡੇ ਵਾਲੇ ਸਾਰੇ ਵੀਰਾਂ ਵੱਲੋਂ ਇੱਕ ਕੰਪੀਟੀਸ਼ਨ ਰੱਖਿਆ ਜਾਊਗਾ ਦਸਤਾਰਾਂ ਦਾ ਤੇ ਨਾਲ ਦੀ ਨਾਲ ਉੱਥੇ ਅਸੀਂ ਦਸਤਾਰਾਂ ਬੰਨਾਂਗੇ ਵੀ ਆਪਦੀਆਂ ਦਸਤਾਰਾਂ ਦੇ ਥਾਨ ਪੱਗਾਂ ਦੇ ਥਾਨ ਅਸੀਂ ਲੈ ਕੇ ਆਵਾਂਗੇ ਜੋ ਵੀ ਉਸਦਾ ਉਸ ਦਿਨ ਦਾ ਰੰਗ ਹੋਊਗਾ ਰੰਗ ਵੀ ਅਸੀਂ ਚੂਜ਼ ਕੀਤਾ ਹੋਇਆ ਤੇ ਨਾਲ ਦੀ ਨਾਲ ਇਹ ਵੀ ਹੋਊਗਾ ਤੇ ਸੋਹਣੀਆਂ ਦਸਤਾਰ ਵਾਲਿਆਂ ਨੂੰ ਜਿਹੜਾ ਉੱਤੇ ਇੱਕ ਕੰਪੀਟੀਸ਼ਨ ਹੋਊਗਾ ਉਹਦੇ ਵਿੱਚ ਇਨਾਮ ਵੀ ਦਿੱਤੇ ਜਾਣਗੇ ਮੋਟਰਸਾਈਕਲ ਜਿੰਨੇ ਵੀ ਸਾਡੇ ਵੀਰ ਆਉਣਗੇ ਉਹਨਾਂ ਨੇ ਆਪੋ ਆਪਣੇ ਕਈਆਂ ਨੇ ਥੋੜਾ ਜਿਹਾ ਇਹ ਵੀ ਦੱਸਿਆ ਸੀਗਾ ਵੀ ਆਪਾਂ ਜਿਹੜੇ ਨਿੱਕੇ ਬੱਚੇ ਹੋਣਗੇ ਉਹਨਾਂ ਨੂੰ ਇੱਕ ਸਰਪ੍ਰਾਈਜ਼ ਪਾਵਾਂਗੇ ਇਨਾਮ ਦੇਵਾਂਗੇ ਵੀ ਉਹ ਤੁਸੀਂ ਉੱਥੇ ਟਾਈਮ ਤੇ ਦੱਸਿਓ ਕਈ ਵਾਰ ਬੱਚਿਆਂ ਚ ਉਤਸ਼ਾਹ ਬਣ ਜਾਂਦਾ ਹੁੰਦਾ ਤੇ ਕਿਉਂਕਿ ਮੇਰੇ ਯਾਦ ਆ ਵੀ ਦੋ ਤਿੰਨ ਸਾਲ ਪਹਿਲਾਂ ਵੀ ਅਸੀਂ ਕੋਸ਼ਿਸ਼ ਕੀਤੀ ਸੀਗੀ ਫਿਰ ਵਿਚਾਲੇ ਥੋੜੇ ਜਿਹੇ ਝੇਵੇਂ ਜ਼ਿਆਦਾ ਹੋ ਗਏ ਸੀਗੇ ਉਦੋਂ ਵੀ ਸਾਨੂੰ ਕਾਫੀ ਇਸ ਚੀਜ਼ ਦੇ ਉੱਤੇ ਬਹੁਤ ਭਰਮਾ ਹੁੰਗਾਰਾ ਮਿਲਿਆ ਸੀਗਾ ਕਿਉਂਕਿ ਦਸਤਾਰਾਂ ਦਾ ਇੱਕ ਰੁਝਾਨ ਤੇ ਦਸਤਾਰਾਂ ਬੰਨਣੀਆਂ ਤੇ ਇੱਕ ਮਤਲਬ ਕਿ ਅਲੱਗ ਪਹਿਚਾਣ ਆ ਤੇ ਇਹਦੀ ਜ਼ਿੰਮੇਵਾਰੀ ਵੀ ਅਸੀਂ ਦੱਸਾਂਗੇ ਵੀ ਦਸਤਾਰਾਂ ਦੀ ਕੀ ਜ਼ਿੰਮੇਵਾਰੀ ਹੁੰਦੀ ਆ ਨਾਲ ਦੀ ਨਾਲ ਅਸੀਂ ਉਹਦੇ ਬਾਰੇ ਵੀ ਛੋਟੇ ਬੱਚਿਆਂ ਨੂੰ ਤੇ ਜੋ ਕਿਸੇ ਨੇ ਕੁਛ ਪੁੱਛਣਾ ਹੋਊਗਾ ਅਸੀਂ ਉਹਨਾਂ ਬਾਰੇ ਵੀ ਜ਼ਰੂਰ ਦੱਸਾਂਗੇ
1: ਬਿਲਕੁਲ ਜੀ ਬੜਾ ਮਹਾਨ ਦਿਨ ਹੈ ਖਾਲਸਾ ਸਾਜਨਾ ਦਿਵਸ ਜਿਹਨੂੰ ਆਪਾਂ ਸੈਲੀਬ੍ਰੇਟ ਕਰਦੇ ਹਾਂ ਤੇ ਗੁਰੂ ਸਾਹਿਬ ਦਾ ਜਿਹੜਾ ਮੈਸੇਜ ਹੈ ਕਿਉਂਕਿ ਇਕੁਐਲਿਟੀ ਦਾ ਮੈਸੇਜ ਹੈ ਸਭ ਤੋਂ ਪਹਿਲਾਂ ਤੇ ਨਾਲ ਦੀ ਨਾਲ ਜ਼ਿੰਮੇਵਾਰੀ ਜਿਹੜੀ ਹੈ ਉਹ ਜਦੋਂ ਖਾਲਸਾ ਸਜਾਇਆ ਜਾਂਦਾ ਤੇ ਇਹਦੇ ਨਾਲ ਜ਼ਿੰਮੇਵਾਰੀਆਂ ਜ਼ਿਆਦਾ ਆਉਂਦੀਆਂ ਕਿਉਂਕਿ ਜੇ ਤੁਸੀਂ ਕਹਿੰਦੇ ਵੀ ਮੈਂ ਖਾਲਸਾ ਹਾਂ ਜਾਂ ਮੈਂ ਗੁਰੂ ਸਾਹਿਬ ਦਾ ਸਿੱਖ ਹਾਂ ਤੇ ਉਹਦੇ ਨਾਲ ਨਾਲ ਜ਼ਿੰਮੇਵਾਰੀਆਂ ਬਹੁਤ ਨੇ ਤੇ ਉਹਨੂੰ ਵੀ ਸਾਨੂੰ ਨਿਭਾਉਣਾ ਚਾਹੀਦਾ ਉਹਦੇ ਸਾਰਿਆਂ ਦੇ ਰਿਲੇਟਡ ਗੱਲਬਾਤ ਜਿਹੜੀ ਸਟੇਜ ਤੋਂ ਵੀ ਉਸ ਦਿਨ ਕਰਾਂਗੇ ਆਪਾਂ ਤੇ ਨਾਲ ਦੀ ਨਾਲ ਹੀ ਜਿਹੜੇ ਦੋਸਤ ਇਕੱਠੇ ਹੋਣਗੇ ਜਿਹੜੇ ਚਾਹੁੰਦੇ ਆ ਵੀ ਇਹ ਮੇਲਾ ਤੇ ਚਲੋ ਆਪਾਂ ਆਪਣੇ ਨਾਂ ਦੇ ਨਾਲ ਇੰਨੇ ਸਾਲਾਂ ਤੋਂ ਕਰਦੇ ਹਾਂ ਬਟ ਹਮੇਸ਼ਾ ਹੀ ਇਹਨਾਂ ਮੇਲਿਆਂ ਦਾ ਮੇਜਰ ਜਿਹੜਾ ਕਾਰਨ ਜਿਹੜਾ ਹੁੰਦਾ ਉਹ ਇਹੀ ਹੁੰਦਾ ਕਿ ਵੀ ਆਪਾਂ ਰਲ ਮਿਲ ਕੇ ਸਾਰੇ ਬੈਠੀਏ ਇੰਜੋਏ ਕਰੀਏ ਕਿਉਂਕਿ ਅਕਸਰ ਕਾਫੀ ਵੱਡੇ ਵੱਡੇ ਪਰਿਵਾਰ ਹੁੰਦੇ ਨੇ ਤੁਹਾਨੂੰ ਪਤਾ ਵੀ ਕੋਈ ਐਸੀ ਇਨਡੋਰ ਜਗ੍ਹਾ ਨਹੀਂ ਮਿਲਦੀ ਜਿੱਥੇ ਆਪਾਂ ਪੰਜ ਸੱਤ ਪਰਿਵਾਰ ਇਕੱਠੇ ਹੋ ਸਕੀਏ
0: ਬਿਲਕੁਲ
1: ਹਾਂਜੀ ਤੇ ਇਹੋ ਜਿਹਾ ਮੌਕਾ ਹੁੰਦਾ ਵੀ ਜਿੱਥੇ ਬਜ਼ੁਰਗ ਬੱਚੇ ਸਾਰੇ ਹੀ ਤੁਸੀਂ ਰਲ ਮਿਲ ਕੇ ਆ ਸਕਦੇ ਹੋ ਤੇ ਸਾਰੇ ਸਾਡੇ ਸਪੋਂਸਰਸ ਦੇ ਸਹਿਯੋਗ ਨਾਲ ਹੀ ਇਹ ਕਾਮਯਾਬ ਹੋ ਪਾਉਂਦਾ ਕਿਉਂਕਿ ਐਡੇ ਵੱਡੇ ਹਾਲ ਦੇ ਵਿੱਚ ਪ੍ਰੋਗਰਾਮ ਕਰਨਾ ਇਨਡੋਰ ਕਰਨਾ ਤੇ ਉੱਥੇ ਜਿਹੜੇ ਆ ਉਹ ਪੈਸੇ ਦੇ ਪਾਉਣਾ ਹਾਲਾਂਕਿ ਮੇਰੇ ਇਕੱਲੇ ਦੀ ਤਾਂ ਇੰਨੀ ਔਕਾਤ ਨਹੀਂ ਮੈਂ ਕਹਾਂ ਮੈਂ ਬੜੇ ਪੈਸੇ ਉੱਥੇ ਦੇ ਲੈਣਾ ਬਟ ਡੈਫੀਨੇਟਲੀ ਕੁਛ ਨਾ ਕੁਛ ਜਿਹੜਾ ਉਹ ਕਰਨਾ ਪੈਂਦਾ ਖਰਚੇ ਦੇ ਵਿੱਚ
0: ਬਿਲਕੁਲ
1: ਬਟ ਉਸ ਤੋਂ ਇਲਾਵਾ ਜਿਹੜੇ ਉਹ ਸਪੋਂਸਰ ਕਾਫੀ ਸਹਿਯੋਗ ਕਰਦੇ ਆ ਕਿਉਂਕਿ ਫ੍ਰੀ ਐਂਟਰੀ ਪ੍ਰੋਗਰਾਮ ਰੱਖਦੇ ਹਾਂ ਆਪਾਂ ਤੁਹਾਡੇ ਸਾਰਿਆਂ ਵਾਸਤੇ ਤਾਂ ਕਿ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਆਓ ਮੈਨੂੰ ਯਾਦ ਹੈ ਵੀ ਇੱਕ ਵਾਰੀ ਆਪਾਂ ਉੱਥੇ ਗਿਫਟ ਕੱਢਦੇ ਸੀਗੇ
0: ਉਹ
1: ਕਹਿੰਦੇ ਸਭ ਤੋਂ ਵੱਡਾ ਜਿਹੜਾ ਪਰਿਵਾਰ ਹੈ ਨਾ ਉਹਨੂੰ ਆਪਾਂ ਉਹ ਦੇਣਾ ਚਾਂਦੀ ਦਾ ਸੈੱਟ ਸੀਗਾ ਕਿਸੇ ਜੂਲਰ ਵਾਲੇ ਨੇ ਸਾਨੂੰ ਦਿੱਤਾ ਤੇ ਉਹ ਕੱਢਿਆ ਤੇ ਉਦੋਂ 18 ਫੈਮਿਲੀ ਮੈਂਬਰ ਸੀਗੇ ਇੱਕ ਘਰ ਦੇ ਤੇ ਇੱਕ ਘਰ ਦੇ 13 ਸੀਗੇ ਜਿਹੜੇ ਆਏ ਉਹ ਸਪੈਸ਼ਲ ਤੁਸੀਂ ਦੇਖੋ ਵੀ ਏਦਾਂ ਜਦੋਂ ਵੱਡੇ ਇਕੱਠ ਕਰਕੇ ਜਾਂ ਸਾਰੇ ਜਣੇ ਹਨੀ ਇਕੱਠੇ ਹੋ ਕੇ ਆਉਂਦੇ
0: ਉਹ ਵੀ ਇਹੋ ਜਿਹੇ ਸਮੇਂ ਦੇ ਵਿੱਚ ਜਿੱਥੇ ਇਹਨਾਂ ਮੁਲਕਾਂ ਦੇ ਵਿੱਚ ਐਡੇ ਵੱਡੇ ਵੱਡੇ ਪਰਿਵਾਰ ਇਕੱਠੇ ਹੋ ਕੇ ਰਹਿੰਦੇ ਨੇ ਬੜੀ ਮਤਲਬ ਕਿ ਇੱਕ ਪ੍ਰਾਊਡ ਵਾਲੀ ਗੱਲ ਆ
1: ਹਾਂਜੀ ਤੇ

0: ਉਹ ਸਾਰਿਆਂ ਨੂੰ ਕਿਉਂਕਿ ਇਹ ਗੁਰੂ ਮਹਾਰਾਜ ਜੀ ਇਹੋ ਜਿਹੀ ਜਗ੍ਹਾ ਇਕੱਠੇ ਕਰਨ ਵਾਸਤੇ ਸਾਨੂੰ ਦਿੰਦਾ
1: ਬਿਲਕੁਲ
0: ਆਪਾਂ ਰਲ ਮਿਲ ਕੇ ਇਕੱਠੇ ਹੋਈਏ ਤੇ ਇਨਡੋਰ ਪ੍ਰੋਗਰਾਮ ਜਿਹੜੇ ਆ ਸਪੈਸ਼ਲੀ ਆਊਟਡੋਰ ਦੇ ਵਿੱਚ ਤੇ ਚਲੋ ਜਿੱਥੇ ਮਰਜ਼ੀ ਆਪਾਂ ਇਕੱਠੇ ਹੋ ਸਕਦੇ ਹਾਂ
1: ਖੁੱਲੀ
0: ਜਗ੍ਹਾ ਹੁੰਦੀ ਬਟ ਇਨਡੋਰ ਤੇ ਜਿਹਨੂੰ ਕਹਿੰਦੇ ਨੇ ਵੀ ਇੱਕ ਇੱਕ ਚੱਪਾ ਵੀ ਅਗਲੇ ਚਾਰਜ ਕਰਦੇ ਹਰ ਇੱਕ ਚੀਜ਼ ਦਾ ਉਹਨਾਂ ਨੂੰ ਹੁੰਦਾ ਵੀ ਜਿੰਨੇ ਵੀ ਪੈਸੇ ਦੇ ਰਹੇ ਹਾਂ ਆਪਾਂ ਉਹਦੇ ਬਦਲੇ ਉਹਦੀਆਂ ਸਰਵਿਸਿਸ ਦੇ ਬਦਲੇ ਪੈਸੇ ਦੇਣੇ ਪੈਂਦੇ ਆ ਤੇ ਉਹ ਸਾਰਾ ਕੁਝ ਅਰੇਂਜ ਕਰ ਲੈਂਦੇ ਆ ਤਾਂ ਕਿ ਤੁਸੀਂ ਰਲ ਮਿਲ ਕੇ ਉੱਥੇ ਇਸ ਪ੍ਰੋਗਰਾਮ ਦਾ ਹਿੱਸਾ ਬਣੋ ਤੇ ਆਪਣੇ ਪਰਿਵਾਰ ਦੇ ਨਾਲ ਸ਼ਾਮਲ ਹੋ ਸਕੋ ਤੇ ਹੁਣ ਪ੍ਰਦੀਪ ਜੀ ਨੇ ਬੈਣੀਪਾਲ ਸਾਹਿਬ ਜਿਹੜੇ ਸਾਡੇ ਦੋਸਤ ਨੇ ਕਾਫੀ ਲੰਬੇ ਸਮੇਂ ਤੋਂ ਆਪਾਂ ਇੱਕ ਦੂਜੇ ਨੂੰ ਜਾਣਦੇ ਹਾਂ ਤੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਵੀ ਕਰਦੇ ਹਾਂ ਤੇ ਉਸ ਤੋਂ ਇਲਾਵਾ ਇਹਨਾਂ ਦੀ ਜਿਹੜਾ ਕਲੱਬ ਹੈ ਹੁਣ ਕੈਲਗਰੀ ਸਿੱਖ ਮੋਟਰਸਾਈਕਲ ਰਾਈਡਰ ਕਲੱਬ ਜਿਹੜਾ ਇਹਨਾਂ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿ ਵੀ ਇਸ ਮੌਕੇ ਦੇ ਉੱਤੇ ਇਹਨਾਂ ਨੇ ਕਾਫੀ ਪੱਗਾਂ ਜਿਹੜੀਆਂ ਨੇ ਉੱਥੇ ਫ੍ਰੀ ਬੰਨਣਗੇ ਤੇ ਪਲੱਸ ਜੇ ਤੁਸੀਂ ਪੱਗ ਬਣਾਉਣਾ ਚਾਹੁੰਦੇ ਹੋ ਵਿਸਾਖੀ ਦੇ ਮੇਲੇ ਦੇ ਉੱਤੇ ਤੁਹਾਨੂੰ ਲੱਗਦਾ ਵੀ ਆਪਾਂ ਹੁਣ ਅੱਜ ਮੇਲੇ ਦੇ ਆਏ ਹਾਂ ਤੇ ਤਿਆਰ ਹੋਣ ਵਾਸਤੇ ਕਿਉਂਕਿ ਅਕਸਰ ਕਈ ਵਾਰੀ ਪੱਗਾਂ ਦਾ ਰੁਝਾਨ ਘੱਟ ਜਾਂਦਾ ਹਾਂ ਜੀ ਘਰਾਂ ਦੇ ਵਿੱਚ ਬਾਕੀ ਸਾਰਾ ਸਮਾਨ ਤੇ ਚੁੱਕ ਲੈਣੇ ਆਪਾਂ
1: ਸਹੀ ਗੱਲ
0: ਤੇ ਪੱਗਾਂ ਜਿਹੜੀਆਂ ਨਹੀਂ ਉਸ ਤਰੀਕੇ ਨਾਲ ਚੁੱਕ ਕੇ ਲਿਆਂਦੇ ਸੋ ਇਹ ਵੀ ਇਹਨਾਂ ਵੱਲੋਂ ਪੱਗਾਂ ਵੀ ਬੰਨੀਆਂ ਜਾਣਗੀਆਂ ਕੰਪੀਟੀਸ਼ਨ ਵੀ ਕਰਾਇਆ ਜਾਏਗਾ ਬੱਚਿਆਂ ਨੂੰ ਜਿਹੜਾ ਐਜੂਕੇਸ਼ਨ ਦਿੱਤੀ ਜਾਏਗੀ
1: ਬਿਲਕੁਲ ਮੈਂ ਇੱਥੇ ਗੱਲ ਹੋਰ ਐਡ ਕਰਨ ਲੱਗਿਆ ਜਿਵੇਂ ਨਾ ਸਾਡੇ ਛੋਟੇ ਹੁੰਦਿਆਂ ਤੇ ਜਦੋਂ ਵੀ ਕਿਤੇ ਗੁਰਮਤ ਦੇ ਕੈਂਪ ਲੱਗਣੇ ਤਾਂ ਦਸਤਾਰ ਮੁਕਾਬਲੇ ਹੁੰਦੇ ਸੀਗੇ ਉਹਨਾਂ ਦਸਤਾਰ ਮੁਕਾਬਲਿਆਂ ਦੇ ਵਿੱਚ ਉਹ ਇਹ ਵੀ ਪੁੱਛਦੇ ਹੁੰਦੇ ਸੀ ਕਿ ਸਾਨੂੰ ਵੀ ਤੁਸੀਂ ਇਹ ਦੱਸੋ ਦਸਤਾਰ ਦੇ ਨਾਲ ਨਾਲ ਵੀ ਜਦੋਂ ਦਸਤਾਰ ਨੂੰ ਤੁਸੀਂ ਸਿਰ ਤੋਂ ਲਾਉਂਦੇ ਹੋ ਉਹਨੂੰ ਕਿਵੇਂ ਲਾਉਂਦੇ ਹੋ ਇਹਨੂੰ ਇਹਦਾ ਇਕੱਲਾ ਇਕੱਲਾ ਲੜ ਲਾਉਣਾ ਹੁੰਦਾ ਇਹਦੇ ਵਿੱਚ ਕੁਐਸਚਨ ਹੁੰਦੇ ਨੇ ਕਿਉਂਕਿ ਦਸਤਾਰ ਸਿਰ ਦਾ ਤਾਜ ਮੰਨੀ ਜਾਂਦੀ ਆ ਤੇ ਇਹਦੇ ਵਿੱਚ ਅਸੀਂ ਬੱਚਿਆਂ ਤੋਂ ਉਸ ਵੇਲੇ ਕੁਐਸਚਨ ਵੀ ਪੁੱਛਾਂਗੇ ਇਹਦੇ ਬਾਰੇ ਵੀ ਅਸੀਂ ਉਹਨਾਂ ਨੂੰ ਐਜੂਕੇਟ ਕਰਾਂਗੇ ਵੀ ਦਸਤਾਰ ਨੂੰ ਤੁਸੀਂ ਬੰਨਣਾ ਕਿਵੇਂ ਤੇ ਇਹਨੂੰ ਸਤਿਕਾਰ ਦੇ ਨਾਲ ਰੱਖਣਾ ਕਿਵੇਂ ਹੁੰਦਾ ਤੇ ਇਹਦੇ ਨਾਲ ਸਾਡਾ ਜਿਹੜਾ ਮਾਣ ਆ ਤੇ ਸਾਡੀ ਪਲੱਸ ਜੇ ਆਪਾਂ ਗੱਲਬਾਤ ਕਰੀਏ ਸਾਡੀ ਜ਼ਿੰਮੇਵਾਰੀ ਕਿੰਨੀ ਵੱਧ ਜਾਂਦੀ ਆ
0: ਬਿਲਕੁਲ ਜੀ ਕਿਉਂਕਿ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਕਿਉਂਕਿ ਇਸ ਚੀਜ਼ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਅਕਸਰ ਆਪਾਂ ਗੱਲਬਾਤ ਤੇ ਕਰ ਲੈਂਦੇ ਹਾਂ
1: ਹਾਂਜੀ ਹਾਂ
0: ਹੁਣ ਪਰ ਇਹ ਹੈ ਵੀ ਮਰਿਆਦਾ ਦਾ ਪੂਰਾ ਪਾਲਣ ਨਹੀਂ ਕਰਦੇ ਜਿਹੜੇ
1: ਉਹਨਾਂ
0: ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ
1: ਸਹੀ ਗੱਲ
0: ਤੇ ਤੁਸੀਂ ਦੇਖੋ ਵੀ ਇਹਦੀ ਇੰਨੀ ਮਾਨਤਾ ਹੈ ਅੱਜ ਤੋਂ ਕੁਛ ਸਾਲ ਪਹਿਲਾਂ ਤੋਂ ਜੇ ਤੁਸੀਂ ਪੱਗ ਬੰਨੀ ਹੈ ਤੇ ਤੁਸੀਂ ਮੋਟਰਸਾਈਕਲ ਵੀ ਰਾਈਡ ਕਰ ਸਕਦੇ ਹੋ
1: ਇਹ ਵੀ ਇੱਕ ਇਹਦਾ ਪਾਰਟ ਆ ਹਾਂਜੀ ਤੇ ਦੂਸਰੀ ਗੱਲ ਇਹ ਵੀ ਆ ਦੇਖੋ ਦਸਤਾਰਾਂ ਦੇ ਨਾਲ ਨਾਲ ਸਾਡੀ ਪਹਿਚਾਣ ਵੀ ਅਲੱਗ ਬਣਦੀ ਆ ਤੇ ਹੁਣ ਫਰਕ ਇਹ ਪੈ ਗਿਆ ਜੋ ਅਸੀਂ ਦੇਖਿਆ ਜਦੋਂ ਕਦੇ ਕਦੇ ਮੋਟਰਸਾਈਕਲ ਲੈ ਕੇ ਜਾਣਾ ਹੁੰਦਾ ਸੀਗਾ ਕਿਸੇ ਦੇ ਦਸਤਾਰ ਸੇ ਆਈ ਹੋਣੀ ਤਾਂ ਬੜੇ ਲੋਕਾਂ ਨੇ ਹੈਰਾਨੀ ਹੋਈ ਜਨਕ ਸਾਰੇ ਵੱਲ ਦੇਖਿਆ ਕਰਨਾ ਸਾਰੀਆਂ ਕਮਿਊਨਿਟੀ ਵਾਲਿਆਂ ਨੇ ਪਰ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਨਹੀਂ ਦਸਤਾਰ ਸਜਾ ਕੇ ਇਹ ਮੋਟਰਸਾਈਕਲ ਚਲਾ ਸਕਦੇ ਨੇ ਤੇ ਬੜਾ ਇਸ ਗੱਲ ਦੇ ਵਿੱਚ ਮਾਣ ਆ ਸਾਨੂੰ
0: ਬਿਲਕੁਲ ਸੇਫਟੀ ਤੇ ਇਕੁਅਲ ਟੂ ਜਿਹਨੂੰ ਕਹਿੰਦੇ ਵੀ ਹੈਲਮਟ ਦੇ ਬਰਾਬਰ ਦੀ ਸੇਫਟੀ ਜਿਹੜੀ ਮੰਨੀ ਜਾਂਦੀ ਹੈ
1: ਬਿਲਕੁਲ
0: ਤੇ ਆਈ ਥਿੰਕ ਵੀ ਇਸ ਤੋਂ ਇਲਾਵਾ ਹੋਰ ਕੀ ਚਾਹੀਦਾ ਦੈਟਸ ਵਾਈ ਅੱਜ ਆਪਾਂ ਗੱਲਬਾਤ ਵੀ ਕਰ ਰਹੇ ਹਾਂ ਤੇ ਮੋਟਰਸਾਈਕਲ ਰਾਈਡਰ ਕਲੱਬ ਜਿਹੜਾ ਕੈਲਗਰੀ ਦੇ ਸਾਡਾ ਸਿੱਖ ਮੋਟਰਸਾਈਕਲ ਰਾਈਡਰ ਕਲੱਬ ਨੇ ਤੇ ਇਹ ਕਾਫੀ ਇਹਨਾਂ ਦੇ ਮੈਂਬਰ ਨੇ ਜੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਥੋੜੇ ਦਿਨ ਪਹਿਲਾਂ ਵੀ ਇਹਨਾਂ ਨੇ ਵਿਸਾਖੀ ਵਾਲੇ ਦਿਨ ਜਿਹੜੇ ਲਗਾਤਾਰ 3 ਦਿਨ ਦਾ ਚਾਹ ਪਕੌੜਿਆਂ ਦਾ ਲੰਗਰ ਜਿਹੜਾ ਵਰਤਾਇਆ ਸੀ ਗੁਰੂ ਘਰ ਦੇ ਵਿੱਚ ਵੈਸੇ ਲੰਗਰ ਤੇ ਲੱਗੇ ਹੀ ਹੁੰਦੇ ਨੇ ਬਟ ਗੁਰੂ ਘਰ ਦੇ ਪਿੱਛੇ ਬੈਕਯਾਰਡ ਜਿਹਨੂੰ ਕਹਿੰਦੇ ਆਪਾਂ ਪਾਰਕਿੰਗ ਜਿਹੜੀ ਹੈ ਉਹਦੇ ਵਿੱਚ ਕਾਫੀ ਲੰਬੀਆਂ ਲੰਬੀਆਂ ਲਾਈਨਾਂ ਸੀਗੀਆਂ ਜਿੱਥੇ ਅੰਦਰ ਲੰਗਰ ਖਾਣ ਵਾਲਿਆਂ ਦੀਆਂ ਲਾਈਨਾਂ ਹੁੰਦੀਆਂ ਬਟ ਬਾਹਰ ਮੈਂ ਦੇਖਿਆ
1: ਬਹੁਤ ਜ਼ਿਆਦਾ ਸੰਗਤ ਕਿਉਂਕਿ ਇੱਕ ਤਾਂ ਦਿਨ ਬਹੁਤ ਵਧੀਆ ਸੀਗੇ ਭਾਜੀ ਤੇ ਦੂਸਰੀ ਗੱਲ ਇਹ ਆਉਂਦੀ ਹੈ ਵੀ ਵਿਸਾਖੀ ਦਾ ਦਿਨ ਵੀ ਸਭ ਤੋਂ ਵੱਡਾ ਦਿਨ ਮੰਨਿਆ ਜਾਂਦਾ ਖਾਲਸੇ ਦਾ ਸਾਜਨਾ ਦਿਵਸ ਵੀ ਆਪਾਂ ਕਹਿੰਦੇ ਹਾਂ ਤੇ ਇਸ ਦਿਨ ਤੋਂ ਜੇ ਆਪਾਂ ਕਹੀਏ ਗੁਰਦੁਆਰਾ ਸਾਹਿਬ ਤੋਂ ਸ਼ੁਰੂਆਤ ਹੁੰਦੀ ਆ ਤੇ ਸੰਗਤਾਂ ਬਹੁਤ ਚਾਅ ਉਤਸ਼ਾਹ ਨਾਲ ਆਈਆਂ ਪਰ ਸਾਨੂੰ ਪਤਾ ਜਿਵੇਂ ਇੱਕ ਦਿਨ ਮੈਂ ਗੱਲ ਹੋਰ ਇਹਦੇ ਐਡ ਕਰਨ ਲੱਗਿਆ ਉੱਥੇ ਇੱਕ ਬਜ਼ੁਰਗ ਬੈਠੇ ਮੈਂ ਉਹਨਾਂ ਨੂੰ ਪ੍ਰਸ਼ਾਦਾ ਛਕਦਾ ਕਹਿਣ ਲੱਗ ਗਿਆ ਮਹਾਂਜੀ ਅੱਜ ਤਾਂ ਬੱਸ ਹੋ ਗਈ ਮੈਨੂੰ ਕਹਿੰਦੇ ਨਾ ਭਾਈ ਇੱਦਾਂ ਨਹੀਂ ਕਹਿਣਾ ਤੁਸੀਂ ਇਹ ਕਹੋ ਵੀ ਚੜ੍ਹਦੀ ਕਰਾ ਤੇ ਕਦੇ ਵੀ ਆਪਣੇ ਆਪ ਨੂੰ ਥੱਕੇ ਹੋਏ ਮਹਿਸੂਸ ਨਹੀਂ ਕਰਨਾ ਹੈਗਾ ਜੇ ਤੁਸੀਂ ਸੇਵਾ ਕਰਦੇ ਥੱਕ ਵੀ ਜਾਂਦੇ ਹੋ ਇਹ ਵੀ ਨਹੀਂ ਕਹਿਣਾ ਹੈਗਾ ਵੀ ਯਾਰ ਬੱਸ ਹੋ ਗਈ ਕਹਿੰਦੇ ਨਹੀਂ ਚੜ੍ਹਦੀ ਕਲਾ ਹੀ ਕਹਿਣਾ ਜਦੋਂ ਵੀ ਤੁਸੀਂ ਕਹਿਣਾ ਇਹੋ ਜਿਹੇ ਸਾਨੂੰ ਮੈਸੇਜ ਨੇ ਜਿਹੜੇ ਆਲਵੇਜ਼ ਮਿਲਦੇ ਰਹਿੰਦੇ ਨੇ ਤੇ ਜਿਹਦੇ ਨਾਲ ਇੱਕ ਤੁਹਾਨੂੰ ਬੂਸਟ ਵੀ ਮਿਲਦਾ
0: ਬਿਲਕੁਲ ਜੀ ਬੜਾ ਬਹੁਤ ਵਧੀਆ ਬਜ਼ੁਰਗਾਂ ਦੀਆਂ ਜਿਹਨੂੰ ਕਹਿੰਦੇ ਗੱਲਾਂ ਜਿਹੜੀਆਂ ਹੁੰਦੀਆਂ
1: ਬਿਲਕੁਲ ਉਹਨਾਂ ਦੇ ਕੋਈ ਅਰਥ ਵੀ ਨਿਕਲਦਾ ਉਹਨਾਂ ਦਾ ਸਹੀ ਗੱਲ ਹੈ
0: ਕਿ ਉਹਨਾਂ ਨੇ ਤੱਤ ਕੱਢੇ ਹੁੰਦੇ ਨੇ ਇੰਨੇ ਸਾਲਾਂ ਦੇ ਵਿੱਚ ਇਹ ਚੀਜ਼ਾਂ ਦੇ ਕਿਉਂਕਿ ਨਾਲੇ ਇਹ ਆ ਵੀ ਉਹ ਵੀ ਜਿਹੜੀ ਗੱਲਾਂ ਨੇ ਉਹ ਗੁਰੂ ਸਾਹਿਬ ਦੀਆਂ ਗੱਲਾਂ ਹੀ ਨੇ
1: ਬਿਲਕੁਲ
0: ਇਹ ਸਾਰਾ ਮੈਸੇਜ ਜਿਹੜਾ ਉਹਨਾਂ ਨੇ ਅਪਣਾਏ ਆਪਣੀ ਜ਼ਿੰਦਗੀ ਦੇ
1: ਉੱਤੇ ਬਿਲਕੁਲ ਸੱਚੀ ਗੱਲ ਹੈ
0: ਤੇ ਉਹਨਾਂ ਦੇ ਥਰੂ ਅੱਗੇ ਦੀ ਅੱਗੇ ਮੈਸੇਜ ਮਿਲ ਜਾਂਦੇ ਕਈ ਜਗ੍ਹਾ ਦੇ ਉੱਤੇ ਇਦਾਂ ਦੇ ਮੈਸੇਜ ਦੇਣ ਵਾਸਤੇ ਛੋਟੇ ਛੋਟੇ ਜਿਹਨੂੰ ਕਹਿੰਦੇ ਨਾ ਵੀ ਉਹ ਬਾਬੇ ਜਾਂ ਦੂਜੇ ਤੀਜੇ ਆ ਜਾਂਦੇ ਨੇ ਉਹੀ ਗੱਲਾਂ
1: ਕਰਦੇ
0: ਨੋਟ ਠੱਗ ਲੈਂਦੇ ਵਾਧੂ
1: ਪਰ
0: ਆਈ ਥਿੰਕ ਵੀ ਸਿੰਪਲ ਗੱਲਾਂ ਜਿਹੜੀਆਂ

0: ਇਹ ਤੇ ਮੈਨੂੰ ਲੱਗਦਾ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਸਮਝਣੀਆਂ ਚਾਹੀਦੀਆਂ ਕਿ ਵੀ ਜੇ ਆਪਾਂ ਪਿਆਰ ਦੇ ਨਾਲ ਜ਼ਿੰਦਗੀ ਕੱਟ ਸਕੀਏ ਇਨਸਾਨੀਅਤ ਦੀ ਹੈ ਨਾ
1: ਬਿਲਕੁਲ
0: ਇਨਸਾਨ ਦਾ ਫਰਜ਼ ਕੀ ਹੁੰਦਾ ਸਭ ਨੂੰ ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਵੈਸੇ ਜਦੋਂ ਕੋਈ ਗਲਤ ਕੰਮ ਚ ਪੈਂਦੇ ਹਾਂ ਜਾਂ ਕਰਦੇ ਹਾਂ
1: ਬਿਲਕੁਲ
0: ਉਦੋਂ ਸਾਨੂੰ ਆਈਡੀਆ ਤੇ ਲੱਗ ਜਾਂਦਾ ਬਟ ਇਹ ਹੈ ਵੀ ਆਪਾਂ ਉਹਨੂੰ ਨਿਭਾਈਏ ਵੀ ਚੰਗੇ ਤਰੀਕੇ ਨਾਲ
1: ਸਹੀ ਗੱਲ ਹੈ ਸਹੀ ਗੱਲ ਹੈ ਕਿਉਂਕਿ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਆ ਖਾਸ ਕਰ ਜਦੋਂ ਕਮਿਊਨਿਟੀ ਵਿੱਚ ਵਿਚਰਦੇ ਹਾਂ ਤੇ ਇੱਕ ਚੰਗਾ ਸੁਨੇਹਾ ਦੇਣਾ ਤੇ ਇਹਦੇ ਨਾਲ ਇਹ ਵੀ ਆ ਜਾਂਦਾ ਇੱਕ ਇੱਕ ਪੋਜ਼ਿਟਿਵ ਐਨਰਜੀ ਵੀ ਮਿਲਦੀ ਆ ਜਦੋਂ ਆਪਾਂ ਨੇਕ ਕਾਰਜ ਵਿੱਚ ਕਿਸੇ ਵੀ ਜਾਂਦੇ ਹਾਂ ਤੇ ਬੜਾ ਮਤਲਬ ਕਿ ਵੀ ਸਾਰਿਆਂ ਨੂੰ ਸਾਡੇ ਮੈਂਬਰ ਵੀ ਇਸ ਗੱਲ ਨੂੰ ਪ੍ਰਾਊਡ ਫੀਲ ਕਰਦੇ ਨੇ ਵੀ ਕੋਈ ਵੀ ਇਵੈਂਟ ਹੋਵੇ ਇਹ ਅਸੀਂ ਛੱਡਦੇ ਨਹੀਂ ਹੈਗੇ ਤੇ ਨਾਲ ਦੀ ਨਾਲ ਜੇ ਸ਼ਾਮ ਦਾ ਥੋੜ੍ਹਾ ਜਿਹਾ ਟਾਈਮ ਕੱਢ ਕੇ ਇੱਕ ਘੰਟਾ ਡੇਢ ਘੰਟਾ ਰਾਈਡ ਵੀ ਕਰਨ ਜਾਂਦੇ ਨੇ ਅੱਜ ਵੀ ਸਾਰੇ ਗਏ ਹੋਏ ਨੇ ਤੇ ਅੱਜ ਮੇਰੀ ਸੇਵਾ ਹੁਣ ਇੱਧਰ ਲੱਗੀ ਸੀਗੀ ਵੀ ਚੱਲ ਤੁਸੀਂ ਉੱਧਰ ਜਾਇਓ ਭਾਜੀ ਅਸੀਂ ਇੱਧਰ ਰਾਈਡ ਕਰਿਆ ਉਹਨੇ
0: ਨਹੀਂ ਬਹੁਤ ਵਧੀਆ ਜੀ ਸਾਰਿਆਂ ਨੂੰ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਵੀ ਜਦੋਂ ਆਪਾਂ ਸਾਰੇ ਘਰ ਦੇ ਵਿੱਚ ਐਡੇ ਵਧੀਆ ਵਧੀਆ ਮੋਟਰਸਾਈਕਲ ਰੱਖੇ ਆ ਤੇ ਫਿਰ ਉਹਨਾਂ ਨੂੰ ਚਲਾਉਣਾ ਚਾਹੀਦਾ ਸਪੈਸ਼ਲੀ ਛੁੱਟੀ ਵਾਲੇ ਦਿਨ ਕਿਉਂਕਿ ਇੱਥੇ ਤੇ ਸਾਰੀ ਦੁਨੀਆ ਜਿਹੜੀ ਉਹ ਇਸ ਤਰੀਕੇ ਚ ਬਿਜ਼ੀ ਹੋਏ ਕਿ ਵੀ EMI ਭਰਦਿਆਂ ਭਰਦਿਆਂ ਕਿਸ਼ਤਾਂ ਭਰਦਿਆਂ ਜਾਂ ਕਹਿ ਲਓ ਵੀ ਮੋਰਗੇਜ ਭਰਦਿਆਂ ਜਾਂ ਬਾਕੀ ਕੰਮ ਕਰਦੇ ਹੀ ਜ਼ਿੰਦਗੀ ਨਿਕਲਦੀ ਹੈ ਸੋ ਇਹ ਸਾਰਿਆਂ ਤੋਂ ਉੱਪਰ ਉੱਠਣਾ ਚਾਹੀਦਾ ਕਿਉਂਕਿ ਜ਼ਿੰਦਗੀ ਜਿਹੜੀ ਇੱਕ ਵਾਰੀ ਮਿਲੀ ਹੈ ਤੇ ਇਹਨੂੰ ਨਾਲ ਨਾਲ ਇੰਜੋਏ ਵੀ ਕਰਦੇ ਜਾਣਾ ਚਾਹੀਦਾ
1: ਜ਼ਰੂਰੀ ਹੈ ਜੀ
0: ਜਿਹੜੇ ਦੋਸਤ ਮੈਨੂੰ ਲੱਗਦਾ ਵੀ ਲਾਗੇ ਚੱਕੇ ਘੁੰਮ ਰਹੇ ਆ ਕਿਉਂਕਿ ਇਹ ਪ੍ਰੋਗਰਾਮ ਕੈਲਗਰੀ ਤੋਂ ਇਲਾਵਾ 250-300 ਕਿਲੋਮੀਟਰ ਦੀ ਦੂਰੀ ਤੱਕ ਸੁਣੇ ਜਾਂਦੇ
1: ਆ ਅੱਛਾ ਜੀ
0: ਤੇ ਜਿੱਦਾਂ ਬੈਂਫ ਤੱਕ ਲੈਥਬ੍ਰਿਜ ਤੱਕ ਜਾਂ ਕਿਤੇ ਵੀ ਜੇ ਤੁਸੀਂ ਘੁੰਮਦੇ ਫਿਰਦੇ ਹੋ ਤੇ ਰੇਡੀਓ ਦੀ ਆਵਾਜ਼ ਤੁਹਾਡੇ ਕੰਨਾਂ 'ਚ ਪਹੁੰਚਦੀ ਹੋਏਗੀ ਸੋ ਅਕਸਰ ਕਿਉਂਕਿ ਮੈਨੂੰ ਸੰਡੇ ਦਾ ਇਹੀ ਹੁੰਦਾ ਵੀ ਜਦੋਂ ਆਪਾਂ ਸਾਰੇ ਬਾਹਰ ਘੁੰਮਦੇ ਫਿਰਦੇ ਹਾਂ ਆਪਣੇ ਕਮਿਊਨਿਟੀ ਦੇ ਜਿਹੜੇ ਲੋਕੀ ਨੇ ਉਹ ਕਈ ਵਾਰ ਜਿਹੜੇ ਗੋਰੇ ਨੇ ਉਹ ਅਰਲੀ ਮਾਰਨਿੰਗ ਪਹੁੰਚ ਜਾਂਦੇ ਆ
1: ਬਿਲਕੁਲ ਬਿਲਕੁਲ
0: ਤੇ ਆਪਣੇ ਜਿਹੜੇ ਨੇ ਪਹਿਲਾਂ ਘਰੋਂ ਚਾਹ ਪਾਣੀ ਪਰੌਂਠੇ ਖਾ ਕੇ ਫਿਰ ਜਾਣਾ ਹੁੰਦਾ ਧੁੱਪ ਦਾ ਇੰਜੋਏ
1: ਹਾਂਜੀ
0: ਪਹਿਲਾਂ ਕਿਉਂਕਿ ਉੱਥੇ ਜਾ ਕੇ ਪਤਾ ਨੀ ਹੁੰਦਾ ਫੂਡ ਕਿਸ ਤਰ੍ਹਾਂ ਦਾ ਮਿਲਣਾ
1: ਬਿਲਕੁਲ
0: ਫਿਰ ਜੇ ਫੂਡ ਦਾ ਚੱਕਰ ਪੈ ਜਾਏ ਤੇ ਫੂਡ ਵੀ ਖਾਣਾ ਹੀ ਇਸ ਤੋਂ ਬਿਨਾਂ ਤੇ ਜ਼ਿੰਦਗੀ ਹੁੰਦੀ
1: ਨਹੀਂ ਬਿਲਕੁਲ ਸਹੀ ਗੱਲ ਆ ਜੇ ਘਰੋਂ ਵੀ ਖਾ ਪੀ ਕੇ ਜਾਂਦੇ ਆ ਤਾਂ ਅੱਗੇ ਵੀ ਬੰਦੇ ਨੂੰ ਮਿਲਦਾ ਉਹ ਕਹਿ ਦਿੰਦੇ ਨੇ ਬਜ਼ੁਰਗ ਵੀ ਕਦੇ ਭੁੱਖੇ ਵੀ ਨਾ ਜਾਵੋ
0: ਤੇ ਖਾ ਕੇ ਬਾਹਰੋਂ ਮਿਲਣ ਪਕਾ ਕੇ ਹਾਂਜੀ ਤੇ ਫਿਰ ਜੇ ਘਰੋਂ ਹੀ ਨੀ ਖਾ ਕੇ ਗਏ ਤੇ ਬਾਅਦ ਚੋ
1: ਰੈਸਟੋਰੈਂਟ
0: ਉੱਥੇ ਰੈਸਟੋਰੈਂਟ ਜਾਨੀਆਂ ਲਾਈਨਾਂ ਲੱਗੀਆਂ ਹੁੰਦੀਆਂ ਜਿਹੜੇ ਕੋਈ ਇੱਕ ਦੋ ਹੈਗੇ ਵੀ ਇਹ ਪਰ ਜਿਹੜੇ ਆਮ ਰੈਸਟੋਰੈਂਟ ਕਈ ਵਾਰੀ ਉੱਥੇ ਖਾਣ ਦਾ ਦਿਲ ਨਹੀਂ ਕਰਦਾ ਮੀਟ ਨੀ ਖਾਂਦੇ ਆਪਾਂ ਵੈਜੀਟੇਰੀਅਨ ਜਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਮੈਂ ਦੇਖੀ
1: ਬਿਲਕੁਲ
0: ਹੁਣੇ ਮੈਂ ਚਾਈਨਾ ਹੋ ਕੇ ਆਇਆ ਜੀ ਤੁਹਾਨੂੰ ਪਤਾ ਗੱਲਬਾਤ
1: ਤੇ
0: ਉੱਥੇ ਬਹੁਤ ਜ਼ਿਆਦਾ ਫੂਡ ਦਾ ਜਿਹੜਾ ਸਿਸਟਮ ਚੰਗਾ ਵੀ ਸੀਗਾ
1: ਤੇ
0: ਖਰਾਬ ਵੀ ਸੀਗਾ ਚੰਗਾ ਇਸ ਕਰਕੇ ਕਿਉਂਕਿ ਉਹਨਾਂ ਦੇ ਫੂਡ ਦੇ ਵਿੱਚ ਮੈਂ ਦੇਖਿਆ ਵੀ 15-15 ਚੀਜ਼ਾਂ ਜਿੱਥੇ ਵੀ ਜੇ ਬ੍ਰੇਕਫਾਸਟ ਲੰਚ ਜਾਂ ਉਹ ਕਰਦੇ ਰਹੇ ਆ ਜਾਂ ਆਰਡਰ ਵੀ ਕਰਦੇ ਰਹੇ ਨੇ
1: ਤੇ
0: ਵਨ ਬਾਏ ਵਨ ਕਰਕੇ ਚਾਹੇ ਉਹ ਮੀਟ ਦੀਆਂ ਹੋਣ ਤੇ ਉਹਦੇ ਨਾਲ ਨਾਲ ਵੈਜੀ ਸੂਪ ਤੇ ਹੋਰ ਦੂਜਾ ਤੀਜਾ ਬਹੁਤ ਕੁਛ ਆਰਡਰ ਕਰਦੇ ਆ ਤੇ ਉਹਨਾਂ ਲਾਉਂਦੇ ਹੋ ਤੇ ਤਿੰਨ ਤਿੰਨ ਇੱਕ ਦਿਨ ਦੇ ਵਿੱਚ ਮੈਂ ਤਿੰਨ ਤਿੰਨ ਮੀਲ ਖਾਂਦਾ ਰਿਹਾ ਕਈ ਵਾਰੀ ਬ੍ਰੇਕਫਾਸਟ ਤੇ ਸਵੇਰੇ ਕਿਉਂਕਿ ਬਾਹਰ ਜਾਣਾ ਹੁੰਦਾ ਸੀ ਫੈਕਟਰੀਆਂ ਕੰਪਨੀਜ਼ ਦੇ ਵਿੱਚ
1: ਬਿਲਕੁਲ
0: ਤੇ ਸਵੇਰੇ ਚੰਗੀ ਤਰ੍ਹਾਂ ਜਿਹਨੂੰ ਕਹਿੰਦੇ ਨਾ ਪੰਜਾਬੀ ਵਾਲੀ ਤਹਿ ਲਾ ਕੇ ਜਾਣੀ ਤਾਂ ਕਿ ਹੈ ਨਾ ਪਤਾ ਨੀ ਹੁਣ ਕਿੰਨੇ ਵਜੇ ਵਾਪਸ
1: ਆਉਣਾ
0: ਤੇ ਉਹਦੇ ਚ ਚੰਗਾ ਚੰਗਾ ਫੂਡ ਪਰ ਫੂਡ ਵਧੀਆ ਹੁੰਦਾ ਸੀਗਾ
1: ਤੇ
0: ਕਾਰਬ ਜਿਹੜੇ ਨੇ ਉਹ ਬਾਅਦ ਚੋਂ ਖਾਂਦੇ ਆ ਚਾਹੇ ਉਹ ਨੂਡਲਸ ਹੋਣ ਜਾਂ ਬੰਦ ਹੋਵੇ ਉਹ ਬਾਅਦ ਚੋਂ ਖਾਣਗੇ ਬਾਕੀ ਸਮਾਨ ਜਿਹੜਾ ਉਹ ਚੰਗਾ ਚੰਗਾ ਪਹਿਲਾਂ ਖਾ ਲੈਂਦੇ ਤੇ ਪ੍ਰੋਟੀਨ ਹੋ ਗਿਆ ਵੈਜੀਜ਼ ਹੋ ਗਈਆਂ ਫਰੂਟਸ ਹੋ ਗਏ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਰੱਖੀਆਂ ਹੁੰਦੀਆਂ ਤੇ ਉਸ ਤੋਂ ਬਾਅਦ ਫਿਰ ਲੰਚ ਤੇ ਕਈ ਵਾਰੀ ਫਿਰ ਜਿੱਥੇ ਜਾਣਾ ਤੇ ਉਹਨਾਂ ਦੇ ਪਲਾਨ ਚ ਤੇ ਤੁਸੀਂ ਵਿਜ਼ਿਟਰ ਹੈਗੇ ਹੀ ਉਸ ਦਿਨ ਦੇ ਉਹਨਾਂ ਨੇ ਫਿਰ ਤੁਹਾਡੇ ਵਾਸਤੇ ਲੰਚ ਵੀ ਅਰੇਂਜ ਕੀਤਾ ਹੁੰਦਾ ਤੇ ਫਿਰ ਵਾਪਸ ਆ ਕੇ ਕਈ ਵਾਰੀ ਡਿਨਰ ਰੱਖਿਆ ਹੁੰਦਾ ਸੀਗਾ ਕਈ ਦੋਸਤਾਂ ਨਾਲ ਉੱਥੇ ਮਿਲ ਕੇ
1: ਤੇ ਉਹ
0: ਪਰ ਇੰਨਾ ਖਾਣ ਦੇ ਬਾਵਜੂਦ ਵੀ ਏਦਾਂ ਫੀਲ ਨੀ ਹੋਇਆ ਕਿ ਵੀ ਆਪਾਂ ਜਦੋਂ ਚੰਗਾ ਖਾਂਦੇ ਹੋ ਤੁਸੀਂ ਤੇ ਫਿਰ ਬੰਦਾ ਠੀਕ ਰਹਿੰਦਾ ਲਾਈਫ ਚੱਲੀ ਜਾਂਦਾ ਸੀ
1: ਕਿਉਂਕਿ ਦੂਜੀ ਗੱਲ ਇਹ ਵੀ ਆ ਭਾਜੀ ਜਿਹੜਾ ਫੂਡ ਆ ਨਾ ਮੈਂ ਵੈਸੇ ਘਰੇ ਵੀ ਬੱਚਿਆਂ ਨੂੰ ਵੀ ਇਹ ਗੱਲ ਕਹਿਣਾ ਹੁੰਦਾ ਵੀ ਜਿਹੜਾ ਕੋਈ ਆਰਟੀਫਿਸ਼ਲ ਫਲੇਵਰ ਆ ਉਹ ਬੰਦੇ ਦੇ ਸੁਭਾਅ ਤੇ ਵੀ ਫਰਕ ਪਾਉਂਦਾ ਤੇ ਜਿਹੜਾ ਕੁਦਰਤੀ ਆ ਜਿਵੇਂ ਹੁਣ ਮੈਂ ਇਹ ਨਹੀਂ ਕਹਿੰਦਾ ਹੈਗਾ ਇੱਥੇ ਵੀ ਆਪੋ ਆਪਣੀ ਹਰੇਕ ਦੀ ਖੁਰਾਕ ਆ ਵੀ ਖੁਰਾਕ ਵੀ ਬੰਦੇ ਦੇ ਸੁਭਾਅ ਦੇ ਉੱਤੇ ਅਸਰ ਪਾਉਂਦੀ ਆ ਵੀ ਕਿਵੇਂ ਦੀ ਆਪਾਂ ਖੁਰਾਕ ਖਾਂਦੇ ਆ ਆਰਟੀਫਿਸ਼ਲ ਫਲੇਵਰ ਕੋਈ ਵੀ ਆ ਉਹ ਸੁਭਾਵਿਕ ਤੌਰ ਦੇ ਉੱਤੇ ਬੰਦਿਆਂ ਦੇ ਸੁਭਾਅ ਤੇ ਵੀ ਫਰਕ ਪਾਉਂਦਾ
0: ਬਿਲਕੁਲ
1: ਤੇ ਜਾਨੀ ਫੂਡ
0: ਬਹੁਤ ਫਰਕ ਪਾਉਂਦਾ ਜੀ ਫੂਡ ਜਿਹੜਾ ਨਾ ਕਹਿੰਦੇ ਸਾਡੀ ਸਿਹਤ ਨਾਲੋਂ ਜ਼ਿਆਦਾ ਦਿਮਾਗ ਤੇ ਜ਼ਿਆਦਾ ਅਸਰ ਪਾਉਂਦਾ
1: ਬਿਲਕੁਲ ਜੀ ਸਹੀ ਗੱਲ
0: ਕਿ ਬਲੱਡ ਦੇ ਵਿੱਚ ਜਾਣਾ ਜਿਹੜੇ ਸਪੈਸ਼ਲੀ ਜਿਹਦੇ ਚ ਹਾਰਮੋਨਸ ਤੇ ਦੂਜੇ ਤੀਜੇ ਚੀਜ਼ਾਂ ਇੱਥੇ ਮੈਂ ਬੱਚੇ ਦੇਖਦਾ ਆਪਣੇ ਕਈ ਕਮਿਊਨਿਟੀ ਚ ਤੇ ਉਹ ਕਿੱਡੇ ਕਿੱਡੇ ਲੰਬੇ ਹੋ ਜਾਂਦੇ ਜੀ
1: ਹਾਂਜੀ
0: ਕਿਉਂਕਿ ਉਹ ਹਾਰਮੋਨ ਵਾਲਾ ਫੂਡ ਉਹ ਵਿਚਾਰਿਆਂ ਨੂੰ ਖੁਦ ਹੀ ਨਹੀਂ ਪਤਾ ਹੁੰਦਾ ਪੇਰੈਂਟਸ ਜਾਂ ਜਿਹੜੇ ਹਾਂਜੀ ਜਾਂ

0: ਫੈਮਿਲੀ ਮੈਂਬਰ ਜਿਹੜੇ ਨੇ ਉਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਨੇ ਬੱਚਿਆਂ ਨੂੰ ਲਿਆ ਕੇ ਦਿੰਦੇ ਰਹਿੰਦੇ ਆ। ਬਿਲਕੁਲ ਉਹਨਾਂ ਨੂੰ ਤੇ ਇਹ ਹੁੰਦਾ ਵੀ ਆਪਾਂ ਮੈਕਡੋਨਲਡ ਖਾਦਾ ਜਾਂ ਆਪਾਂ ਦੁੱਧ ਪੀਂਦੇ ਆ ਜਾਂ ਜਿਹੜੀਆਂ ਵੀ ਚੀਜ਼ਾਂ ਜਿਹਨਾਂ ਚੱਲ ਰਹੀਆਂ, ਕਿਉਂਕਿ ਰਿਸਰਚ ਕਰਨੀ ਚਾਹੀਦੀ ਇੱਥੇ ਕੋਈ ਵੀ ਚੀਜ਼ਾਂ ਉਦਾਂ ਦੀਆਂ ਨਹੀਂ ਖਾਣੀਆਂ ਚਾਹੀਦੀਆਂ ਜਿਹਦੇ ਨਾਲ ਤੁਹਾਡਾ ਸਰੀਰ ਜਿਹੜਾ ਖਰਾਬ ਹੁੰਦਾ।
1: ਬਿਲਕੁਲ।
0: ਤੇ ਉਹ ਫਿਰ ਕਹਿੰਦੇ ਵੀ ਆਹ ਵੀ ਬੱਚਾ ਬਹੁਤ ਜਵਾਨ ਹੋ ਗਿਆ, ਉਹ ਬੱਚਾ ਤੇਜ਼ੀ ਨਾਲ ਇਸ ਕਰਕੇ ਜਵਾਨ ਹੋ ਗਿਆ ਕਿਉਂਕਿ ਹਾਰਮੋਨਸ ਵਾਲਾ ਫੂਡ ਖਾ ਰਿਹਾ।
1: ਬਿਲਕੁਲ ਸਹੀ।
0: ਜੇ ਤੁਸੀਂ ਕੰਟਰੋਲ ਰੱਖੋਗੇ, ਨੋ ਡਾਊਟ ਚੰਗਾ ਫੂਡ ਵੀ ਹੈ, ਚੰਗੇ ਫੂਡ ਦੇ ਨਾਲ ਵਧੀਆ ਗਰੋਥ ਹੁੰਦੀ ਹੈ।
1: ਬਿਲਕੁਲ।
0: ਬਟ ਐਕਸਟਰਾ ਗਰੋਥ ਜੇ ਤੁਹਾਨੂੰ ਲੱਗਦੀ ਪਈ ਨਾ ਨਜਾਇਜ਼ ਜਿਹਨੂੰ ਕਹਿੰਦੇ ਆ, ਇਹਦਾ ਮਤਲਬ ਵੀ ਉਹ ਬੱਚੇ ਜਿਹੜੇ ਨੇ ਉਹ ਚੰਗਾ ਫੂਡ ਨਹੀਂ ਖਾ ਰਹੇ ਜਾਂ ਨਹੀਂ ਦੇ ਰਹੇ ਉਹਨਾਂ ਨੂੰ।
1: ਬਿਲਕੁਲ ਬਿਲਕੁਲ। ਉਹ ਪੇਰੈਂਟਸ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਤੇ ਇਨਗਰੀਡੀਐਂਟਸ ਪੜ੍ਹ ਕੇ ਆਪਾਂ ਕੀ ਉਹਨਾਂ ਨੂੰ ਦੇਣਾ ਚਾਹੁੰਦੇ ਹਾਂ, ਬਹੁਤ ਵੱਡੀ ਜ਼ਿੰਮੇਵਾਰੀ ਹੈ।
0: ਹਾਂਜੀ। ਸੋ ਇਸ ਕਰਕੇ ਅੱਜ ਕਿਉਂਕਿ ਗੱਲਬਾਤ ਆਪਾਂ ਸਮਾਜ ਦੀ ਕਰ ਰਹੇ ਹਾਂ, ਕਿਉਂਕਿ ਇਹ ਪ੍ਰੋਗਰਾਮ ਜਿਹੜੇ ਨੇ ਉਹ ਸਾਡੇ ਸਮਾਜ ਵਾਸਤੇ ਆਪਾਂ ਕਰਦੇ ਹਾਂ ਤਾਂ ਕਿ ਸੁਸਾਇਟੀ ਨੂੰ ਇਕੱਠਿਆਂ ਮਿਲਾ ਕੇ ਇਹ ਸੈਲੀਬ੍ਰੇਸ਼ਨਸ ਵੀ ਕਰ ਸਕੀਏ ਤੇ ਪ੍ਰੋਗਰਾਮ 'ਚ ਇਕੱਠੇ ਵੀ ਹੋਈਏ। ਬਟ ਉਹਦੇ ਨਾਲ ਨਾਲ ਜਿਹੜੀਆਂ ਇਹ ਚੰਗੀਆਂ ਚੀਜ਼ਾਂ ਨੇ, ਕਿਉਂਕਿ ਪ੍ਰਦੀਪ ਭਾਜੀ ਬਹੁਤ ਧਿਆਨ ਰੱਖਦੇ ਆ, ਮੈਨੂੰ ਪਤਾ ਵੀ ਫੂਡ ਦਾ ਇਵਨ ਤੁਸੀਂ ਕਿਚਨ ਦੇ ਵਿੱਚ ਕੰਮ ਕਰਦੇ ਹੋ।
1: ਬਿਲਕੁਲ, ਕੋਈ ਸ਼ੱਕ ਨਹੀਂ। ਖਾਸ ਕਰਕੇ ਜਦੋਂ ਹੁਣ ਨਗਰ ਕੀਰਤਨ ਦੇ ਦਿਨ ਆ ਜਾਂਦੇ ਨੇ ਤੇ ਫਿਰ ਤਾਂ ਹੋਰ ਵੀ ਦੂਸਰੀ ਗੱਲ ਇਹ ਵੀ ਆ ਜਾਂਦੀ ਆ, ਜਿਵੇਂ ਜਦੋਂ ਵੀ ਆਪਾਂ ਸੇਵਾ ਭਾਵਨਾ ਦੇ ਨਾਲ ਕਿਤੇ ਵੀ ਇੰਨਾ, ਸਫਾਈ ਬਹੁਤ ਜ਼ਰੂਰੀ ਹੈ, ਜਿੱਥੇ ਸਫਾਈ ਉੱਥੇ ਖੁਦਾਈ ਤੇ ਬਹੁਤ ਜ਼ਰੂਰੀ ਹੈ ਇਹ ਚੀਜ਼।
0: ਕਿਚਨ ਦੀ ਵੀ ਜ਼ਿੰਮੇਵਾਰੀ ਮੇਰੇ ਖਿਆਲ ਤੁਹਾਡੇ ਕੋਲ, ਗੁਰੂ ਘਰ ਦੇ ਵਿੱਚ ਕੀ ਕਰਦੇ ਹੋ ਕਾਫੀ ਕੰਮ?
1: ਹਾਂਜੀ, ਉੱਥੇ ਜਿਵੇਂ ਵੀਕਐਂਡ ਦੇ ਉੱਪਰ ਜਦੋਂ ਵੀ ਜਾਣਾ ਹੁੰਦਾ ਤੇ ਹੁਣ ਅਸੀਂ ਥੋੜਾ ਜਿਹਾ ਸਕੇਜੂਲ ਤੁਹਾਡਾ ਬਿਜ਼ੀ ਹੁੰਦਾ ਤੇ ਜਿਵੇਂ 3 ਸਾਲ ਜਦੋਂ ਕਮੇਟੀ ਵਿੱਚ ਸੀਗੇ ਉਦੋਂ ਵੀ ਅਸੀਂ ਉੱਥੇ ਹੀ ਮਤਲਬ ਕਿ ਆਪਦੀਆਂ ਜੋ ਵੀ ਜ਼ਿੰਮੇਵਾਰੀਆਂ ਹੁੰਦੀਆਂ ਸੀਗੀਆਂ ਤਾਂ ਉਹਨਾਂ ਨੂੰ ਵਿੱਚੋਂ ਵੱਧ ਤੋਂ ਵੱਧ, ਕਿਉਂਕਿ ਜਦੋਂ ਆਪਾਂ ਕਿਸੇ ਕਮਿਊਨਿਟੀ ਕਿਸੇ ਵੀ ਸੰਸਥਾ ਦੇ ਨਾਲ ਜੁੜ ਜਾਂਦੇ ਹਾਂ ਉਹ ਤੋਂ ਬਾਅਦ ਪਰਿਵਾਰ ਨਾਲੋਂ ਜ਼ਿਆਦਾ ਉਸ ਕਮਿਊਨਿਟੀ ਦੇ ਵਿੱਚ ਉਸ ਸੰਸਥਾ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ।
0: ਬਿਲਕੁਲ ਜੀ, ਕਾਫੀ, ਕਿਉਂਕਿ ਜ਼ਿੰਮੇਵਾਰੀ ਲੈਂਦੇ ਇਸ ਕਰਕੇ ਆਪਾਂ, ਕਿਉਂਕਿ ਉਹ ਨਿਭਾਈ ਜਾ ਸਕੇ।
1: ਬਿਲਕੁਲ, ਕਿਉਂਕਿ ਐਜ਼ ਏ ਵਲੰਟੀਅਰ ਆਪਾਂ ਉੱਥੇ ਸੇਵਾਵਾਂ ਦੇ ਰਹੇ ਹੁੰਦੇ ਹਾਂ ਤੇ ਉਹਦੇ ਵਿੱਚ ਹਰੇਕ, ਈਵਨ ਕਈ ਵਾਰ ਜਦੋਂ ਨਿੱਕੇ ਬੱਚੇ ਵੀ ਆਉਂਦੇ ਨੇ ਉਹਨਾਂ ਤੋਂ ਵੀ ਪੁੱਛ ਲਈਦਾ ਵੀ ਤੁਸੀਂ ਕਿਹੜਾ ਫੂਡ ਮਤਲਬ ਕਿ ਚਾਹੁੰਦੇ, ਕਿਉਂਕਿ ਬੱਚਿਆਂ ਦਾ ਸੁਭਾਅ ਹੁੰਦਾ ਉਹ ਮਿੱਠੀ ਚੀਜ਼ ਨੂੰ ਜ਼ਿਆਦਾ ਚਾਹੁੰਦੇ ਨੇ, ਪਰ ਉਹਦੇ ਵਿੱਚ ਵੀ ਕਈ ਬੱਚੇ ਜਿਹੜੇ ਨਰਸ ਨੇ ਉਹਨਾਂ ਤੋਂ, ਉਹਨਾਂ ਨੂੰ ਐਲਰਜੀ ਵੀ ਹੁੰਦੀ ਹੈ, ਉਹ ਨਹੀਂ ਦਿੱਤਾ ਜਾਂਦਾ।
0: ਬਿਲਕੁਲ ਜੀ, ਬਹੁਤ ਬੱਚੇ ਜਿਹੜੇ ਨੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ, ਪੇਰੈਂਟਸ ਦੀ ਜ਼ਿੰਮੇਵਾਰੀ ਬਣ ਸਕੇ ਤਾਂ ਕਿ ਆਪਾਂ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਜਿਹੜਾ ਫੂਡ ਦੇ ਸਕੀਏ। ਇੱਕ ਛੋਟੀ ਜਿਹੀ ਬ੍ਰੇਕ ਲੈਣੇ, ਫਿਰ ਥੋੜੀ ਜਿਹੀ ਗੱਲਾਂ ਬਾਤਾਂ ਹੋਰ ਕਰਾਂਗੇ ਜੀ।
1: ਜ਼ਰੂਰ ਭਾਜੀ।
0: ਫਿਰ ਵਾਪਸ ਆਪਣੀ ਗੱਲਬਾਤ ਤੇ ਵਾਪਸ ਆਨੇ। ਇੱਕ ਛੋਟੀ
2: ਜਿਹੀ ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
3: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
3: ਨਵੇਂ ਪੇਸ਼ੈਂਟਸ ਹੁਣ ਐਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
2: ਕਾਲ ਕਰੋ 5877360 ਲਾਈਫਲਾਈਨ ਮੈਡੀਕਲ ਕਲੀਨਿਕ, ਵਾਕ-ਇਨਸ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
3: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
4: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

0: 16th May 2026, 12 p.m. to 6 p.m. at the Genesis Center, 7555 Falcon Ridge Boulevard, Northeast, Calgary. For more info, call Rajesh Angral 403-400-0203 or visit our website vesakhimela.ca.
1: ਬਿਲਕੁਲ ਜੀ, ਵਿਸਾਖੀ ਮੇਲਾ ਕੈਲਗਰੀ ਜਿਹਦੇ ਵਾਸਤੇ ਗੱਲਬਾਤ ਕਰਨ ਵਾਸਤੇ ਅੱਜ ਬੈਠੇ ਵੀ ਹਾਂ ਆਪਾਂ, ਤਾਂ ਕਿ ਮਿਲ ਕੇ ਸਾਰੇ ਭਰਾ ਜਿਹੜੇ ਹੈ ਅਤੇ ਕੰਮਕਾਰ ਕੀਤਾ ਜਾ ਸਕੇ ਅਤੇ ਇਸ ਮੇਲੇ ਨੂੰ ਹੋਰ ਕਾਮਯਾਬ ਕੀਤਾ ਜਾ ਸਕੇ। ਸੋ ਜਿਹਦੇ ਵਾਸਤੇ ਅੱਜ ਸਾਡੇ ਨਾਲ ਪ੍ਰਦੀਪ ਬੈਨੀਪਾਲ ਜੀ, ਜਿਹੜੇ ਕਿ ਸਿੱਖ ਮੋਟਰਸਾਈਕਲ ਰਾਈਡਰ ਕਲੱਬ ਕੈਲਗਰੀ ਦੇ ਮੈਂਬਰ ਨੇ ਅਤੇ ਆਪਣੀ ਸੰਸਥਾ ਨੂੰ ਰਿਪ੍ਰਜੈਂਟ ਕਰਨ ਵਾਸਤੇ ਆਏ, ਜਿਨ੍ਹਾਂ ਨੇ ਇਸ ਵਾਰੀ ਬਹੁਤ ਵਧੀਆ ਰੋਲ ਨਿਭਾਉਣਾ ਵਿਸਾਖੀ ਦੇ ਉੱਤੇ। ਅਤੇ ਮੈਂ ਚਾਹਾਂਗਾ ਵੰਸ ਅਗੇਨ ਭਾਅ ਜੀ ਤੁਸੀਂ ਆਪ ਹੀ ਦੱਸੋ ਵੀ ਕੀ ਕੁਛ ਤੁਹਾਡੇ ਕਲੱਬ ਵੱਲੋਂ ਕੀਤਾ ਜਾਏਗਾ ਤਾਂ ਕਿ ਜਿਹੜੇ ਸਾਡੇ ਲਿਸਨਰਸ ਨੇ ਉਹਨਾਂ ਨੂੰ ਪਤਾ ਲੱਗ ਜਾਏ।
2: ਹਾਂਜੀ, ਉਹਦੇ ਵਿੱਚ ਭਾਅ ਜੀ ਇੱਦਾਂ ਵੀ ਛੋਟੇ ਬੱਚੇ ਜਾਂ ਵੱਡੇ ਉਹਨਾਂ ਨੂੰ ਦਸਤਾਰਾਂ ਨੇ ਜਿਹੜੀਆਂ ਉੱਥੇ ਸਾਡੇ ਮੈਂਬਰ ਆਉਣਗੇ ਉਹਨਾਂ ਦੇ ਦਸਤਾਰਾਂ ਸਜਾਉਣਗੇ ਅਤੇ ਇੱਕ ਮੁਕਾਬਲਾ ਵੀ ਰੱਖਿਆ ਜਾਊਗਾ ਅਤੇ ਛੋਟੇ ਛੋਟੇ ਬੱਚਿਆਂ ਤੋਂ ਜੇ ਕੋਈ ਉਮਰ ਤੋਂ ਵੱਡਾ ਵੀ ਹੋਊਗਾ ਉਹਨਾਂ ਤੋਂ ਵੀ ਅਸੀਂ ਕੁਐਸਚਨ ਵੀ ਜ਼ਰੂਰ ਪੁੱਛਾਂਗੇ ਪਰ ਬੱਚਿਆਂ ਤੋਂ ਜ਼ਿਆਦਾ ਕੋਸ਼ਿਸ਼ ਕਰਾਂਗੇ ਦਸਤਾਰਾਂ ਬਾਰੇ ਅਤੇ ਇਹਦੀ ਅਹਿਮੀਅਤ ਬਾਰੇ ਇਹਦੀ ਪਹਿਚਾਣ ਬਾਰੇ ਅਤੇ ਉਸ ਤੋਂ ਬਾਅਦ ਜਿਵੇਂ ਦਾ ਵੀ ਸਮਾਂ ਹੋਊਗਾ ਦਸਤਾਰਾਂ ਅਸੀਂ ਆਪਦੀਆਂ ਲੈ ਕੇ ਆਵਾਂਗੇ ਉੱਥੇ ਨਾਲ ਦੀ ਨਾਲ ਜਿਹਦਾ ਜਿੰਨਾ ਕੁ ਚਾਹੁੰਦੇ ਨੇ ਵੀ 5 ਮੀਟਰ ਦੀ 4 ਮੀਟਰ ਦੀ 6 ਮੀਟਰ ਦੀ 6.25 ਦੀ ਉਹ ਅਸੀਂ ਅਲੱਗ ਅਲੱਗ ਸਾਈਜ਼ ਦੀਆਂ ਦਸਤਾਰਾਂ ਉੱਥੇ ਕੱਟ ਕੇ ਬੱਚਿਆਂ ਦੇ ਸਜਾਵਾਂਗੇ ਬੰਨਾਂਗੇ ਅਤੇ ਮੁਕਾਬਲਾ ਵੀ ਕਰਵਾਇਆ ਜਾਊਗਾ ਅਤੇ ਬੱਚਿਆਂ ਨੂੰ ਬਾਅਦ ਦੇ ਵਿੱਚ ਜੇ ਕੋਈ ਵੱਡੀ ਉਮਰ ਦਾ ਵੀ ਹੋਊਗਾ ਮੇਰੇ ਜ਼ਿਆਦਾ 3 ਕੁ ਸਾਲ ਪਹਿਲਾਂ ਵੱਡੀ ਉਮਰ ਦੇ ਵੀ ਪਹੁੰਚੇ ਸੀਗੇ ਆਪਣੇ ਕੋਲ ਅਤੇ ਉਹਨਾਂ ਦੀਆਂ ਦਸਤਾਰਾਂ ਵੀ ਬਹੁਤ ਸੋਹਣੀਆਂ ਸੀਗੀਆਂ ਅਤੇ ਉਹਨਾਂ ਨੂੰ ਫਿਰ ਅਸੀਂ ਇੱਕ ਮੁਕਾਬਲੇ ਦੇ ਵਿੱਚ ਰੱਖ ਕੇ ਉਹਨਾਂ ਨੂੰ ਆਪਦੇ ਸਾਰੇ ਗਰੁੱਪ ਵੱਲੋਂ ਅਸੀਂ ਉਹਨਾਂ ਨੂੰ ਸਨਮਾਨਿਤ ਵੀ ਕਰਾਂਗੇ।
1: ਬਹੁਤ ਵਧੀਆ ਜੀ, ਅਤੇ ਬੜਾ ਵਧੀਆ ਉਪਰਾਲਾ। ਜੇ ਕੋਈ ਵਲੰਟੀਅਰ ਵੀ ਕਰਨਾ ਚਾਹੇ ਤੁਹਾਡੇ ਕਲੱਬ ਦੇ ਨਾਲ ਉਸ ਦਿਨ,
2: ਹਾਂਜੀ ਜ਼ਰੂਰ,
1: ਉਹ ਵੀ ਵੈਲਕਮ।
2: ਹਾਂਜੀ ਬਿਲਕੁਲ, ਕਿਉਂਕਿ ਕਈ ਵੀਰ ਹੁੰਦੇ ਨੇ ਸੋਹਣੀਆਂ ਦਸਤਾਰਾਂ ਉਹਨਾਂ ਨੂੰ ਚਾਅ ਹੁੰਦਾ ਵੀ ਅਸੀਂ ਵੀ ਬੰਨੀਏ ਅਸੀਂ ਵੀ ਸਜਾਈਏ ਅਤੇ ਉਹ ਸਾਡੇ ਨਾਲ ਉਸ ਦਿਨ ਆ ਸਕਦੇ ਨੇ ਅਤੇ ਸਾਰੇ ਸਾਡੇ ਉੱਥੇ ਵੀਰ ਹੋਣਗੇ ਉਸ ਵੇਲੇ ਅਤੇ ਬੜਾ ਸਾਨੂੰ ਚਾਅ ਵੀ ਇਸ ਗੱਲ ਦਾ ਕਿਉਂਕਿ ਇੱਕ ਤਾਂ ਇੱਕ ਆਪਣਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਜੈਂਸੋ ਸੈਂਟਰ ਇੱਕ ਆਪਣੀ ਹੱਬ ਵੀ ਆ, ਸੈਂਟਰ 'ਚ ਵੀ ਪੈਂਦਾ, ਆਉਣਾ ਜਾਣਾ ਵੀ ਬਹੁਤ ਸੌਖਾ ਅਤੇ ਬਜ਼ੁਰਗ ਵੀ ਉਤਸ਼ਾਹ ਦੇ ਨਾਲ ਆਉਂਦੇ ਨੇ ਅਤੇ ਵਿਸਾਖੀ ਦਾ ਪ੍ਰੋਗਰਾਮ ਆ ਆਪਣੀ ਵਿਰਾਸਤ ਆ ਅਤੇ ਖਾਲਸੇ ਦਾ ਵੀ ਜਨਮ ਦਿਹਾੜਾ ਵੀ ਆਪਾਂ ਸਿੱਖ ਹੈਰੀਟੇਜ ਮੰਥ ਵੀ ਉਹ ਕਾਫੀ ਕੁਛ ਇਸ ਮਹੀਨੇ ਦੇ ਵਿੱਚ ਆਉਣ ਕਰਕੇ ਇਸ ਪ੍ਰੋਗਰਾਮ ਨੂੰ ਅਸੀਂ ਇੱਕ ਵੱਡਾ ਹੀ ਸਮਾਗਮ ਸਮਝਦੇ ਹਾਂ ਵੀ ਇਹਦੇ ਵਿੱਚ ਸ਼ਮੂਲੀਅਤ ਕਰਨੀ ਸਾਡੀ ਸਾਰਿਆਂ ਦੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਜੀ।
1: ਬਿਲਕੁਲ ਜੀ, ਇਸੇ ਤਰੀਕੇ ਨਾਲ ਗਿੱਧੇ ਭੰਗੜੇ ਅਤੇ ਬਾਕੀ ਹੋਰ ਕਲਚਰ ਐਕਟੀਵਿਟੀਜ਼ ਤੋਂ ਇਲਾਵਾ ਗੱਤਕਾ ਦਾ ਪ੍ਰੋਗਰਾਮ ਜਿਹੜੇ ਨੇ
2: ਰਣਜੀਤ
1: ਸਿੰਘ ਜੀ,
2: ਹਾਂਜੀ ਬਿਲਕੁਲ ਬਿਲਕੁਲ,
1: ਕਾਫੀ ਬੱਚਿਆਂ ਨੂੰ ਗੱਤਕਾ ਸਿਖਾਉਂਦੇ ਆ ਅਤੇ ਉਹ ਵੀ ਬੱਚਿਆਂ ਨੂੰ ਲੈ ਕੇ ਆਉਣਗੇ। ਇਸ ਵਾਰੀ ਕਾਫੀ ਬੱਚੇ ਦੱਸ ਰਹੇ ਸੀ ਮੈਨੂੰ ਅੱਗੇ ਨਾਲੋਂ ਵੀ ਵੱਧ, ਪਰਮਾਤਮਾ ਸਾਰਿਆਂ ਦਾ ਕੰਮ ਕਾਰ ਜਿਹੜਾ ਵਧਾਵੇ ਨਾਲ ਦੀ ਨਾਲ ਹੀ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਜੋੜਨਾ ਕਿਉਂਕਿ ਜਿੱਦਾਂ ਜਿੱਦਾਂ ਆਪਣੀ ਪਾਪੂਲੇਸ਼ਨ ਵਧਦੀ ਜਾਂਦੀ ਹੈ ਤਾਂ ਬੱਚੇ ਵੀ ਉਨੇ ਹੀ ਵੱਧਦੇ ਜਾ ਰਹੇ।
2: ਇਹਦੇ ਵਿੱਚ ਇਹ ਵੀ ਹੈ ਜਿਵੇਂ ਹੁਣ ਤੁਸੀਂ ਜਾਣਦੇ ਹੋ ਵੀ ਇਹ ਇੱਕ ਪੰਜਾਬੀ ਵਿਰਸਾ ਵੀ ਆ, ਆਪਣੀ ਵਿਰਾਸਤ ਵੀ ਆ, ਇਹਦੇ ਵਿੱਚ ਆਪਣਾ ਜੋ ਵੀ ਕਲਚਰ ਆ ਸਾਰਾ ਦਿਖਾਇਆ ਜਾ ਸਕਦਾ ਅਤੇ ਦਸਤਾਰਾਂ ਦੀ ਅਹਿਮੀਅਤ ਵੀ ਬਹੁਤ ਵੱਡੀ ਆ ਅਤੇ ਹੁਣ ਗਰਮੀਆਂ ਦੇ ਵਿੱਚ ਹੁਣ ਵਿਆਹ ਵੀ ਸ਼ੁਰੂ ਹੋ ਜਾਣੇ ਨੇ ਅਤੇ ਕਈ ਵਾਰ ਕਿਸੇ ਨੂੰ ਆਈਡੀਆ ਲੱਗ ਜਾਂਦਾ ਵੀ ਮੈਂ ਕਿਵੇਂ ਦਸਤਾਰਾਂ ਬੰਨਣੀਆਂ ਨੇ ਸਜਾਉਣੀਆਂ ਨੇ ਅਤੇ ਉਹ ਸਿੱਖ ਵੀ ਸਕਦੇ ਨੇ ਉਸ ਵੇਲੇ।
1: ਬਿਲਕੁਲ ਜੀ, ਉਸ ਮੌਕੇ ਦੇ ਉੱਤੇ

0: ਜਿਹੜਾ ਉਹ ਸਿੱਖ ਸਕਦੇ ਨੇ ਤੇ ਆ ਕੇ ਇਹ ਫ੍ਰੀ ਕੰਮ ਕਰਦੀ ਜਿਹੜੀ ਸੇਵਾ ਇਹੀ ਮੈਨੂੰ ਲੱਗਦਾ ਗੁਰੂ ਸਾਹਿਬ ਨੇ ਸਾਨੂੰ ਮੈਸੇਜ ਦਿੱਤਾ ਵੀ ਇਕੱਠੇ ਰਲ ਮਿਲ ਕੇ ਬਹਿ ਕੇ ਖਾਣ ਦੇ ਨਾਲ ਨਾਲ ਜਿਹੜੀਆਂ ਨੇ ਇਹ ਸਰਵਿਸਿਜ਼ ਵੀ ਵੰਡ ਸਕਣ ਤੋਂ ਇਲਾਵਾ ਵੰਡ ਸ਼ੇਅਰ ਵੀ ਕਰਨਾ ਜਿਹੜਾ ਇਹ ਵੀ ਸਾਡੇ ਵਾਸਤੇ ਇੱਕ ਬਹੁਤ ਵੱਡੀ
1: ਜ਼ਿੰਮੇਵਾਰੀ ਹੈ ਜੀ ਬਿਲਕੁਲ
0: ਤੇ ਵੈਸੇ ਕਈ ਵਾਰੀ ਆਪਾਂ ਸੋਚਦੇ ਹੁੰਦੇ ਹਾਂ ਤੇ ਸਤਿੰਦਰ ਸਰਤਾਜ ਦਾ ਇੱਕ ਗਾਣਾ ਹੈ ਵੀ ਜਿਹਨੂੰ ਕਹਿੰਦੇ ਨਾ ਵੀ ਜਦੋਂ ਪਰਮਾਤਮਾ ਨੇ ਸਾਨੂੰ ਕੁਛ ਦੇ ਦਿੱਤਾ ਤੇ ਇਸੇ ਕਰਕੇ ਆਪਾਂ ਕਿਸੇ ਦੀ ਹਿਮਾਇਤ ਚ ਖੜੇ ਹੋਣ ਜੋਗੇ ਬਣ ਸਕਦੇ ਹਾਂ ਨਹੀਂ ਤੇ ਜੇ ਨਹੀਂ ਉਹਨੇ ਕੁਛ ਦਿੱਤਾ ਹੋਵੇ ਤੇ ਫਿਰ ਆਪਾਂ ਇਹ ਸਾਰਾ ਕੁਛ ਨਾ ਹੀ
1: ਨਹੀਂ ਕਰ ਸਕਦੇ ਸੱਚੀ ਗੱਲ
0: ਇਹ ਆ ਵੀ ਉਹਨੇ ਆਲਰੇਡੀ ਕਾਫੀ ਭਾਗ ਲਾਏ ਆ ਸਾਨੂੰ ਸਾਰਿਆਂ ਨੂੰ ਹੀ ਲਾਏ ਆ
1: ਬਿਲਕੁਲ
0: ਹਾਂਜੀ ਇਸੇ ਕਰਕੇ ਆਪਾਂ ਰਲ ਮਿਲ ਕੇ ਚਾਹੁੰਦੇ ਹਾਂ ਵੀ ਇਹਨੂੰ ਹੋਰ ਅੱਗੇ ਵੰਡੀਏ ਸਾਰਿਆਂ ਤੱਕ ਮੈਸੇਜ ਜਿਹੜਾ ਜਾਏ ਨਾਲ ਦੀ ਨਾਲ ਹੀ ਜੋ ਵੀ ਸਪੋਰਟ ਕਰ ਸਕੀਏ ਉਹ ਕਰੀਏ
1: ਬਿਲਕੁਲ
0: ਇਹਦਾ ਮਤਲਬ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ ਉਹਨਾਂ ਵਾਸਤੇ ਇੱਕ ਮੈਸੇਜ ਇਹ ਵੀ ਹੈ ਵੀ ਜੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਸ਼ਮੂਲੀਅਤ ਕਰਨਾ ਚਾਹੁੰਦੇ ਹੋ ਜਾਂ ਸਪੋਰਟ ਕਰਨਾ ਚਾਹੁੰਦੇ ਹੋ ਤੁਸੀਂ ਇਹ 'ਚ ਸਪੋਂਸਰ ਵੀ ਬਣ ਸਕਦੇ ਹੋ ਵਲੰਟੀਅਰ ਵੀ ਬਣ ਸਕਦੇ ਹੋ ਪਰਫੋਰਮ ਵੀ ਕਰ ਸਕਦੇ ਹੋ ਜੇ ਤੁਹਾਡੇ ਦਿਮਾਗ 'ਚ ਕੋਈ ਆਈਡੀਆ ਜਿਹੜਾ ਤੁਹਾਨੂੰ ਲੱਗਦਾ ਵੀ ਇਹੋ ਜਿਹੇ ਮੌਕੇ ਦੇ ਉੱਤੇ ਹੋਣਾ ਚਾਹੀਦਾ ਜਿੱਦਾਂ ਇੱਕ ਸਿੰਗਰ ਭਰਾ ਆਏ ਸਾਡੇ ਕੋਈ
1: ਉਹਨਾਂ
0: ਦਾ ਮੈਸੇਜ ਆਇਆ ਵੀ ਤੁਸੀਂ ਸਾਰਿਆਂ ਨੂੰ ਚਾਂਸ ਦਿੰਦੇ ਹੋ ਤੇ ਸਾਨੂੰ ਵੀ ਚਾਂਸ ਦਿਓ ਉਸ ਦਿਨ ਗਾਉਣ ਦਾ ਤੇ ਉਹ ਸਮਾਂ ਕਈ ਵਾਰੀ ਘੱਟ ਜਾਂਦਾ
1: ਬਿਲਕੁਲ
0: ਬਟ ਇਹ ਵੀ ਕੋਸ਼ਿਸ਼ ਹੁੰਦੀ ਹੈ ਵੀ ਨਾਲ ਦੀ ਨਾਲ ਜਿੰਨੇ ਵੀ ਆਉਣ ਸਿੰਗਰ ਜਿਹੜਾ ਆਪਣੇ ਮਨ ਦਾ ਚਾਅ ਲੈ ਕੇ ਆਉਣ ਚੰਗੇ ਗਾਉਂਦੇ ਹੋਣੇ ਚਾਹੀਦੇ ਤਾਂ ਕਿ ਬਾਕੀ ਦੇ ਸਿੰਗਰ ਵੀ ਜਿਹੜੇ ਲੋਕੀ ਨੇ ਜਿਹੜੇ ਉਹ ਸੁਣਨ ਵਾਲੇ ਉਹਨਾਂ ਦੇ ਵੀ ਟਾਈਮ ਦੇ ਨਾਲ ਜਸਟਿਸ ਹੋਵੇ
1: ਕਿਉਂਕਿ ਜਦੋਂ ਹੁਣ ਇਸਦਾ ਨਾਮ ਹੀ ਮੇਲਾ ਰੱਖ ਦਿੱਤਾ ਗਿਆ ਤੇ ਫਿਰ ਹਰੇਕ ਬੰਦਾ ਤਾਂ ਹੀ ਰੱਖਦਾ
0: ਬਿਲਕੁਲ
1: ਵੀ ਕਿਉਂ ਨਾ ਅਸੀਂ ਜਾ ਕੇ ਉੱਥੇ ਆਪਦੀ ਕੋਈ ਨਾ ਕੋਈ ਪੇਸ਼ਕਰੀ ਦਿਖਾਈਏ
0: ਹਾਂਜੀ ਆਪਾਂ ਤੇ ਆਪ ਵੈਲਕਮ ਕਰਦੇ ਹੀ ਆਨੇ ਸਹੀ ਗੱਲ
1: ਬਿਲਕੁਲ
0: ਤੁਸੀਂ ਕੋਈ ਆਈਡੀਆ ਲੈ ਕੇ ਆਓ ਜੇ ਤੁਹਾਨੂੰ ਲੱਗਦਾ ਵੀ ਚੰਗੀ ਚੀਜ਼ ਹੈ ਸਾਰਿਆਂ ਵਾਸਤੇ ਸ਼ੇਅਰ ਕਰਨੀ ਤੇ ਵਾਈ ਨੋਟ ਅੱਜ ਨਹੀਂ ਤੇ ਕੱਲ ਜਿੱਦਾਂ ਹੁਣ ਪਿਛਲੇ 13-14 ਪਤਾ ਨਹੀਂ 15 ਸਾਲ ਹੋ ਚੱਲੇ 13ਵਾਂ ਪ੍ਰੋਗਰਾਮ ਤੇ ਹੋ ਗਿਆ
1: ਬਿਲਕੁਲ
0: ਮੈਂ ਤਾਂ ਗਿਣਤੀ ਕਈ ਵਾਰੀ ਭੁੱਲ ਜਾਂਦੀ ਹਾਂ ਬਟ ਹਾਂਜੀ ਜਦੋਂ ਲਿਖਦੇ ਆ ਤੇ
1: ਫਿਰ ਪਤਾ ਲੱਗਦਾ ਹੈ ਹਾਂ ਇੰਨੇ ਸਾਲ ਹੋ ਗਏ
0: ਬਿੱਲੂ ਹੁਣਾਂ ਦਾ ਮੈਸੇਜ ਮੇਰੇ ਦੋਸਤ ਹੀ ਨੇ ਜੀ
1: ਹਾਂਜੀ
0: A1 ਟੋਇੰਗ
1: ਹਾਂਜੀ ਬਿਲਕੁਲ
0: ਤੇ ਤੁਸੀਂ ਸ਼ਾਇਦ ਜਾਣਦੇ
1: ਹੋ ਬਿਲਕੁਲ ਜੀ
0: ਹਾਂਜੀ ਉਹਨਾਂ ਦਾ ਮੈਸੇਜ ਆਇਆ ਵੀ ਕਹਿੰਦੇ ਵਾਹ ਕਹਿੰਦੇ ਮੈਨੂੰ ਪਤਾ ਹੀ ਨਹੀਂ ਵੀ ਇੰਨੇ ਸਾਲ ਹੋ ਗਏ ਨੇ ਕਰਦੇ ਆ ਕਿ ਜਦੋਂ ਤੋਂ ਆਪਾਂ ਕਿਸੇ ਸਮੇਂ ਤੇ ਸਾਡਾ ਆਫਿਸ ਇਕੱਠੇ ਹੁੰਦਾ ਸੀ
1: ਹਾਂਜੀ ਠੀਕ ਹੈ
0: ਤੇ ਉਦੋਂ ਤੋਂ ਆਪਾਂ ਜਾਣਦੇ 15 ਮੈਂ ਵੀ 18 ਸਾਲ ਤੋਂ ਹੀ ਹੁਣ ਤੇ
1: ਸਹੀ ਗੱਲ
0: ਤੇ ਉਹ ਇਸ ਕਰਕੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਇਸੇ ਤਰੀਕੇ ਨਾਲ ਬਣੀਆਂ ਰਹਿੰਦੀਆਂ
1: ਦੇਖੋ ਨਾਲੇ ਕੰਮਾਂ ਕਾਰਾਂ ਦੀ ਜ਼ਿੰਦਗੀ 'ਚ ਬਿਜ਼ੀ ਰਹਿੰਦੇ ਹਾਂ ਜੇ ਕੋਈ ਨੇੜੇ ਕੋਈ ਤੁਹਾਡੇ ਜਿੱਥੇ ਆਪਾਂ ਨੂੰ ਪਹੁੰਚਣ ਦੇ ਵਿੱਚ ਵੀ ਜ਼ਿਆਦਾ ਸਮਾਂ ਨਹੀਂ ਲੱਗਦਾ ਤੁਰ ਕੇ ਵੀ ਜਾ ਸਕਦੇ ਹਾਂ ਮੈਨੂੰ ਵੀ ਲੱਗਦਾ ਵੀ ਇਹੋ ਜਿਹਾ ਮੌਕਾ ਕੋਈ ਖੰਝਾਉਣਾ ਚਾਹੀਦਾ ਤੇ ਜਾਣੀ ਸਾਡੀ ਆਪਦੀ ਵੀ ਪੂਰੀ ਜ਼ੋਰ ਅਪੀਲ ਮੰਗ ਆ ਵੀ ਸਾਰੇ ਬੰਦੇ ਸਾਡੇ ਵੀ ਆਉਣਗੇ ਮੈਂਬਰ ਤੇ ਬੜਾ ਮਤਲਬ ਕਿ ਖੁਸ਼ੀ ਦਾ ਦਿਨ ਤੇ ਵਿਰਾਸਤੀ ਦਿਨ ਤੇ ਬਹੁਤ ਵਧੀਆ ਗੱਲ ਹੈ ਜੀ ਇਹ ਚੰਗਾ ਉਪਰਾਲਾ ਵੀ ਕਰ ਰਹੇ ਹਾਂ ਸਾਰੇ ਜਾਣੇ ਰਲ ਮਿਲ ਕੇ
0: ਹਾਂਜੀ ਬਿਲਕੁਲ ਜੀ ਤੇ ਵੰਸ ਅਗੇਨ ਮੈਂ ਕਿਉਂਕਿ ਦੋਸਤਾਂ ਨੂੰ ਜਿਹੜੇ ਦੋਸਤ ਕਿਸੇ ਤਰੀਕੇ ਨਾਲ ਕਈ ਵਾਰੀ ਸਪੋਰਟ ਕਰਨਾ ਚਾਹੁੰਦੇ ਤੇ ਉਹਨਾਂ ਦਾ ਵੀ ਵੈਲਕਮ ਹੈ ਕਿਉਂਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਹਿੱਸੇਦਾਰ ਬਣ ਸਕਦੇ ਹੋ ਆਪਣੀ ਮਰਜ਼ੀ ਦੇ ਨਾਲ ਜੇ ਤੁਸੀਂ ਦਸਤਾਰਾਂ ਦੇ ਵਿੱਚ ਜਾਂ ਕੋਈ ਫੂਡ ਦੇ ਵਿੱਚ ਕੋਈ ਕੰਟਰੀਬਿਊਟ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਐਜ਼ ਏ ਸਪੋਂਸਰ ਬਣ ਕੇ ਚਾਹੁੰਦੇ ਹੋ ਵੀ ਉੱਥੇ ਤੁਹਾਡਾ ਬੂਥ ਲੱਗੇ ਤੁਹਾਡੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਸਾਰਿਆਂ ਤੱਕ ਪਹੁੰਚਣ ਤੇ ਕੁਛ ਵੀ ਤੁਸੀਂ ਕਰਨਾ ਚਾਹੋ ਤੇ ਉਹ ਕੀਤੀਆਂ ਦੱਸਦੀ ਆਪਾਂ ਆਪਣੇ ਵੱਲੋਂ ਹਲਕਾ ਫੁਲਕੀ ਕੋਸ਼ਿਸ਼ ਜਿਹੜੀ ਕਰਦੇ ਰਹਿੰਦੇ ਹਾਂ ਕੁਛ ਇੱਕ ਸਾਡੇ ਬਿਜ਼ਨਸ ਵਾਲੇ ਜਿਹੜੇ ਦੋਸਤ ਨੇ ਉਹ ਸਪੋਰਟ ਕਰਦੇ ਹੀ ਰਹਿੰਦੇ ਆ
1: ਬਿਲਕੁਲ
0: ਬਟ ਫਿਰ ਵੀ ਜੇ ਕਿਸੇ ਨੂੰ ਹੋਰ ਨੂੰ ਵੀ ਕਰਨੀ ਹੋਵੇ ਤੇ ਉਹ ਤੁਸੀਂ ਰਲ ਮਿਲ ਕੇ ਉਸ ਪ੍ਰੋਗਰਾਮ ਦੇ ਵਿੱਚ ਸਪੋਰਟ ਕਰ ਸਕਦੇ ਹੋ ਤੇ ਆਪਣੇ ਜਿਹੜੇ ਪ੍ਰੋਡਕਟਸ ਨੇ ਉਹ ਵੀ ਡਿਸਪਲੇ ਕਰ ਸਕਦੇ ਕਈ ਵਾਰੀ ਬੂਥ ਜਾਂ ਟੇਬਲ ਸਟੋਲਸ ਜਿਹੜੇ ਨੇ ਉਹ ਸਭ ਕੁਛ ਉੱਥੇ ਲਾਇਆ ਜਾ ਸਕਦਾ ਜੀ ਜੀ ਤੇ ਹੋਰ ਭਾਜੀ ਕੋਈ ਜਾਂਦੇ ਜਾਂਦਾ ਹੋਰ ਕੋਈ ਮੈਸੇਜ ਦੇਣਾ ਚਾਹੋ ਜੀ
1: ਬਸ ਇਹੀ ਹੈ ਭਾਜੀ ਤੇ 16 ਮਈ ਦੀਆਂ ਤਿਆਰੀਆਂ ਨੇ ਤੇ 16 ਮਈ ਬਣਦੀਆਂ ਨੇ ਹਾਂਜੀ
0: 16 ਮਈ
1: ਹਾਂਜੀ ਤੇ ਤਿਆਰੀਆਂ ਨੇ ਤੇ ਉਸ ਦੇ ਵਿੱਚ ਇਹ ਵੀ ਆ ਤੇ ਠੀਕ ਆ ਦਿਨ ਬੜੇ ਵਧੀਆ ਨੇ ਤੇ ਹੁਣ ਗਰਮੀਆਂ ਆ ਗਈਆਂ ਤੇ ਬੜਾ ਇੱਕ ਦਿਨਾਂ ਦਾ ਫਰਕ ਵੀ ਬਹੁਤ ਪੈ ਗਿਆ ਹੁਣ ਉਹ ਨਹੀਂ ਹੈਗਾ ਵੀ ਸਿਆਲਾਂ ਵਾਂਗ ਸਾਜਰੀ ਹਨੇਰਾ ਹੋ ਜਾਂਦਾ ਤੇ ਮੇਰੇ ਖਿਆਲ ਨਾਲ 12-6 ਵਜੇ ਤੱਕ ਪ੍ਰੋਗਰਾਮ ਆ ਤੇ ਬੜੇ
0: ਕਰਕੇ ਤੇ ਬਾਅਦ ਚੋ ਤੁਸੀਂ ਘਰਾਂ ਤੇ ਵੀ ਆ ਸਕਦੇ ਹੋ ਤੇ ਆਪਣੇ
1: ਹਾਂਜੀ ਹਾਂ
0: ਵਿਆਹ ਸ਼ਾਦੀਆਂ
1: ਕਿਤੇ ਵੀ ਜਾ ਸਕਦੇ ਆ
0: ਉਹਨਾਂ ਤੇ ਵੀ ਅਟੈਂਡ ਵੀ ਕਰ ਸਕਦੇ
1: ਆਰਾਮ ਨਾਲ ਆਰਾਮ ਨਾਲ ਸਹੀ ਗੱਲ ਆ
0: ਤੇ ਉਹ ਵੀ ਤੁਸੀਂ ਆਪਣੇ ਇੰਜੋਏ ਕਰੋ ਆ ਕੇ ਕਈ ਵੱਡੇ ਪ੍ਰੋਗਰਾਮ ਹੁੰਦੇ ਨੇ ਉਹ ਸ਼ਾਮ ਨੂੰ ਆਪਣੇ ਆਪਣੇ ਕੰਮਾਂ ਤੇ ਜਾ ਸਕਦਾ
1: ਬਿਲਕੁਲ ਜੀ ਬਿਲਕੁਲ ਹੁਣ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਦੱਸਦਾ ਸੀਗਾ ਵੀ 16 ਮਈ ਦਾ ਇੱਕ ਇਵੈਂਟ ਵੀ ਆ ਜਿਹਦੀ ਮੈਂ ਬੁਕਿੰਗ ਲਈ ਜਾ ਕੇ ਆਇਆ ਸੀਗਾ ਹੁਣ ਉਸੇ ਦਿਨ 2 ਪ੍ਰੋਗਰਾਮ ਆ ਗਏ ਇਹ ਉਦੋਂ ਹੀ ਪੋਸੀਬਲ ਆ ਜਦੋਂ ਦਿਨ ਥੋੜੇ ਜਿਹੇ ਵੱਡੇ ਹੁੰਦੇ ਨੇ ਤੇ ਆਪਾਂ ਕਵਰ ਕਰ ਲੈਂਦੇ ਹਾਂ ਸਮੇਂ ਦੇ ਨਾਲ
0: ਇਸੇ ਕਰਕੇ ਮੈਂ ਇਹਨੂੰ ਬਹੁਤ ਵੱਡਾ ਪ੍ਰੋਗਰਾਮ ਨਾ ਸਮਝਦਾ ਆਇਆ
1: ਹਾਂਜੀ
0: ਪ੍ਰੈਫਰੈਂਸ ਨਾ ਸਮਝਦਾ ਆਇਆ ਦੁਪਹਿਰ ਤੱਕ
1: ਦੁਪਹਿਰ ਤੱਕ
0: ਸ਼ਾਮਾਂ ਤੱਕ ਖਤਮ ਕਰਨ ਦੀ ਕੋਸ਼ਿਸ਼
1: ਬਿਲਕੁਲ ਜੀ
0: ਤਾਂ ਕਿ ਉਸ ਤੋਂ ਬਾਅਦ ਲੋਕੀ ਆਪਣੇ ਕੰਮ ਕਰ ਜਿਹੜੇ ਫਿਰ ਵੀ ਸ਼ਾਮ ਦੇ ਕੰਮ ਕਰ ਸਕਣ
1: ਬਿਲਕੁਲ 6 ਘੰਟੇ ਬਹੁਤ ਹੋ ਜਾਂਦੇ ਨੇ ਜੀ ਹਾਂਜੀ ਹਾਂ
0: ਉਹਦੇ ਵਿੱਚ ਜਿਨ੍ਹਾਂ ਨੇ ਆਉਣਾ ਸਾਨੂੰ ਤੇ ਡੈਫੀਨੇਟਲੀ ਜ਼ਿਆਦਾ ਟਾਈਮ ਚਾਹੀਦਾ ਬਟ ਬਾਕੀ

0: ਜਿਹੜੇ ਦੋਸਤ ਆਉਂਦੇ ਨੇ ਥੋੜੀ ਥੋੜੀ ਦੇਰ ਵਾਸਤੇ
1: ਉਹਨਾਂ
0: ਨੇ ਆਣਾ ਜਾਣਾ ਘੁੰਮਣਾ ਖਾਣਾ ਪੀਣਾ
1: ਬਿਲਕੁਲ
0: ਤੇ ਖਾਣ ਪੀਣ ਦੇ ਵੀ ਅਰੇਂਜਮੈਂਟ ਕੀਤੇ ਗਏ ਨੇ
1: ਉਹ ਠੀਕ ਹੈ ਜੀ
0: ਤੇ ਮਿਰਚੀ ਰੈਸਟੋਰੈਂਟ ਵਾਲਿਆਂ ਨੇ ਉੱਥੇ ਫੂਡ ਸਰਵ ਕਰਨਾ
1: ਉਹ ਠੀਕ ਹੈ ਜੀ
0: ਤੇ ਗੁਰੂ ਨਾਨਕ ਫਰੀ ਕਿਚਨ ਵਾਲਿਆਂ ਵੱਲੋਂ ਵੀ ਪਿਛਲੀ ਵਾਰੀ ਵੀ ਉਹਨਾਂ ਨੇ ਕਾਫੀ ਕੁਝ ਦਿੱਤਾ ਸੀ
1: ਹੈ ਉਹਨਾਂ ਦਾ ਪੁਰਾਣਾ ਬਹੁਤ ਵੱਡਾ ਹਾਂ ਜੀ
0: ਤੇ ਉਹਨਾਂ ਦੇ ਨਾਲ ਵੀ ਉਹਨਾਂ ਕੋਲ ਵੀ ਸਮਾਨ ਸਮੂਨ ਲੈ ਕੇ ਆਵਾਂਗੇ ਜੋ ਵੀ ਉਹ ਸੇਵਾ ਕਰਨਗੇ ਬਟ ਮੈਨੂੰ ਯਾਦ ਹੈ ਵੀ ਅੱਜ ਤੋਂ 2 ਸਾਲ ਪਹਿਲਾਂ ਜਾਂ ਮੇਰੇ ਖਿਆਲ 24 ਦੇ ਵਿੱਚ ਆਪਾਂ ਸ਼ੁਰੂ ਕੀਤਾ ਸੀ ਪ੍ਰੋਗਰਾਮ ਤੇ ਉਦੋਂ ਪਹਿਲੀ ਵਾਰੀ ਆਪਾਂ ਉੱਥੇ ਮੈਕਨਾਈਟ ਸਟੇਸ਼ਨ ਦੇ ਉੱਤੇ ਮੈਂ ਤੇ ਆਪਣੇ ਸੰਦੀਪ ਭਾਜੀ ਆਪਾਂ ਗਏ ਉਸ ਕੰਦਰਾਂ ਨਾਲ ਗੱਲ ਕਰਨ
1: ਮੈਂ ਸਮਝ ਗਿਆ ਹਾਂ
0: ਗਿਆ ਵੀ ਤੁਸੀਂ ਸਾਨੂੰ ਇੱਥੇ ਬਾਹਰ ਪ੍ਰੋਗਰਾਮ ਹੀ ਕਰਨ ਦੋ ਕਿਉਂਕਿ ਆਪਾਂ ਅੰਦਰ ਪ੍ਰੋਗਰਾਮ ਕਰਨਾ ਤੇ ਹਾਲਾਂਕਿ ਉਹ ਦੋਨੋਂ ਪ੍ਰੋਗਰਾਮ ਡਿਫਰੈਂਟ ਡਿਫਰੈਂਟ ਹੁੰਦੇ ਆ ਪਰ ਫਿਰ ਵੀ ਉਹਦੇ ਵਿੱਚ ਆਪਾਂ ਉਹਨਾਂ ਨੂੰ ਰਿਕੁਐਸਟ ਕੀਤੀ ਤੇ ਉਹਨਾਂ ਤੇ ਆਲਰੇਡੀ ਐਕਸਾਈਟਿਡ ਸੀਗੇ ਉਹ ਕਹਿੰਦੇ ਤੁਸੀਂ ਕਰੋ ਕਿਉਂਕਿ ਜੇ ਲੋਕਾਂ ਦਾ ਫਾਇਦਾ ਹੁੰਦਾ ਤੇ ਇਹ ਕਿਹੜੀ ਪਾਰਕਿੰਗ ਕੋਈ
1: ਬਿਲਕੁਲ ਹੀ ਬਿਲਕੁਲ
0: ਵੀਕਐਂਡ ਦੇ ਯੂਜ਼ ਹੁੰਦੀ ਪਈ
1: ਸਹੀ ਗੱਲ
0: ਉਸ ਤੋਂ ਬਾਅਦ ਮੈਨੂੰ ਲੱਗਦਾ ਉਹਨਾਂ ਨੇ ਕਾਫੀ ਵਾਰੀ ਉੱਥੇ ਜਿਹੜੀ ਹੈ ਗੁਰੂ ਸਾਹਿਬ ਦਾ ਜਿਹੜਾ ਇੱਕ ਲੰਗਰ ਲਾਇਆ ਤੇ ਵਧੀਆ ਵਧੀਆ ਗੱਲ ਹੁੰਦੀ ਹੈ ਕਿ ਵੀ ਆਪਾਂ ਕੁਛ ਨਾ ਕੁਛ ਉਪਰਾਲੇ ਸ਼ੁਰੂ ਕਰੀਏ ਤੇ ਚੰਗੇ ਪਾਸੇ ਲੱਗਣ
1: ਹਾਂਜੀ ਕਿਉਂਕਿ ਇੱਕ ਗੱਲ ਮੈਂ ਹੋਰ ਵੀ ਐਡ ਕਰਨ ਲੱਗਿਆ ਪਹਿਲਾਂ ਆਪਾਂ ਇਹ ਗੱਲ ਕਹਿੰਦੇ ਹੁੰਦੇ ਵੀ ਇੱਥੇ ਕੋਈ ਲੋੜਵੰਦ ਨਹੀਂ ਹੈਗਾ ਪਰ ਹੁਣ ਸਮੇਂ ਦੇ ਹਾਲਾਤਾਂ ਨਾਲ ਇੱਥੇ ਲੋੜਵੰਦ ਬਹੁਤ ਨੇ ਜਿਹੜਾ ਉਪਰਾਲਾ ਉਹ ਵੀ ਕਰ ਰਹੇ ਨੇ ਉਹ ਵੀ ਸਲਾਂਘਾ ਜੂਗਾ ਬੜੀ ਮਤਲਬ ਕਿ ਖੁਸ਼ੀ ਦੀ ਗੱਲ ਬਹੁਤ ਪ੍ਰਾਊਡ ਹੁੰਦਾ ਇਸ ਗੱਲ ਦੇ ਉੱਤੇ
0: ਬਿਲਕੁਲ ਜੀ ਹਰ ਹਫਤੇ ਜਿਹੜਾ ਹੈ ਉਹ ਕੱਲ ਵੀ ਮੈਂ ਦੇਖ ਰਿਹਾ ਕੱਲ ਮੇਰੀ ਕੋਸ਼ਿਸ਼ ਸੀਗੀ ਵੀ ਮੈਂ ਜਾਵਾਂਗਾ ਉੱਥੇ
1: ਅੱਛਾ ਜੀ
0: ਪਰ ਜਦੋਂ ਮੈਂ ਸੋਚਦਾ ਉਦੋਂ ਹੀ ਉਹ 2-3 ਪ੍ਰੋਗਰਾਮ ਇਦਾਂ ਦੇ ਆ ਜਾਂਦੇ ਨੇ ਜਿਹਦੇ ਚ ਸਟਕ ਹੋ ਜਾਂਦਾ
1: ਸਟਕ ਹੁੰਦਾ ਟਾਈਮ ਵੀ ਫਿਰ ਘਟ ਜਾਂਦਾ ਬਿਲਕੁਲ ਜੀ
0: ਉਹ ਪਿਛਲੀ ਵਾਰੀ ਵੀ ਮੈਂ ਉਹ ਫਿਰ ਮੈਂ ਆਪਣੇ ਆਪ ਨੂੰ ਯਾਦ ਦਿਵਾਉਣਾ ਮੈਂ ਜਾਣਾ ਤੇ ਪਰ ਕੱਲ ਵੀ ਮੈਨੂੰ ਜਿੱਦਾਂ ਹਨਾ ਪ੍ਰੋਗਰਾਮ ਇਦਾਂ ਦੇ ਆ ਗਏ ਵੀ ਜਿਹੜੇ ਪਹਿਲਾਂ ਤੋਂ ਕਮਿਟਡ ਤੇ ਸੀਗੇ ਹੀ
1: ਹਾਂਜੀ
0: ਪਰ ਫਿਰ ਉੱਥੇ ਜਾਣ ਦੇ ਟਾਈਮ ਤੇ ਜਾਂ ਇੱਧਰ ਜਾਣ ਦੇ ਟਾਈਮ ਤੇ ਹੁਣ ਉਹ ਡਿਸਟੈਂਸ ਬੜੇ ਪੈ ਜਾਂਦੇ
1: ਬਿਲਕੁਲ ਜੀ ਬਿਲਕੁਲ ਹਾਂ ਸਹੀ ਗੱਲ ਹੈ
0: ਉਹ ਫਿਰ ਟਾਈਮ ਨਹੀਂ ਮੈਚ ਹੋ ਪਾਉਂਦਾ
1: ਬਿਲਕੁਲ ਜੀ ਬਿਲਕੁਲ
0: ਪਰ ਇਹ ਵੀ ਵਧੀਆ ਸੰਦੀਪ ਭਾਜੀ ਤੁਸੀਂ ਵਧੀਆ ਉਪਰਾਲਾ ਕਰ ਰਹੇ ਹੋ ਜੀ ਵਾਂਸ ਅਗੇਨ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਤੇ ਮੁਬਾਰਕਾਂ ਕਿਉਂਕਿ ਤੁਸੀਂ ਹਰ ਹਫਤੇ 2,500-3,000 ਬੰਦਾ ਜਾਂ ਇਸ ਤੋਂ ਵੀ ਵੱਧ
1: 10,000 ਤੱਕ ਵੀ ਚਲੇ ਜਾਂਦੇ
0: 10,000 ਮਹੀਨੇ ਦਾ ਕਹਿੰਦੇ
1: 10,000 ਹਾਂਜੀ
0: ਲੋਕਾਂ ਨੂੰ ਜਿਹੜਾ ਘੱਟੋ ਘੱਟ ਸਰਵ ਕਰਦੇ ਆ
1: ਬਿਲਕੁਲ
0: ਪਰ ਹੁਣ ਦਿਨ ਖੁੱਲ ਗਿਆ ਤੇ ਹੁਣ ਹੋਰ ਜ਼ਿਆਦਾ ਆਣਗੇ
1: ਬਿਲਕੁਲ
0: ਗੁਰੂ ਮਹਾਰਾਜ ਤੁਹਾਨੂੰ ਹੋਰ ਸ਼ਕਤੀ ਪ੍ਰਦਾਨ ਕਰਨ ਤਾਂ ਕਿ ਤੁਸੀਂ ਹੋਰ ਵੱਧ ਤੋਂ ਵੱਧ ਜਿਹੜੇ ਲੋਕਾਂ ਦੀ ਸੇਵਾ ਜਿਹੜੀ ਕਰ ਸਕੋ
1: ਬਿਲਕੁਲ ਜੀ
0: ਸੋ ਇਹ ਉਸ ਤਰੀਕੇ ਨਾਲ ਚੱਲੇਗਾ ਤੇ ਪਲੱਸ ਉਸ ਤੋਂ ਇਲਾਵਾ ਹੋਰ ਵੀ ਬੜਾ ਕੋਈ ਜਿਹੜਾ ਪਾਕਿਸਤਾਨ ਕੈਨੇਡਾ ਕਲਚਰ ਐਸੋਸੀਏਸ਼ਨ ਸਾਡੇ ਦੋਸਤ ਨੇ ਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਉਹ ਵੀ ਉਸ ਦਿਨ ਉੱਥੇ ਮੋਸਟਲੀ ਸ਼ਬੀਲ ਲਾ ਕੇ ਦਿੰਦੀ ਹੁੰਦੀ
1: ਸਾਨੂੰ
0: ਚਲੋ ਫਰੈਸ਼
1: ਬਿਲਕੁਲ
0: ਉਦਾਂ ਦੀ ਰੌਣਕ ਮੇਲਾ ਲਾਇਆ ਜਾਂਦਾ ਤੇ ਹੋਰ ਵੀ ਬੜਾ ਕੁਛ ਹਾਲੇ ਮੈਨੂੰ ਐਗਜੈਕਟਲੀ ਪਤਾ ਨੀ ਸਾਰੀਆਂ ਚੀਜ਼ਾਂ ਦਾ ਕੀ ਕੁਛ ਹੋਣਾ ਪਰ
1: ਉਹ ਤਾਂ ਫਿਰ ਮੇਲਾ ਹੋ ਗਿਆ ਜੀ ਮੇਲੇ ਵੀ ਤਾਂ ਬਹੁਤ ਕੁਛ ਹੋਣਾ
0: ਹਾਂਜੀ ਬਿਲਕੁਲ ਤੇ
1: ਸਹੀ ਗੱਲ ਹੈ
0: ਦੂਜੇ ਪਾਸੇ ਸਾਡੇ ਦੂਸਰੇ ਦੋਸਤ ਨੇ ਆਪਣੇ ਗੁਲ ਖਾਨ ਜੀ
1: ਹਾਂਜੀ
0: ਉਹ ਵੀ ਕਹਿੰਦੇ ਮੈਂ ਵੀ ਕੁਛ ਨਾ ਕੁਛ ਲੈ ਕੇ ਆਵਾਂਗਾ ਜੀ
1: ਠੀਕ ਹੈ
0: ਡਿਸਟ੍ਰੀਬਿਊਟ ਕਰਨ ਵਾਸਤੇ ਹੋ ਸਕਦਾ ਰੈਡੀਸਨ ਹੋਟਲ ਵਾਲੇ ਵੀ ਸਾਨੂੰ ਕੁਛ ਦੇਣ
1: ਠੀਕ ਹੈ ਉੱਥੇ
0: ਬਣਾ ਕੇ ਸੋ ਇਸ ਤਰ੍ਹਾਂ ਦੀਆਂ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਫੂਡ ਦੇ ਰੂਪ ਦੇ ਵਿੱਚ ਮਿਲਣਗੀਆਂ ਇਸ ਕਰਕੇ ਕਈ ਦੋਸਤ ਮੈਨੂੰ ਕਹਿੰਦੇ ਵੀ ਆਪਾਂ ਉੱਥੇ ਫੂਡ ਦਾ ਸਟੋਲ ਲਾਣਾ ਚਾਹੁੰਦੇ ਹਾਂ ਵੇਚਣ ਵਾਸਤੇ ਤੇ ਮੈਂ ਕਹਿੰਦਾ ਨਾ ਵੀ ਤੁਸੀਂ ਪੈਸੇ ਤੇ ਦੋਗੇ ਪਰ ਤੁਹਾਨੂੰ ਓਨੀ ਸੇਲ ਹੋਣੀ ਨਹੀਂ
1: ਕਿਉਂਕਿ
0: ਫ੍ਰੀ ਦੇ ਵਿੱਚ ਜਿਹੜੇ ਜਦੋਂ ਖਾਣ ਨੂੰ ਮਿਲਦਾ ਹੁੰਦਾ
1: ਤੇ
0: ਫਿਰ
1: ਦੂਜੇ ਪਾਸੇ ਲੋਕ ਨਹੀਂ ਜਾਂਦੇ ਸਹੀ ਗੱਲ ਹੈ ਸਹੀ ਗੱਲ
0: ਇਸ ਕਰਕੇ ਉਹਨਾਂ ਕੋਲ ਮੇਰੀ ਵਾਂਸ ਅਗੇਨ ਹੱਥ ਜੋੜ ਕੇ ਮਾਫੀ ਹੈ ਮੈਂ ਤੁਹਾਨੂੰ ਨਹੀਂ ਬੋਲਣ ਦਾ ਕਾਰਨ ਇਹ ਹੁੰਦਾ ਦੂਸਰੀ ਇਸ ਤੋਂ ਪਹਿਲਾਂ ਵੀ ਜਿਹੜਾ ਮੇਰਾ ਵੱਡਾ ਕਾਰਨ ਇਹ ਹੁੰਦਾ ਸੀ ਵੀ ਸੇਫਟੀ ਬਹੁਤ ਵੱਡੀ ਇਸ਼ੂ ਹੁੰਦੀ
1: ਬਿਲਕੁਲ
0: ਅਕਸਰ ਲੋਕੀ ਜਿਹੜੇ ਨੇ ਉਹ ਕਈ ਵਾਰੀ ਉਹ ਕਹਿੰਦੇ ਨੇ ਵੀ ਸਾਨੂੰ ਦੂਜੇ ਸਟੋਲਾਂ ਵਾਲੇ ਜਾਂ ਦੂਜੇ ਇਵੈਂਟ ਵਾਲੇ ਤੇ ਕਰਨ ਦਿੰਦੇ ਆ ਪਰ ਉਹਦਾ ਕਾਰਨ ਇਹ ਹੁੰਦਾ ਵੀ ਉਹ ਪ੍ਰੋਗਰਾਮ ਛੋਟੇ ਵੱਡੇ ਤੇ ਚਲੋ ਠੀਕ ਹੈ ਜਿੱਦਾਂ ਦੇ ਵੀ ਹੁੰਦੇ ਆ ਪਰ ਉਹਦੇ ਚ ਫੂਡ ਉਸ ਤਰ੍ਹਾਂ ਦਾ ਚੱਲ ਜਾਂਦਾ
1: ਬਿਲਕੁਲ
0: ਤੇ ਸਾਡੇ ਹੁਣ ਪਤਾ ਨੀ ਲੱਗਦਾ ਵੀ ਮੈਂ ਕਹਿੰਦਾ ਵੀ ਜੇ ਗੁਰੂ ਮਹਾਰਾਜ ਨੇ ਬਚਾ ਕੇ ਰੱਖਿਆ ਪ੍ਰੋਗਰਾਮ ਨੂੰ ਇੰਨੇ ਸਾਲਾਂ ਤੋਂ ਚੰਗਾ ਚੱਲਦਾ ਜਾ ਰਿਹਾ ਤੇ ਇਹਨੂੰ ਚੱਲਦਾ ਰਹਿਣ ਦੀ ਕਿਸੇ ਤਰੀਕੇ ਦਾ ਕੋਈ ਨਾ ਹੀ ਫੂਡ ਦੇ ਨਾਲ ਕਿਉਂਕਿ ਫੂਡ ਇੱਕ ਐਸੀ ਆਈਟਮ ਹੈ ਜਿਹੜੀ ਰੰਗ ਚ ਭੰਗ ਪਾ ਸਕਦੀ
1: ਕਿਉਂਕਿ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਹੈ
0: ਹਾਂਜੀ ਸੋ ਕਮਰਸ਼ੀਅਲ ਕਿਚਨ ਦਾ ਹੀ ਫੂਡ ਹੋਵੇ ਤੇ ਵਧੀਆ
1: ਬਿਲਕੁਲ
0: ਤਾਂ ਕਿ ਲੋਕੀ ਜਿਹੜੇ ਵੀ ਆਣ ਉੱਥੇ ਫੂਡ ਉਸ ਤਰ੍ਹਾਂ ਦਾ ਹੀ ਆਵੇ ਪਤਾ ਲੱਗੇ ਵੀ ਇਹ ਕਿਸ ਸੋਰਸ ਤੋਂ ਆਇਆ ਤੇ ਉਹਨਾਂ ਦੀ ਜ਼ਿੰਮੇਵਾਰੀ ਉਹਦੇ ਨਾਲ ਬਣ ਜਾਂਦੀ
1: ਸਹੀ ਗੱਲ ਹੈ ਜੀ ਸਹੀ ਗੱਲ ਹੈ
0: ਸੋ ਕਿਉਂਕਿ ਘਰਾਂ ਚ ਤਿਆਰ ਕਰਨਾ ਫੂਡ ਤੇ ਆਸਾਨ ਤੇ ਵਧੀਆ ਤੇ ਹੁੰਦਾ ਹੀ ਹੈ ਕਮਾਈ ਕਰਨੀ ਵੀ ਵਧੀਆ ਲੱਗਦੀ ਹੈ ਬਟ ਫੂਡ ਨੂੰ ਜੇ ਚੰਗੇ ਤਰੀਕੇ ਦਾ ਹੋਣਾ ਤੇ ਉਹ ਕਮਰਸ਼ੀਅਲ ਬਣਿਆ ਹੋਵੇ ਤੇ ਉਹੀ
1: ਬਿਲਕੁਲ
0: ਸਪੈਸ਼ਲੀ ਕਮਰਸ਼ੀਅਲ ਪ੍ਰੋਗਰਾਮਾਂ ਦੇ ਵਿੱਚ
1: ਹਾਂਜੀ ਹਾਂ ਉੱਥੇ ਫਿਰ ਇੱਕ ਉਹਨਾਂ ਦੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਇਸ ਗੱਲ ਦੀ
0: ਤੇ ਹੋਰ ਵੀ ਬਾਕੀ ਸਟੋਰਸ ਵਾਲੇ ਜਿਹੜੇ ਮੇਰੇ ਦੋਸਤ ਨੇ ਕਈ ਸੋਚਦੇ ਹੋਣਗੇ ਵੀ ਰਜੇਸ਼ ਨੇ ਸਾਨੂੰ ਅਪਰੋਚ ਨਹੀਂ ਕੀਤਾ ਮੈਂ ਚਾਈਨਾ ਗਿਆ ਸੀ 10-12 ਦਿਨ ਮੇਰੇ ਉੱਧਰ ਲੱਗ ਗਏ
1: ਹਾਂਜੀ
0: ਤੇ ਇਸ ਕਰਕੇ ਮੈਂ ਥੋੜਾ ਲੇਟ ਹੋ ਗਿਆ ਤੇ ਹੋਸਤਾ ਵੀ ਅਗਲੇ 1-2 ਹਫਤੇ ਪਏ ਨੇ ਮੈਂ ਤੁਹਾਡੇ ਨਾਲ ਰਾਬਤਾ ਕਰਨਾ ਤੁਸੀਂ ਆਪਣੀ ਜਿਹੜੀ ਜੇਬ

0: ਇਹਨੂੰ ਸੰਭਾਲ ਕੇ ਰੱਖਿਓ ਮੈਂ
1: ਨਹੀਂ ਸਹੀ ਬਿਲਕੁਲ ਬਿਲਕੁਲ
0: ਕਈਆਂ ਨੇ ਕਈ ਵਾਰੀ ਕਿਉਂਕਿ ਬਹੁਤ ਉਤਸ਼ਾਹਿਤ ਹੁੰਦੇ ਨੇ ਜੀ ਆਪਣੇ ਭਰਾ ਜਿਹੜੇ ਉਹ ਆਪਣੇ ਆਪ ਹੀ ਸੋਚਦੇ ਆ ਵੀ ਨਹੀਂ ਆਪਾਂ
1: ਜਾ ਕੇ ਸਹਿਯੋਗ ਕਰੀਏ ਚੰਗੀ ਗੱਲ ਹੈ
0: ਸੋ ਇਸ ਕਰਕੇ ਉਹ ਫਿਰ ਪਰ ਇਹ ਵੀ ਵੇਟ ਕਰਦੇ ਆ ਕਿ ਆਇਆ ਨੀ ਹਾਲ ਤੱਕ ਸਾਡੇ ਨਾਲ
1: ਕੋਈ ਮੈਸੇਜ ਨੀ ਪਹੁੰਚਿਆ
0: ਵੀ ਸਾਨੂੰ ਕਿਉਂਕਿ ਮੈਸੇਜ ਪਹੁੰਚਾ ਕੇ ਫਿਰ ਉਹਨਾਂ ਨੂੰ ਇਹ ਵੀ ਹੁੰਦਾ ਵੀ ਸਾਨੂੰ ਪਰਸਨਲੀ ਵੀ ਰਕਸ਼ਾ ਮਾਰਨ ਦਾ ਟਾਈਮ ਮਿਲ ਜਾਂਦਾ
1: ਬਿਲਕੁਲ ਜੀ ਬਿਲਕੁਲ
0: ਇਸੇ ਬਹਾਨੇ ਚਾਹੀਦਾ ਥੋੜੀ ਪੋਲਿਟਿਕਸ ਦੀਆਂ ਗੱਲਾਂ ਕਰ ਲਓ
1: ਹਾਂਜੀ
0: ਸਮਾਜ ਦੀਆਂ ਗੱਲਾਂ ਕਰੋ ਸੋ ਇਹ
1: ਚੰਗੀ ਗੱਲ ਹੈ ਸਾਰਾ ਕੁਝ ਕਿਉਂਕਿ ਇਹ ਸੁਭਾਵਿਕ ਰੂਪ ਦੇ ਵਿੱਚ ਸਾਰਾ ਕੁਝ ਆਪਣੇ ਸਮਾਜ ਵਿੱਚ ਆਉਂਦਾ ਹੀ ਹੈ ਤਾਂ ਗੱਲਾਂ ਪਤਾ ਕਰਨੀਆਂ ਹੈ ਵਿਚਾਰਨਾ ਕਿਸੇ ਨਾਲ ਵੀ
0: ਇਸ ਕਰਕੇ ਇਹਦੇ ਤੇ ਵੀ ਆਪਾਂ ਧਿਆਨ ਰੱਖਦੇ ਹਾਂ
1: ਜ਼ਰੂਰੀ ਹੈ
0: ਜੇ ਤੁਸੀਂ ਨਹੀਂ ਹਾਲ ਤੱਕ ਤੁਹਾਨੂੰ ਮੈਂ ਮਿਲ ਪਾਇਆ ਤੇ ਮੈਂ ਆਉਣ ਵਾਲੇ ਟਾਈਮ ਚ ਮਿਲ ਰਿਹਾ ਜਲਦੀ ਕਿਉਂਕਿ ਮੈਂ ਹਰ ਰੋਜ਼ ਦਾ ਵੈਸੇ ਵੀਕਐਂਡ ਕਰਕੇ ਅੱਜ ਤੇ ਚਲੋ ਸਾਰਾ ਦਿਨ ਇੱਥੇ ਨਿਕਲ ਜਾਣਾ ਕੱਲ ਵੀ ਕਾਫੀ ਇਵੈਂਟਸ ਤੇ ਬਿਜ਼ੀ ਸੀਗਾ
1: ਬਿਲਕੁਲ
0: ਪਲੱਸ ਕਿਉਂਕਿ ਜਿਹੜੇ ਪਬਲਿਕ ਇਵੈਂਟਸ ਹੁੰਦੇ ਉਹ ਤੇ ਤੁਸੀਂ ਅੱਗੇ ਪਿੱਛੇ ਕਰ ਲੈਂਦੇ ਹੋ ਜਿਹੜੇ ਪਰਸਨਲ ਹੁੰਦੇ ਆ ਫੈਮਿਲੀ ਉਹ ਚ ਫਿਰ ਕਈ ਵਾਰੀ ਬੜਾ ਮੁਸ਼ਕਿਲ ਹੋ ਜਾਂਦਾ ਤੇ ਬਟ ਅੱਜ ਕੱਲ ਤੋਂ ਫਿਰ ਤੋਂ ਜਿਹਨੂੰ ਕਹਿੰਦੇ ਨਾ ਵੀ ਵਾਪਸ ਮੈਂ ਆਪਣਾ ਪੈਂਡਾ ਪਾ ਲੈਣਾ ਫਿਰ ਤੋਂ ਸਾਰੇ ਦੋਸਤਾਂ ਕੋਲ ਜਾਣਾ ਸ਼ੁਰੂ ਕਰ ਦੇਣਾ ਜਿਹੜੇ ਜਿਹੜੇ ਰਹਿ ਗਏ ਤੇ ਬਾਕੀ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਵੀ ਆਉਣ ਵਾਲੇ ਟਾਈਮ ਚ ਤੁਹਾਡੇ ਨਾਲ ਡਿਸਕਸ ਕਰਦੇ ਰਹਿਣਾ ਜੀ ਤੇ ਪ੍ਰਦੀਪ ਭਾਜੀ ਹੋਰ ਕੋਈ ਇਨਫੋਰਮੇਸ਼ਨ ਕੋਈ ਗੱਲਬਾਤ ਜੇ ਸ਼ੇਅਰ ਕਰਨਾ ਚਾਹੋਗੇ ਜੀ
1: ਬਸ ਭਾਜੀ ਇਹੀ ਆ ਤੇ ਧੰਨਵਾਦ ਕਰਦੇ ਹਾਂ ਤੁਹਾਡਾ ਤੇ ਰੇਡੀਓ ਸਬਰੰਗ ਦਾ ਤੇ ਅੱਜ ਮੌਕਾ ਬਖਸ਼ਿਆ ਤੁਸੀਂ ਤੇ ਅਸੀਂ ਤਿਆਰੀ ਦੇ ਵਿੱਚ ਆ ਤੇ ਸਾਰੇ ਵੀਰ ਸਾਡੇ ਆਉਣਗੇ ਕੋਈ ਅਲਾਂਬਾ ਨਹੀਂ ਆਊਗਾ ਤੇ ਕੋਈ ਇਹੋ ਜਿਹੀ ਗੱਲਬਾਤ ਨਹੀਂ ਪੂਰੀ ਜ਼ਿੰਮੇਵਾਰੀ ਦੇ ਨਾਲ ਉੱਥੇ ਨਿੱਕੇ ਬੱਚੇ ਜਾਂ ਵੱਡੀ ਉਮਰ ਦੇ ਵੀ ਜਿੰਨੇ ਵੀ ਪਾਰਟੀਸਪੇਟ ਕਰਨਗੇ ਸਾਰਿਆਂ ਨੂੰ ਉਹਨਾਂ ਦਾ ਉਸ ਸਮੇਂ ਦੇ ਉੱਤੇ ਮਾਣ ਵੀ ਰੱਖਿਆ ਜਾਊਗਾ ਉਹਨਾਂ ਦਾ
0: ਵੈਰੀ ਗੁੱਡ ਜੀ ਬਹੁਤ ਵਧੀਆ ਬਸ ਇਹ ਹੈ ਵੀ ਇਹੋ ਜਿਹੇ ਕੰਮ ਜਿਹੜੇ ਨੇ ਕਮਿਊਨਿਟੀ ਦੇ ਸਾਰਿਆਂ ਦੀ ਸੇਵਾ ਦੇ ਨਾਲ ਸਹਿਯੋਗ ਦੇ ਨਾਲ ਹੀ ਹੁੰਦੇ ਆ
1: ਬਿਲਕੁਲ ਜੀ
0: ਤੇ ਸਾਰਿਆਂ ਨੂੰ ਇਹੀ ਸੱਦਾ ਦਿੱਤਾ ਜਾਂਦਾ ਵਨਸ ਅਗੇਨ ਵੀ ਰਲ ਮਿਲ ਕੇ ਜ਼ਰੂਰ ਆਓ ਤਿਆਰ ਸ਼ਿਆਰ ਹੋ ਕੇ ਆਪਣਾ
1: ਬਿਲਕੁਲ
0: ਤੇ ਸਾਡੀ ਪੂਰੀ ਕੋਸ਼ਿਸ਼ ਹੋਏਗੀ ਵੀ ਤੁਸੀਂ ਜਿਸ ਆਸ ਦੇ ਨਾਲ ਆਓ ਤੁਹਾਨੂੰ ਉਹਦੀ ਉਸ ਤੋਂ ਵੱਧ ਹੀ ਮਿਲੇ ਉੱਥੇ
1: ਹਾਂਜੀ
0: ਜੋ ਵੀ ਆਪਾਂ ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਦੇ ਰਹਿੰਦੇ ਹਾਂ ਉਹਦਾ ਟਾਈਮ ਉਸ ਤੋਂ ਘੱਟ ਨਾ ਹੋਵੇ ਕਿਉਂਕਿ ਸਪੌਂਸਰਸ ਨੇ ਕਾਫੀ ਗਿਫਟ ਆਈਟਮਸ ਤੇ ਬੜਾ ਕੁਝ ਜਿਹੜਾ ਉਹ ਵੀ ਕੱਢਣਾ ਹੁੰਦਾ
1: ਬਿਲਕੁਲ ਜੀ
0: ਤੇ ਉਹ ਵੀ ਕਰਨਗੇ ਪਲੱਸ ਆਪਾਂ ਭਾਜੀ ਹੁਣ ਜਿਹੜਾ ਦੱਸਿਆ ਹੀ ਹੈ ਕਿ ਵੀ ਇਹਨਾਂ ਵੱਲੋਂ ਪੱਗਾਂ ਬੰਨੀਆਂ ਜਾਣਗੀਆਂ ਤੇ ਨਾਲ ਦੀ ਨਾਲ ਬੱਚਿਆਂ ਵਾਸਤੇ ਜਾਂ ਵੱਡਿਆਂ ਵਾਸਤੇ ਵੀ ਜੋ ਵੀ ਕੰਪੀਟੀਸ਼ਨ ਹੋਏਗਾ ਜੋ ਇਹਨਾਂ ਦੀ ਟੀਮ ਡਿਸਕਸ ਕਰੇਗੀ ਆਪਸ ਚ ਤੇ ਉਹ ਵੀ ਸਾਡੇ ਵਾਸਤੇ ਲੈ ਕੇ ਆਣਗੇ ਤੇ ਕੰਮ ਕਰਨਗੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਆਪਾਂ 16 ਮਈ ਨੂੰ ਕਰਨੀਆਂ ਤੇ ਉਸ ਤੋਂ ਪਹਿਲਾਂ ਅਗਲੇ ਵੀਕਐਂਡ ਦੇ ਸੈਟਰਡੇ ਵਾਲੇ ਦਿਨ ਨਗਰ ਕੀਰਤਨ ਵੀ ਹੋਣ ਜਾ ਰਹੇ ਨੇ ਉੱਥੇ ਜ਼ਰੂਰ ਆਪਣੇ ਆਪ ਨੂੰ ਪੂਰਾ ਜੋ ਵੀ ਜਿਸ ਤਰੀਕੇ ਨਾਲ ਤੁਸੀਂ ਸ਼ਾਮਿਲ ਹੋ ਸਕੋ ਉਹਨੂੰ ਵੀ ਇੰਜੋਏ ਕਰੋ ਤੇ ਪਲੱਸ ਉਸ ਤੋਂ ਬਾਅਦ ਫਿਰ ਅਗਲਾ ਸੈਟਰਡੇ ਜਿਹੜਾ ਇਹ 16 ਮਈ ਹੋਏਗਾ ਉਹਦੇ 'ਚ ਤੁਸੀਂ ਪਹੁੰਚ ਕੇ ਤੇ ਸਾਡੇ ਨਾਲ ਸ਼ਾਮਿਲ ਹੋਣਾ ਤੇ ਪ੍ਰੋਗਰਾਮ ਨੂੰ ਇੰਜੋਏ ਕਰਨਾ ਜੀ
1: ਬਿਲਕੁਲ ਜੀ
0: ਠੀਕ ਹੈ ਜੀ ਸੋ ਬਹੁਤ ਬਹੁਤ ਮਿਹਰਬਾਨੀ ਭਾਜੀ
1: ਧੰਨਵਾਦ ਜੀ ਬਹੁਤ ਬਹੁਤ
0: ਥੈਂਕ ਯੂ ਵੈਰੀ ਮੱਚ ਸਤਿ ਸ਼੍ਰੀ ਅਕਾਲ ਤੇ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਣੇ ਜੀ ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲਦੇ ਹਾਂ ਤੇ ਬਾਕੀ ਦੀਆਂ ਗੱਲਾਂ ਤੇ ਖਬਰਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਰੀ ਰਹਿਣਗੀਆਂ ਸਬਰੰਗ ਰੇਡੀਓ 94.7 ਐਫਐਮ ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਫਿਰ ਵਾਪਸ ਮਿਲਦੇ ਹਾਂ ਤੇ ਬਾਕੀ ਦੀਆਂ ਗੱਲਾਂ
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਸ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca
3: एयरड्री अब आपकी फैमिली की सेहत को मिल गया है एक नया घर
4: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
3: मिलिए डॉक्टर मघर शाह और डॉक्टर समरीन रहमान से
4: हमारे तजुर्बाकार डॉक्टर्स आपको देते हैं मुकम्मल केयर
3: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है
4: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
3: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
4: आपकी सेहत हमारी जिम्मेदारी
5: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट

0: ਸਹੂਲਤ ਲਈ ਮੈਂ ਮਨਿੰਦਰ ਸਿੰਘ ਢਿੱਲੋਂ ਅਤੇ ਇੰਦਰਜੋਤ ਕੌਰ ਢਿੱਲੋਂ ਇੱਕੋ ਛੱਤ ਹੇਠ ਇਮੀਗ੍ਰੇਸ਼ਨ ਅਤੇ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਨੂੰ ਸੰਪਰਕ ਕਰਨ ਲਈ 403-225-1111 ਮਨਿੰਦਰ ਸਿੰਘ ਢਿੱਲੋਂ ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਡ
1: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ
0: 403-225-1111।
2: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
3: ਬਿਲਕੁਲ ਜੀ, sabrang.ca ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਕਿੰਨੀਆਂ ਵਧੀਆ ਬਿਜ਼ਨਸ ਦੇ ਗੱਲਾਂ ਬਾਤਾਂ ਵੀ ਤੁਸੀਂ ਕਰ ਸਕਦੇ ਹੋ ਅਤੇ ਹੋਰ ਵੀ ਬੜਾ ਇਨਫੋਰਮੇਸ਼ਨ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ। ਸੋ ਦੋ ਬੱਚਿਆਂ ਦੀਆਂ ਛੋਟੀ ਛੋਟੀਆਂ ਗੱਲਾਂ ਬਾਤਾਂ ਨੇ ਜਿਹਦੇ ਬਾਰੇ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਮੈਂ। ਅਤੇ ਪਹਿਲਾਂ ਆਸਟ੍ਰੇਲੀਆ ਤੋਂ ਇੱਕ ਖਬਰ ਜਿਹੜੀ ਆ ਰਹੀ ਹੈ ਜੀ, ਇਹ ਕੀ ਖਬਰ ਹੈ ਥੋੜ੍ਹੀ ਜਿਹਦੇ 'ਤੇ ਜਾਣਕਾਰੀ ਸ਼ੇਅਰ ਕਰਦੇ ਹਾਂ ਅਤੇ ਫਿਰ ਆਪਾਂ ਆਪਣੀਆਂ ਬਾਕੀ ਦੀਆਂ ਜਿਹੜੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ।
4: ਇਹ ਤਸਵੀਰਾਂ ਕੇਂਦਰੀ ਆਸਟ੍ਰੇਲੀਆ ਦੇ ਐਲਿਸ ਸਪ੍ਰਿੰਗਸ ਵਿੱਚ ਪੈਂਦੇ ਇੱਕ ਹਸਪਤਾਲ ਦੇ ਬਾਹਰ ਦੀਆਂ ਨੇ ਜਿੱਥੇ ਉਸ ਵੇਲੇ ਹਿੰਸਾ ਹੋ ਗਈ ਜਦੋਂ ਇੱਕ ਐਬੋਰੀਜਨਲ ਭਾਈਚਾਰੇ ਨਾਲ ਸੰਬੰਧ ਰੱਖਦੀ 5 ਸਾਲਾ ਕੁੜੀ ਦੇ ਕਤਲ ਦੇ ਮੁਲਜ਼ਮ ਵਿਅਕਤੀ ਨੂੰ ਉੱਥੇ ਇਲਾਜ ਲਈ ਲਿਆਂਦਾ ਗਿਆ। ਵੀਡੀਓਜ਼ ਵਿੱਚ ਦਰਜਨਾਂ ਲੋਕਾਂ ਨੂੰ ਹਸਪਤਾਲ ਦੇ ਬਾਹਰ ਇਕੱਠੇ ਹੋਏ ਅਤੇ ਚੀਜ਼ਾਂ ਸੁੱਟਦੇ ਵੇਖਿਆ ਜਾ ਸਕਦਾ, ਜਦਕਿ ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ ਵਰਤੇ ਗਏ। ਵੀਡੀਓ ਵਿੱਚ ਮੁਜ਼ਾਹਰਾਕਾਰੀਆਂ ਨੂੰ ਪੁਲਿਸ ਦੇ ਵਾਹਨਾਂ ਉੱਤੇ ਹਮਲੇ ਕਰਦਿਆਂ ਵੀ ਵੇਖਿਆ ਜਾ ਸਕਦਾ। 47 ਸਾਲਾਂ ਦੇ ਜੈਫਰਸਨ ਲੂਈਸ ਉੱਤੇ ਕਤਲ ਅਤੇ ਜਿਨਸੀ ਹਿੰਸਾ ਦੇ ਇਲਜ਼ਾਮ ਲੱਗੇ ਹਨ। ਆਸਟ੍ਰੇਲੀਆ ਦੇ ਅਦਾਰੇ ABC ਨੇ ਰਿਪੋਰਟ ਕੀਤਾ ਕਿ ਹਸਪਤਾਲ ਦੇ ਬਾਹਰ ਭੀੜ ਵਿੱਚ ਮੌਜੂਦ ਕੁਝ ਲੋਕਾਂ ਨੇ ਕਿਹਾ ਕਿ ਲੂਈਸ ਨੂੰ ਪੇਬੈਕ ਭਾਵ ਰਵਾਇਤੀ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਪੁਲਿਸ ਉੱਤੇ ਇਲਜ਼ਾਮ ਲਾਏ ਕਿ ਉਹ ਮੁਲਜ਼ਮ ਦੀ ਮਦਦ ਕਰ ਰਹੇ ਹਨ। ਕੇਂਦਰੀ ਆਸਟ੍ਰੇਲੀਆ ਵਿੱਚ ਐਬੋਰੀਜਨਲ ਭਾਈਚਾਰੇ ਦੇ ਰਵਾਇਤੀ ਕਾਨੂੰਨ ਮੁਤਾਬਕ ਰਵਾਇਤੀ ਸਜ਼ਾ ਸਮੂਹ ਦੇ ਬਜ਼ੁਰਗਾਂ ਵੱਲੋਂ ਦਿੱਤੀ ਜਾਂਦੀ ਹੈ। ਅਜਿਹਾ ਮੂਲ ਨਿਵਾਸੀ ਪਰਿਵਾਰਾਂ ਅਤੇ ਸਮੂਹਾਂ ਵਿੱਚ ਸਦਭਾਵਨਾ ਹਾਸਲ ਕਰਨ ਲਈ ਕੀਤਾ ਜਾਂਦਾ ਹੈ। ਪਰ ਕੁਝ ਸਥਾਨਕ ਲੋਕਾਂ ਨੇ ਕਿਹਾ ਕਿ ਰਵਾਇਤੀ ਸਜ਼ਾ ਤੁਰੰਤ ਬਦਲੇ ਦੀ ਭਾਵਨਾ ਲਈ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ ਰਵਾਇਤੀ ਸਜ਼ਾ ਨੂੰ ਇਸ ਵਿੱਚ ਲਿਆਉਣਾ ਹਿੰਸਾ ਨੂੰ ਵਧਾਉਂਦਾ। ਨਾਰਦਰਨ ਟੈਰੀਟਰੀ ਪੁਲਿਸ ਕਮਿਸ਼ਨਰ ਮਾਰਟਿਨ ਡੋਲ ਨੇ ਕਿਹਾ ਕਿ ਹਸਪਤਾਲ ਦੇ ਬਾਹਰ ਜੋ ਹੋਇਆ ਉਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਅਤੇ ਉਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਲੂਈਸ ਤੇ ਲੱਗੀਆਂ ਸੱਟਾਂ ਇੰਨੀਆਂ ਗੰਭੀਰ ਨਹੀਂ ਹਨ ਕਿ ਉਸ ਨੂੰ ਹਸਪਤਾਲ ਵਿੱਚ ਹੀ ਰੱਖਿਆ ਜਾਵੇ, ਉਹ ਹੁਣ ਪੁਲਿਸ ਹਿਰਾਸਤ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਇਸ ਗੱਲ ਉੱਤੇ ਯਕੀਨ ਹੈ ਕਿ ਭਾਈਚਾਰੇ ਵਿੱਚੋਂ ਕੋਈ ਨਾ ਕੋਈ ਉਸ ਦੀ ਮਦਦ ਕਰ ਰਿਹਾ ਸੀ ਅਤੇ ਉਹ ਉਸ ਨੂੰ ਵੀ ਛੇਤੀ ਹੀ ਫੜ ਲੈਣਗੇ। ਪੁਲਿਸ ਨੇ ਉਹ ਫੁਟੇਜ ਵੀ ਜਾਰੀ ਕੀਤੀ ਹੈ ਜਿਸ ਵਿੱਚ ਭੀੜ ਇੱਕ ਪੈਟਰੋਲ ਸਟੇਸ਼ਨ ਵਿੱਚ ਦਾਖਲ ਹੋ ਜਾਂਦੀ ਹੈ ਅਤੇ ਸ਼ੈਲਫਾਂ ਤੋਂ ਸਮਾਨ ਚੁੱਕ ਕੇ ਲੈ ਜਾਂਦੀ ਹੈ। ਪੁਲਿਸ ਨੇ ਕਿਹਾ ਕਿ ਮੁਜ਼ਾਹਰਾਕਾਰੀਆਂ ਨੇ 1,80,000 ਆਸਟ੍ਰੇਲੀਆਈ ਡਾਲਰਾਂ ਦਾ ਨੁਕਸਾਨ ਕੀਤਾ। ਪੁਲਿਸ ਅਫਸਰ ਨੇ ਕਿਹਾ ਕਿ ਮੁਜ਼ਾਹਰਾਕਾਰੀਆਂ ਵੱਲੋਂ ਕੀਤਾ ਗਿਆ ਵਤੀਰਾ ਅਪਰਾਧਕ ਸੀ। ਜਾਣਕਾਰੀ ਮੁਤਾਬਕ ਮੁਲਜ਼ਮ ਉੱਤੇ ਐਲਿਸ ਸਪ੍ਰਿੰਗਸ ਨੇੜਲੇ ਆਸਟ੍ਰੇਲੀਆਈ ਕਸਬੇ ਵਿੱਚ ਉਸ ਦੀ ਗ੍ਰਿਫਤਾਰੀ ਤੋਂ ਪਹਿਲਾਂ ਹਮਲਾ ਕੀਤਾ ਗਿਆ ਸੀ। ਪੁਲਿਸ ਕਮਿਸ਼ਨਰ ਮਾਰਟਿਨ ਡੋਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਲੂਈਸ ਉੱਤੇ ਲਗਾਤਾਰ ਹਮਲਾ ਕੀਤਾ ਗਿਆ ਸੀ ਅਤੇ ਜਦੋਂ ਪੁਲਿਸ ਵੱਲੋਂ ਉਸ ਨੂੰ ਪਹੁੰਚ ਕੇ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਬੇਹੋਸ਼ ਸੀ। ਉਨ੍ਹਾਂ ਨੇ ਕਿਹਾ ਕਿ 200 ਦੇ ਕਰੀਬ ਲੋਕ ਪੁਲਿਸ ਅਤੇ ਪੈਰਾਮੈਡਿਕਸ ਦੇ ਪਿੱਛੇ ਆ ਗਏ ਜਦੋਂ ਉਹ ਲੂਈਸ ਉੱਤੇ ਹਮਲੇ ਦੀਆਂ ਰਿਪੋਰਟਾਂ ਮਗਰੋਂ ਉੱਥੇ ਪਹੁੰਚੇ। ਬੱਚੀ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ ਦੇ ਇਲਜ਼ਾਮਾਂ ਤਹਿਤ 5 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। 5 ਸਾਲਾਂ ਦੀ ਬੱਚੀ ਦੀ ਦੇਹ ਪੁਲਿਸ ਵੱਲੋਂ ਉਸ ਦੀ ਭਾਲ ਲਈ ਕਈ ਦਿਨ ਸਰਚ ਆਪਰੇਸ਼ਨ ਚਲਾਏ ਜਾਣ ਤੋਂ ਬਾਅਦ ਮਿਲੀ ਸੀ। ਮੁਲਜ਼ਮ ਬੱਚੀ ਦੇ ਗਾਇਬ ਹੋਣ ਤੋਂ 6 ਦਿਨ ਪਹਿਲਾਂ ਹੀ ਜੇਲ੍ਹ ਵਿੱਚੋਂ ਬਾਹਰ ਆਇਆ ਸੀ। ਪੁਲਿਸ ਕਮਿਸ਼ਨਰ ਮਾਰਟਿਨ ਡੋਲ ਨੇ ਦੱਸਿਆ ਕਿ ਬੱਚੀ ਦੀ ਭਾਲ ਸਮੇਂ ਹਰ ਕੋਈ ਇਹ ਉਮੀਦ ਕਰ ਰਿਹਾ ਸੀ ਕਿ ਉਹ ਜ਼ਿੰਦਾ ਮਿਲ ਜਾਵੇਗੀ, ਪਰ ਜਦੋਂ ਸਾਨੂੰ ਪਤਾ ਲੱਗਾ ਤਾਂ ਇਹ ਸਾਰਿਆਂ ਲਈ ਬਹੁਤ ਦਰਦਨਾਕ ਸੀ। ਬੱਚੀ ਦੀ ਮੌਤ ਮਗਰੋਂ ਜਾਰੀ ਕੀਤੇ ਬਿਆਨ ਵਿੱਚ ਬੱਚੀ ਦੀ ਮਾਂ ਨੇ ਕਿਹਾ ਕਿ ਤੇਰੇ ਬਿਨਾਂ ਸਾਡੇ ਲਈ ਸਾਡੀ ਰਹਿੰਦੀ ਜ਼ਿੰਦਗੀ ਕੱਟਣੀ ਬਹੁਤ ਮੁਸ਼ਕਲ ਹੋਵੇਗੀ। ਸਾਨੂੰ ਪਤਾ ਹੈ ਕਿ ਤੂੰ ਜੀਸਸ ਅਤੇ ਬਾਕੀ ਪਰਿਵਾਰ ਨਾਲ ਸਵਰਗ ਵਿੱਚ ਹੈ। ਮੈਂ ਅਤੇ ਮੇਰਾ ਭਰਾ ਤੈਨੂੰ ਇੱਕ ਦਿਨ ਮਿਲਾਂਗੇ।
3: ਜਿਹੜੀ ਇੱਕ ਘਟਨਾ ਸੀਗੀ ਜਿਹਦਾ ਕਾਫੀ ਜ਼ਿਆਦਾ ਜਿਹਨੂੰ ਕਹਿੰਦੇ ਨਾ ਵੀ ਚੀਜ਼ ਸਾਹਮਣੇ ਆਈ। ਇੱਕ ਹੋਰ ਕੁਛ ਖਬਰ ਜਿਹੜੀ ਹੈ, ਥੋੜੀਆਂ ਡਿਫਰੈਂਟ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਉਹਨਾਂ ਦੇ ਉੱਤੇ ਵੀ ਨਜ਼ਰ ਮਾਰ ਲੈਣੀ ਚਾਹੀਦੀ ਹੈ। ਇਹ ਵੀ ਇੱਕ ਡਿਫਰੈਂਟ ਤਰ੍ਹਾਂ ਦੀ ਖਬਰ ਹੈ, ਸੁਣਦੇ ਹਾਂ।

0: ਕਮਿਊਨਿਟੀ ਉਹਨਾਂ ਦੀ ਐਸੋਸੀਏਸ਼ਨ ਜਿਹੜੀ ਹੈ ਅਤੇ ਨਿਰੰਕਾਰੀ ਸੰਤ ਨਿਰੰਕਾਰੀ ਭਵਨ ਜਿਹੜਾ ਸਤਸੰਗ ਭਵਨ ਇਹਨਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਸਫਾਈ ਦੇ ਅਤੇ ਉਹਨਾਂ ਦੇ ਬਾਰੇ ਵੀ ਗੱਲਬਾਤ ਕੀਤੀ ਮੈਂ ਜਰਮੀ ਫਾਰਕਸ ਉਹਨਾਂ ਦਾ ਦੇਖ ਰਿਹਾ ਵੀ ਇਹ ਵੀ ਘੁੰਮ ਫਿਰ ਰਹੇ ਨੇ ਬਾਹਰ ਅਤੇ ਪਲੱਸ ਉਹਨਾਂ ਨੇ ਵੀ ਜਿਹੜੀ ਕਲੀਨਿੰਗ ਦਾ ਕਾਫੀ ਵਧੀਆ ਇੱਕ ਦਾਰਮਦਾਰ ਜਿਹਾ ਸ਼ੁਰੂ ਕੀਤਾ ਸਿਟੀ ਦਾ ਤੁਹਾਨੂੰ ਪਤਾ ਵੀ ਸਿਟੀ 'ਚ ਇਹ ਪ੍ਰੋਗਰਾਮ ਹੁੰਦੇ ਆ ਸੋ ਉਹਦੇ ਵਾਸਤੇ ਜਗ੍ਹਾ ਜਗ੍ਹਾ ਦੇ ਉੱਤੇ ਕਲੀਨਿੰਗ ਦੇ ਕੰਪੀਟੀਸ਼ਨ ਜਿਹੜੇ ਆ ਕਹਿ ਲਓ ਵੀ ਕੰਪੀਟੀਸ਼ਨ ਹੀ ਕਹਾਂਗੇ ਕਿਉਂਕਿ ਹਰ ਬੰਦਾ ਕੋਸ਼ਿਸ਼ ਕਰਦਾ ਵੀ ਇਸ ਸ਼ਹਿਰ ਨੂੰ ਮੈਂ ਕਿੰਨਾ ਵਧੀਆ ਤੋਂ ਵਧੀਆ ਬਣਾ ਸਕਦਾ ਮੈਂ ਕਿੰਨੀ ਸਾਡੀ ਮਿਹਨਤ ਜਿਹੜੀ ਉੱਥੇ ਲੱਗਣੀ ਚਾਹੀਦੀ ਅਤੇ ਸਮਾਂ ਜਿਹੜਾ ਇੱਕ ਛੋਟੀ ਸਟੂਡੀਓ ਦੀ ਬ੍ਰੇਕ ਦਾ ਹੋ ਗਿਆ ਬ੍ਰੇਕ ਲੈ ਕੇ ਫਿਰ ਵਾਪਸ ਮਿਲਦੇ ਹਾਂ ਅਤੇ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਜੀ
1: The time is 4 p.m. You are listening to Fairchild Radio CHKF FM 94.7, a multicultural radio station in Calgary.

0: ਜਦੋਂ ਕਿਸੇ ਭਾਈਚਾਰੇ ਨੂੰ ਕੈਲਗਰੀ ਦਾ ਨਿਊ ਕਮਿਊਨਿਟੀ ਆਫ ਦਾ ਈਅਰ ਚੁਣਿਆ ਜਾਂਦਾ ਹੈ ਤਾਂ ਉਸ ਦਾ ਕੋਈ ਕਾਰਨ ਹੁੰਦਾ ਹੈ। ਨਾਰਥ ਕੈਲਗਰੀ ਦੇ ਲਿਊਸਟਨ ਵਿੱਚ ਹਰ ਯੋਜਨਾ ਬਹੁਤ ਸੋਚ ਸਮਝ ਕੇ ਬਣਾਈ ਗਈ ਹੈ। ਸ਼ਾਂਤ ਸਟਰੀਟਸ ਅਤੇ ਪਾਰਕਾਂ, ਭਵਿੱਖ ਦੇ ਸਕੂਲਾਂ ਤੱਕ ਜੁੜੇ ਰਸਤੇ ਤੇ ਪੂਰੇ ਸ਼ਹਿਰ ਤੱਕ ਆਸਾਨ ਪਹੁੰਚ, ਇੱਕ ਅਜਿਹਾ ਭਾਈਚਾਰਾ ਹੈ ਜੋ ਅੱਜ ਦੇ ਪਰਿਵਾਰਾਂ ਦੇ ਰਹਿਣ ਸਹਿਣ ਅਤੇ ਸਮੇਂ ਦੇ ਨਾਲ ਉਹਨਾਂ ਦੀਆਂ ਵੱਧਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਕਿਸੇ ਕਾਰਨ ਕਰਕੇ ਹੀ ਅਵਾਰਡ ਜੇਤੂ ਲਿਊਸਟਨ ਦੀ ਖੋਜ ਕਰੋ, genesisland.com ਤੇ ਜਾਓ।
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ।
2: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
3: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਭ ਰੰਗ ਰੇਡੀਓ 94.7 FM ਦੇ ਲਿਸਨਰਸ ਦਾ। ਵੰਸ ਅਗੇਨ ਸਾਰੀਆਂ ਗੱਲਾਂ ਪਤਾ ਜਿਹੜੀਆਂ ਨੇ ਉਹ ਅੱਗੇ ਵਧਾਵਾਂਗੇ ਅਤੇ ਲਾਹੌਰ ਵਾਲੇ ਪਾਸੇ ਚੱਲਦੇ ਹਾਂ ਜੀ। ਕਹਿੰਦੇ ਲਾਹੌਰ ਦੇ ਵਿੱਚ ਇੱਕ ਕੰਪਿਊਟਰ ਬੜਾ ਜ਼ਬਰਦਸਤ ਬਣਿਆ। ਵੈਸੇ ਤਾਂ ਲਾਹੌਰ ਤੋਂ ਸੁਹੇਲ ਹੁਣੇ ਆ ਰਹੇ ਆ ਥੋੜ੍ਹੀ ਦੇਰ ਤੱਕ ਖਬਰਾਂ ਲੈ ਕੇ, ਅਤੇ ਵਧੀਆ ਵਧੀਆ ਖਬਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਟ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਗੱਲਬਾਤ ਲਾਹੌਰ ਦੀ ਇੱਕ ਆ ਰਹੀ ਹੈ ਵੀ ਬਣਿਆ। ਕਹਿੰਦੇ ਇੱਥੋਂ ਦਾ ਯੰਤਰ ਜਿਹੜਾ ਉਹ ਸੁਪਰ ਕੰਪਿਊਟਰ ਦੀ ਤਰ੍ਹਾਂ ਹੈ ਆਪਣੇ ਸਮੇਂ ਦਾ। ਕੀ ਹੈਗਾ ਜੀ ਇਹ ਯੰਤਰ, ਥੋੜ੍ਹੀ ਜਿਹੀ ਉਹ 'ਤੇ ਗੱਲਬਾਤ ਸੁਣਾ ਕੇ ਕਰਾਂਗੇ। ਬਟ ਪਹਿਲਾਂ
4: ਸ਼ਾਨਦਾਰ ਬ੍ਰਾਸ ਐਸਟ੍ਰੋਲੇਬ ਜਾਂ ਕਹਿ ਲਓ ਹੱਥ 'ਚ ਫੜਿਆ ਜਾ ਸਕਣ ਵਾਲਾ ਖਗੋਲੀ ਕੰਪਿਊਟਰ, ਜੋ ਕਦੇ ਭਾਰਤ ਦੇ ਜੈਪੁਰ ਰਾਜ ਘਰਾਣੇ ਦੇ ਸੰਗ੍ਰਹਿ ਦਾ ਹਿੱਸਾ ਸੀ, ਇਸ ਨੂੰ ਲੰਡਨ ਵਿੱਚ 20 ਲੱਖ ਪੌਂਡ ਭਾਵ $2.75 million ਵਿੱਚ ਨਿਲਾਮ ਕੀਤਾ ਗਿਆ। ਨਿਲਾਮੀ ਕਰਵਾਉਣ ਵਾਲੀ ਸੰਸਥਾ ਸੋਦਬੇ ਦੇ ਇੱਕ ਨੁਮਾਇੰਦੇ ਨੇ BBC ਨੂੰ ਦੱਸਿਆ ਕਿ ਇਸ ਦੇ ਨਾਲ ਹੀ ਇਸਲਾਮੀ ਦੁਨੀਆ ਦੇ ਖਗੋਲੀ ਯੰਤਰਾਂ ਦੀ ਨਿਲਾਮੀ ਵਿੱਚ ਇੱਕ ਨਵਾਂ ਰਿਕਾਰਡ ਸਥਾਪਿਤ ਹੋ ਚੁੱਕਿਆ। ਇਸ ਹਫ਼ਤੇ ਇਸ ਯੰਤਰ ਦੀ ਲੰਡਨ ਦੇ ਨਿਲਾਮੀ ਹਾਊਸ ਦੀ ਗੈਲਰੀ ਵਿੱਚ ਪ੍ਰਦਰਸ਼ਨੀ ਲਗਾਈ ਗਈ ਸੀ। ਸੋਦਬੇ ਦੇ ਇਸਲਾਮਿਕ ਅਤੇ ਭਾਰਤੀ ਕਲਾ ਵਿਭਾਗ ਦੇ ਮੁਖੀ ਬੈਨੇਡਿਕਟ ਕਾਰਟਰ ਨੇ BBC ਨੂੰ ਦੱਸਿਆ ਕਿ ਇਹ ਯੰਤਰ ਸ਼ਾਇਦ ਆਪਣੇ ਕਿਸਮ ਦਾ ਸਭ ਤੋਂ ਵੱਡਾ ਮੌਜੂਦਾ ਯੰਤਰ ਹੈ ਅਤੇ ਇਸ ਨੂੰ ਪਹਿਲਾਂ ਕਦੇ ਵੀ ਜਨਤਕ ਤੌਰ ਉੱਤੇ ਪ੍ਰਦਰਸ਼ਿਤ ਨਹੀਂ ਕੀਤਾ ਗਿਆ ਸੀ। ਐਸਟ੍ਰੋਲੇਬ ਆਪਣੇ ਸਮੇਂ ਵਿੱਚ ਸਮਾਰਟਫੋਨਸ ਜਿੰਨੇ ਲਾਹੇਵੰਦ ਹੁੰਦੇ ਸਨ। ਐਸਟ੍ਰੋਲੇਬ ਧਾਤੂ ਦੇ ਬਣੇ ਗੋਲ ਆਕਾਰ ਦੇ ਯੰਤਰ ਹੁੰਦੇ ਹਨ ਜਿਨ੍ਹਾਂ ਵਿੱਚ ਕਈ ਪਰਤਾਂ ਹੁੰਦੀਆਂ ਨੇ ਅਤੇ ਇਹ ਆਪਸ ਵਿੱਚ ਜੁੜੀਆਂ ਹੁੰਦੀਆਂ ਨੇ। ਇਨ੍ਹਾਂ ਦੀ ਵਰਤੋਂ ਇਤਿਹਾਸਕ ਤੌਰ ਉੱਤੇ ਸਮਾਂ ਦੱਸਣ, ਤਾਰਿਆਂ ਦੀ ਸਥਿਤੀ ਦਾ ਪਤਾ ਲਗਾਉਣ ਅਤੇ ਮੱਕਾ ਦੀ ਦਿਸ਼ਾ ਪਤਾ ਕਰਨ ਅਤੇ ਖਗੋਲੀ ਗਤੀਵਿਧੀਆਂ ਨੂੰ ਸਮਝਣ ਲਈ ਕੀਤੀ ਜਾਂਦੀ ਸੀ। ਆਕਸਫੋਰਡ ਸੈਂਟਰ ਫਾਰ ਹਿਸਟਰੀ ਆਫ ਸਾਇੰਸ, ਮੈਡੀਸਨ ਅਤੇ ਟੈਕਨੋਲੋਜੀ ਦੇ ਡਾਕਟਰ ਫੈਡਰਿਕਾ ਗਿਗਾਂਤੇ ਕਹਿੰਦੇ ਹਨ, ਇਹ ਅਸਲ ਵਿੱਚ 3-dimensional ਬ੍ਰਹਿਮੰਡ ਦੀ 2-dimensional ਪ੍ਰੋਜੈਕਸ਼ਨ ਹੁੰਦੇ ਨੇ। ਮੈਂ ਇਹਨਾਂ ਦੀ ਤੁਲਨਾ ਆਧੁਨਿਕ ਸਮਾਰਟਫੋਨਸ ਨਾਲ ਕਰਦੀ ਹਾਂ ਕਿਉਂਕਿ ਇਹਨਾਂ ਨਾਲ ਬਹੁਤ ਕੁਝ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ, ਤੁਸੀਂ ਇਸ ਨਾਲ ਸੂਰਜ ਚੜ੍ਹਨ ਅਤੇ ਡੁੱਬਣ ਦਾ ਸਮਾਂ, ਕਿਸੇ ਇਮਾਰਤ ਦੀ ਉਚਾਈ, ਖੂਹ ਦੀ ਡੂੰਘਾਈ, ਦੂਰੀਆਂ ਅਤੇ ਇੱਥੋਂ ਤੱਕ ਕਿ ਭਵਿੱਖਬਾਣੀ ਵੀ ਕਰ ਸਕਦੇ ਹੋ। ਪੰਚਾਂਗ ਦੇ ਨਾਲ ਨਾਲ ਕਦੇ ਕਦੇ ਇਹਨਾਂ ਦੀ ਵਰਤੋਂ ਕੁੰਡਲੀਆਂ ਬਣਾਉਣ ਲਈ ਵੀ ਕੀਤੀ ਜਾਂਦੀ ਸੀ। ਇਹ ਖਾਸ ਯੰਤਰ 17ਵੀਂ ਸਦੀ ਦੀ ਸ਼ੁਰੂਆਤ ਵਿੱਚ ਲਾਹੌਰ, ਜੋ ਕਿ ਹੁਣ ਪਾਕਿਸਤਾਨ ਵਿੱਚ ਹੈ, ਬਣਾਇਆ ਗਿਆ ਸੀ। ਲਾਹੌਰ ਉਸ ਵੇਲੇ ਮੁਗਲ ਦੁਨੀਆਂ ਵਿੱਚ ਐਸਟ੍ਰੋਲੇਬ ਬਣਾਉਣ ਦਾ ਇੱਕ ਪ੍ਰਮੁੱਖ ਕੇਂਦਰ ਬਣ ਚੁੱਕਾ ਸੀ। ਇਹ ਯੰਤਰ ਦੋ ਭਰਾਵਾਂ ਕਾਇਮ ਮੁਹੰਮਦ ਅਤੇ ਮੁਹੰਮਦ ਮੁਕੀਮ ਵੱਲੋਂ ਇੱਕ ਅਮੀਰ ਮੁਗਲ ਲਈ ਤਿਆਰ ਕੀਤਾ ਗਿਆ ਸੀ। ਇਹ ਦੋਵੇਂ ਲਾਹੌਰ ਸਕੂਲ ਨਾਲ ਸੰਬੰਧਿਤ ਸਨ, ਜੋ ਉਸ ਸਮੇਂ ਐਸਟ੍ਰੋਲੇਬ ਬਣਾਉਣ ਦੇ ਸਭ ਤੋਂ ਮਸ਼ਹੂਰ ਕੇਂਦਰਾਂ ਵਿੱਚੋਂ ਇੱਕ ਸੀ। ਇਹ ਹੁਨਰ ਇੱਕ ਹੀ ਪਰਿਵਾਰ

0: ਪੀੜੀ ਦਰ ਪੀੜੀ ਅੱਗੇ ਵਧਦਾ ਰਿਹਾ। ਹੁਣ ਤੱਕ ਦੋਵੇਂ ਭਰਾਵਾਂ ਵੱਲੋਂ ਸਾਂਝੇ ਤੌਰ ਉੱਤੇ ਬਣਾਏ ਗਏ ਸਿਰਫ ਦੋ ਐਸਟ੍ਰੋਲੇਬਾਂ ਬਾਰੇ ਹੀ ਜਾਣਕਾਰੀ ਹੈ। ਇਹ ਐਸਟ੍ਰੋਲੇਬ ਆਕਾ ਅਫਜ਼ਲ ਵੱਲੋਂ ਬਣਵਾਇਆ ਗਿਆ ਸੀ ਜੋ ਉਸ ਸਮੇਂ ਲਾਹੌਰ ਦਾ ਪ੍ਰਸ਼ਾਸਨ ਸੰਭਾਲਦਾ ਸੀ। ਇਰਾਨ ਦੇ ਇਸਫਹਾਨ ਨਾਲ ਸੰਬੰਧ ਰੱਖਣ ਵਾਲਾ ਇਹ ਸ਼ਖਸ ਜਹਾਂਗੀਰ ਅਤੇ ਸ਼ਾਹਜਹਾਂ ਦੇ ਰਾਜ ਸਮੇਂ ਕਈ ਉੱਚੇ ਅਹੁਦਿਆਂ ਉੱਤੇ ਰਹਿ ਚੁੱਕਿਆ ਸੀ। ਇਸ ਯੰਤਰ ਦਾ ਵੱਡਾ ਆਕਾਰ ਅਤੇ ਸ਼ਾਨੋ ਸ਼ੌਕਤ ਇਸ ਦੇ ਸਰਪ੍ਰਸਤ ਦੀ ਹੈਸੀਅਤ ਨੂੰ ਦਰਸਾਉਂਦੀ ਹੈ। ਕਾਰਟਰ ਦੱਸਦੇ ਹਨ ਕਿ ਇਸ ਦਾ ਭਾਰ 8.3 ਕਿਲੋਗ੍ਰਾਮ, ਡਾਇਆਮੀਟਰ ਕਰੀਬ 30 ਸੈਂਟੀਮੀਟਰ ਅਤੇ ਉਚਾਈ ਲਗਭਗ 46 ਸੈਂਟੀਮੀਟਰ ਹੈ, ਜੋ 17ਵੀਂ ਸਦੀ ਦੇ ਆਮ ਭਾਰਤੀ ਐਸਟ੍ਰੋਲੇਬ ਤੋਂ ਕਰੀਬ 4 ਗੁਣਾ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਵਿਲੱਖਣ ਸੰਸਕ੍ਰਿਤਕ ਮਿਲਾਪ ਵੀ ਹੈ। ਤਾਰਿਆਂ ਦੇ ਸੰਕੇਤਕਾਂ ਤੇ ਉਨ੍ਹਾਂ ਦੇ ਫਾਰਸੀ ਨਾਵਾਂ ਦੇ ਨਾਲ ਨਾਲ ਦੇਵਨਾਗਰੀ ਲਿਪੀ ਵਿੱਚ ਸੰਸਕ੍ਰਿਤ ਨਾਮ ਵੀ ਉਕੇਰੇ ਹੋਏ ਹਨ। ਸੁਧਬਈ ਮੁਤਾਬਕ ਇਸ ਯੰਤਰ ਉੱਤੇ 94 ਸ਼ਹਿਰਾਂ ਦੇ ਨਾਮ, ਉਨ੍ਹਾਂ ਦੇ ਲੌਂਗਟੀਟਿਊਡ ਅਤੇ ਲੈਟੀਟਿਊਡ ਸਮੇਤ ਦਰਜ ਹਨ। ਇਸ ਵਿੱਚ 38 ਸਟਾਰ ਪੁਆਇੰਟਰ ਹਨ ਜੋ ਸੁੰਦਰ ਫੁੱਲਦਾਰ ਨਿਕਾਸ਼ੀ ਨਾਲ ਜੁੜੇ ਹੋਏ ਹਨ। ਇਸ ਵਿੱਚ 5 ਸਟੀਕ ਕੈਲੀਬਰੇਟਡ ਪਲੇਟਾਂ ਅਤੇ ਡਿਗਰੀ ਵਿਭਾਜਨ ਵੀ ਹਨ ਜੋ ਇੰਨੇ ਬਰੀਕ ਹਨ ਕਿ ਉਨ੍ਹਾਂ ਨੂੰ 1 ਡਿਗਰੀ ਦੇ 1 ਤਿਹਾਈ ਤੱਕ ਵੰਡਿਆ ਜਾ ਸਕਦਾ ਹੈ। ਕਾਰਟਰ ਦੱਸਦੇ ਹਨ ਕਿ ਇਸ ਬਰੀਕ ਨਿਕਾਸ਼ੀ ਤੋਂ ਲਾਹੌਰ ਸਕੂਲ ਦੀ ਅਸਾਧਾਰਨ ਕਾਰੀਗਰੀ ਦਾ ਪਤਾ ਲੱਗਦਾ, ਜੋ ਆਪਣੇ ਸਮੇਂ ਦੀ ਸਭ ਤੋਂ ਨਿਖਰੀ ਹੋਈ ਕਾਰੀਗਰੀ ਮੰਨੀ ਜਾਂਦੀ ਸੀ। ਇਹ ਤਕਨੀਕੀ ਸਟੀਕਤਾ, ਵਰਤੋਂਯੋਗਤਾ ਅਤੇ ਕਲਾਤਮਕ ਸੁੰਦਰਤਾ ਦਾ ਅਜਿਹਾ ਮਿਲਾਪ ਸੀ ਜਿਸ ਨੇ ਇਸ ਨੂੰ ਮੱਧ ਪੂਰਬ ਦੇ ਪਹਿਲਾਂ ਬਣੇ ਐਸਟ੍ਰੋਲੇਬਾਂ ਤੋਂ ਵੱਖਰਾ ਬਣਾਇਆ ਸੀ, ਜੋ ਸ਼ਾਇਦ ਕੇਵਲ ਕਾਰਗੁਜ਼ਾਰੀ ਤੱਕ ਹੀ ਸੀਮਿਤ ਰਹਿੰਦੇ ਸਨ।
1: ਇਹ ਸੀਗਾ ਜੀ ਪੈਸਾ ਜੰਤਰ, ਜਿਹਦੇ ਬਾਰੇ ਬਹੁਤ ਘੱਟ ਜਾਣਕਾਰੀ ਜਿਹੜੀ ਹੈ ਲੋਕਾਂ ਨੂੰ ਹੁੰਦੀ ਹੈ, ਅਤੇ ਸੋ ਇਹਦੇ 'ਤੇ ਗੱਲਬਾਤ ਜਿਹੜੀ ਇਸੇ ਤਰੀਕੇ ਨਾਲ ਅੱਗੇ ਵਧਾਉਂਦੇ ਹਾਂ। ਸੋ ਇੱਕ ਜਿਹੜੀ ਹੋਰ ਖਬਰ ਜਿਹੜੀ ਹੈ ਜੀ ਸ਼ੰਭੂ ਰੇਲਵੇ ਟਰੈਕ ਦੀ ਆ ਰਹੀ ਹੈ ਘਟਨਾ ਦੇ ਬਾਰੇ, ਥੋੜ੍ਹੀ ਜਿਹੀ ਗੱਲਬਾਤ ਵੀ ਸੁਣ ਲੈਂਦੇ ਹਾਂ, ਫਿਰ ਵਾਪਸ ਮਿਲਦੇ ਹਾਂ। ਅਤੇ
2: ਭਾਵੁਕ ਹੋ ਕੇ ਮਦਦ ਦੀ ਗੁਹਾਰ ਲਗਾ ਰਿਹਾ ਇਹ ਉਸ ਗੁਰਜਿੰਦਰ ਸਿੰਘ ਦਾ ਪਰਿਵਾਰ ਹੈ ਜਿਸ ਨੂੰ 2 ਮਈ ਨੂੰ ਪੰਜਾਬ ਦੇ DGP ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ। DGP ਨੇ ਜਾਣਕਾਰੀ ਦਿੱਤੀ ਸੀ ਕਿ ਗੁਰਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਸ਼ੰਭੂ ਰੇਲਵੇ ਟਰੈਕ ਉੱਤੇ ਧਮਾਕੇ ਦੇ ਮਾਮਲੇ ਵਿੱਚ ਕੀਤੀ ਗਈ। ਗੌਰਵ ਯਾਦਵ ਨੇ ਕਿਹਾ ਸੀ ਕਿ ਮੁਲਜ਼ਮ ਗੁਰਜਿੰਦਰ ਸਿੰਘ ਕਥਿਤ ਸ਼ੰਭੂ ਬਲਾਸਟ ਦੌਰਾਨ ਮਾਰੇ ਗਏ ਜਗਰੂਪ ਸਿੰਘ ਦੇ ਨਾਲ ਸੀ। ਪੰਜਾਬ ਪੁਲਿਸ ਦੇ ਦਾਅਵੇ ਮਗਰੋਂ BBC ਨੇ ਗੁਰਦਾਸਪੁਰ ਦੇ ਪਿੰਡ ਬਿਧੀਪੁਰ ਵਿੱਚ ਰਹਿੰਦੇ ਗੁਰਜਿੰਦਰ ਸਿੰਘ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਪਰਿਵਾਰ ਨੇ ਪੁਲਿਸ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ।
3: ਪੁਲਿਸ ਝੂਠ ਮਾਰ ਰਹੀ ਹੈ, ਮਤਲਬ ਸਾਡੇ ਨਾਲ ਪਤਾ ਪਤਾ ਖੇਡ ਵੀ ਰਹੀ ਹੈ, ਕੋਈ ਨੰਬਰ ਨਹੀਂ ਦਿੰਦੇ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਸਾਡੇ ਕੋਲ ਕੇ ਚੀਜ਼ ਲੈ ਜਾਂਦੇ ਆ। ਅਸੀਂ ਕਹਿੰਦੇ ਆ ਲੈ ਜਾਓ ਉਹਦੀ ਚੀਜ਼ ਆ।
4: ਕੀ ਲੈ ਕੇ ਗਏ?
3: ਉਦਣ ਲੈ ਕੇ ਗਏ ਨਾ ਵੈਲ ਲੈ ਕੇ ਗਏ, ਉਹਦੇ ਲੀੜੇ ਲੈ ਕੇ ਗਏ, ਬਾਜ਼ ਉਹਦੇ ਲੈ ਕੇ ਗਏ।
4: ਬਾਜ਼ ਕਿੱਦਾਂ? ਮਤਲਬ
3: ਕੋਈ ਜਾਨਵਰ ਜਿਹਾ ਹੁੰਦਾ ਬਾਜ਼।
4: ਅੱਛਾ, ਉਹ ਵੈਸੇ ਉਹਨੇ ਸ਼ੌਂਕ ਨਾਲ ਪਾਲੇ?
3: ਸ਼ੌਂਕ ਨਾਲ ਪਾਲੇ ਇਹ, ਉਹ ਸਾਡੇ ਕੋਲ ਕੁਛ ਨਹੀਂ ਖਾਂਦੇ ਤੇ ਉਹ ਉਹਨਾਂ ਨੂੰ ਆਉਂਦਾ ਵੀ ਉਹਨਾਂ ਨੇ ਖਾਣਾ, ਕੁਛ ਨਹੀਂ ਮਰ ਜਾਣਾ ਵਾ, ਤੇ ਉਹ ਲਿਆ ਜਾਓ, ਉਹ ਫਿਰ ਉਹ ਵੀ ਲੈ ਕੇ ਗਏ ਨੇ।
2: ਪਰਿਵਾਰ ਦੇ ਦੱਸਣ ਮੁਤਾਬਕ ਗੁਰਜਿੰਦਰ ਸਿੰਘ ਨੇ 8ਵੀਂ ਤੱਕ ਪੜ੍ਹਾਈ ਕੀਤੀ ਹੋਈ ਹੈ। ਉਹ ਖੇਤੀਬਾੜੀ ਅਤੇ ਡੇਅਰੀ ਫਾਰਮਿੰਗ ਦਾ ਧੰਦਾ ਕਰਦਾ ਹੈ ਅਤੇ ਉਸੇ ਤੋਂ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ। ਗੁਰਜਿੰਦਰ ਸਿੰਘ ਦੇ ਘਰ ਵਿੱਚ ਉਸਦੇ ਮਾਤਾ ਪਿਤਾ, ਪਤਨੀ ਅਤੇ 2 ਛੋਟੇ ਬੱਚੇ ਹਨ ਅਤੇ 1 ਭਰਾ ਵਿਦੇਸ਼ ਵਿੱਚ ਰਹਿੰਦਾ ਹੈ। ਗੁਰਜਿੰਦਰ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਉਹਨਾਂ ਦਾ ਪੁੱਤ ਕਿੱਥੇ ਹੈ।
3: ਪਰ ਹੋਇਆ ਪਤਾ ਨਹੀਂ ਕਿੱਥੇ ਹੈ ਤੇ ਨਾ ਉਹ ਪੁਲਿਸ ਵਾਲੇ ਦੱਸ ਕੇ ਗਏ ਆ, ਹੁਣ ਸਾਨੂੰ ਇਹ ਨਹੀਂ ਪਤਾ ਵੀ ਕਿੱਥੇ ਤੇ ਮਿਲ ਗਏ ਉਹਨੂੰ ਕੀ। ਉਹ ਤਾਂ ਮੈਂ ਹਜੇ ਅੱਜ ਵੀ ਸਵੇਰੇ ਆਖਣ ਡਿਆ, ਮੈਂ ਕਿਹਾ ਪਤਾ ਲੱਗੇ ਤੇ ਕਿਸੇ ਨੂੰ ਭੈਣ ਭਰਾ ਨਾਲ ਲਈਏ, ਪੜ੍ਹੇ ਲਿਖੇ ਮੁੰਡੇ ਨੂੰ, ਤੇ ਮਤਲਬ ਉਹਨੂੰ ਮਿਲ ਕੇ ਦੇਖ ਪਰ ਆਈਏ ਤੇ ਕੀ ਗੱਲ ਬਣੀ ਹੈ।
2: ਗੁਰਜਿੰਦਰ ਸਿੰਘ ਦੇ ਮਾਤਾ ਜਸਬੀਰ ਕੌਰ ਨੇ ਮਦਦ ਦੀ ਗੁਹਾਰ ਲਗਾਈ ਹੈ। ਉਹਨਾਂ ਦਾ ਕਹਿਣਾ ਹੈ ਕਿ ਉਸਦਾ ਪੁੱਤਰ ਬੇਕਸੂਰ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ 27 ਅਪ੍ਰੈਲ ਨੂੰ ਗੁਰਜਿੰਦਰ ਸਿੰਘ ਆਪਣੇ ਘਰ ਵਿੱਚ ਹੀ ਸੀ।
5: ਜਦੋਂ ਛੋਟਾ ਜਿਹਾ ਸੀਗਾ ਉਦੋਂ ਤੋਂ ਕੰਮ ਧੰਦੇ ਲੱਗ ਗਏ।
4: 27 ਤਰੀਕ ਨੂੰ ਕਿੱਥੇ ਗਏ?
5: ਘਰੇ ਸਰੋਂ ਕੁਤਰਦਾ ਸੀ, ਲੋਕਾਂ ਦੀ ਕਣਕ ਕੁਣਕ ਕੁਤਰਦਾ, ਮਿਹਨਤ ਜਾਣਿਆ ਫਿਰ ਜਦੋਂ ਮਸ਼ੀਨ ਛੱਡ ਦਿੱਤੀ ਫਿਰ ਆਪਣੀ ਘਰ ਦੀ ਮਿਹਨਤ ਕਰਨ ਲੱਗ ਪਏ।
2: ਗੁਰਜਿੰਦਰ ਸਿੰਘ ਦੇ ਕਰੀਬੀ ਦੋਸਤ ਅਤੇ ਪਿੰਡ ਵਾਸੀਆਂ ਨੇ ਵੀ ਦਾਅਵਾ ਕੀਤਾ ਹੈ ਕਿ ਉਹ ਅਜਿਹਾ ਕੰਮ ਨਹੀਂ ਕਰ ਸਕਦਾ। ਮਨਜੀਤ ਸਿੰਘ ਕਹਿੰਦੇ ਹਨ ਕਿ ਵੀਰਵਾਰ ਨੂੰ ਜਿਸ ਦਿਨ ਪੁਲਿਸ ਸਾਡੇ ਪਿੰਡ ਆਈ ਸੀ ਉਸ ਦਿਨ ਵੀ ਗੁਰਜਿੰਦਰ ਸਿੰਘ ਦੁੱਧ ਪਾਉਣ ਗਿਆ ਹੋਇਆ ਸੀ।
6: ਉਹਦੇ ਦੁੱਧ ਲਾਉਣਾ ਵਾ ਤੇ ਉਹਦਾ ਨਾਮ ਪੁੱਛਿਆ ਮੁੰਡੇ ਦਾ ਗੁਰਜਿੰਦਰ ਵੱਲੋਂ, ਇੱਧਰ ਮੁੰਡੇ ਦਾ, ਅਸੀਂ ਦੁੱਧ ਲਾਉਣਾ ਤੇ ਕਿੱਥੇ ਮਿਲੇਗਾ? ਤੇ ਮੈਂ ਘਰੇ ਹੋਣਾ ਵਾ, ਉਦੋਂ ਮੈਂ 5 ਵਜੇ ਦੁੱਧ ਲੈ ਕੇ ਆਏ ਨਾ, 6 ਵਜੇ ਤੱਕ 5-6 ਵਜੇ ਦੁੱਧ ਲੈ ਕੇ ਆਉਂਦੇ ਆ, ਬੁਲਾ ਦੇ ਰਹੇ ਕੋਈ ਗੱਲ ਤੁਹਾਨੂੰ। ਬਾਅਦ ਚ ਮੁੜ ਕੇ ਦੁੱਧ ਦੇਣ ਗਿਆ ਵਾ, ਅਸੀਂ ਤਾਂ ਘਰ ਆਏ ਇਹਨਾਂ ਦੇ, ਵਿਆਹ ਗੱਲ ਹੋਈ ਹੈ, ਮਤਲਬ ਲੱਭਣ ਮੁਲਾਜ਼ਮ ਆਏ ਨੇ ਤੇ ਕਿੱਥੇ ਮੁਲਾਜ਼ਮ ਕਹਿੰਦੇ ਦੁੱਧ ਲੈ ਕੇ ਗਿਆ ਵਾ।

0: ਉਮਰ ਦੁੱਧ ਲੈ ਕੇ ਦੇ ਕੇ ਵਾਪਸ ਆਇਆ ਹੀ ਨੀਗਾ। ਇਹ ਸਾਰਾ ਝੂਠ ਮਾਰਨ ਲਈ, ਇਹਦੇ ਸਭ ਨਜਾਇਜ਼ ਕਰਨ ਲਈ, ਉਹ ਕਰਨ ਲਈ
1: ਪਰਿਵਾਰ ਪੂਰਾ ਗੁੱਸੇ ਜੀ। ਕੋਈ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਪਤਾ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਨੀ, ਇਹਨਾਂ ਨਾਲ ਧੱਕਾ ਹੋ ਰਿਹਾ ਜੀ। ਜੋ ਵੀ ਦੇਖੋ ਕਿੰਨੇ ਜੇ ਜੋ ਦੀ ਹਾਇਆ ਪੂਰੀ ਇਹਨਾਂ ਦੀ ਸੁਣਵਾਈ ਹੋਏ ਪਰਿਵਾਰ ਦੀ।
2: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ 2 ਮਈ ਨੂੰ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਬੀਤੇ ਦਿਨਾਂ ਅੰਦਰ ਹੋਈਆਂ 3 ਵਾਰਦਾਤਾਂ ਇੱਕੋ ਸਾਜ਼ਿਸ਼ ਦਾ ਹਿੱਸਾ ਸਨ।
3: ਗੁਰਜਿੰਦਰ ਸਿੰਘ ਸਨ ਆਫ ਮੁਖਤਾਰ ਸਿੰਘ ਆਰੋ ਬੇਧੀਪੁਰ ਪੀਐਸ ਧਾਰੀਵਾਲ ਗੁਰਦਾਸਪੁਰ ਨੂੰ ਗ੍ਰਿਫਤਾਰ ਕੀਤਾ ਹੈਗਾ। ਇਨਵੈਸਟੀਗੇਸ਼ਨਸ ਦੇ ਵਿੱਚ ਆਇਆ ਹੈਗਾ ਕਿ ਇਸ ਵਿਅਕਤੀ ਨੇ ਜਿਹੜਾ ਡਿਸੀਜ਼ਡ ਜਗਰੂਪ ਸਿੰਘ ਜਿਹੜਾ ਮੇਨ ਅਕਿਊਜ਼ ਸੀ ਉਸ ਦੇ ਨਾਲ ਸ਼ੰਭੂ ਜਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਅਤੇ ਦੋਵਾਂ ਨੇ ਅਟਮੋਸਟ ਪ੍ਰੀਕੋਸ਼ਨਸ ਵਰਤਦੇ ਹੋਏ ਡਿਫਰੈਂਟ ਟ੍ਰੇਨਸ ਤੋਂ ਉੱਥੇ ਪਹੁੰਚੇ ਸੀਗੇ ਅਤੇ ਆਪਸ ਦੇ ਵਿੱਚ ਤਾਲਮੇਲ ਦੇ ਵਿੱਚ ਸੀਗੇ ਅਤੇ ਸਾਰੀ ਟੈਕਨੀਕਲੀ ਵੀ ਇਨਵੈਸਟੀਗੇਸ਼ਨ ਨੂੰ ਵੈਰੀਫਾਈ ਕੀਤਾ ਗਿਆ ਹੈਗਾ।
2: 27 ਅਪ੍ਰੈਲ ਨੂੰ ਸ਼ੰਭੂ ਰੇਲਵੇ ਟਰੈਕ ਉੱਤੇ ਹੋਏ ਧਮਾਕੇ ਦੇ ਮਾਮਲੇ ਵਿੱਚ ਪੁਲਿਸ ਨੇ 4 ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਡੀਜੀਪੀ ਮੁਤਾਬਕ ਗੁਰਜਿੰਦਰ ਸਿੰਘ ਇਸ ਮਾਮਲੇ ਦਾ 5ਵਾਂ ਮੁਲਜ਼ਮ ਹੈ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ।
4: ਸੋ ਇਹ ਸੀਗੀ ਜੀ ਕੁਛ ਗੱਲਬਾਤ ਜਿਹੜੀ ਹੈ ਤੁਸੀਂ ਸੁਣੀ ਹੈ ਅਤੇ ਇਸੇ ਸਿਲਸਿਲੇ ਦੇ ਵਿੱਚ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਸੁਣ ਲੈਂਦੇ ਹਾਂ ਪਹਿਲਾਂ, ਫਿਰ ਮੈਸੇਜ ਤੋਂ ਬਾਅਦ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕੁਇਕਲੀ ਥੋੜੀਆਂ ਜਿਹੀਆਂ ਖਬਰਾਂ ਹੋਰ ਸ਼ੇਅਰ ਕਰ ਲੈਂਦੇ ਹਾਂ ਤਾਂ ਕਿ ਜਦੋਂ ਤੱਕ ਸੁਹੇਲ ਜੀ ਸਾਡੇ ਨਾਲ ਪਹੁੰਚਣ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਜਾਂ ਖਬਰਾਂ ਜਿਹੜੀਆਂ ਉਹ ਖਤਮ ਕਰਦੇ ਹਾਂ। ਸਬਰੰਗ ਰੇਡੀਓ 94.7
5: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
6: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
5: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
6: ਨਵੇਂ ਪੇਸ਼ੈਂਟ ਹੁਣ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
5: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
6: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
5: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: 16th May 2026, 12 p.m. to 6 p.m. at the Genesis Center, 7555 Falcon Ridge Boulevard, Northeast, Calgary. For more info, call Rajesh Angral 403-400-0203 or visit our website vesakhimela.ca.
1: ਬਿਲਕੁਲ ਜੀ, ਵਿਸਾਖੀ ਮੇਲਾ ਕੈਲਗਰੀ ਜਿਹੜਾ ਬੜੀ ਧੂਮਧਾਮ ਦੇ ਨਾਲ ਬੜੀ ਲਾਗੇ ਲਾਗੇ ਪਹੁੰਚਦਾ ਜਾ ਰਿਹਾ। ਇਸ ਤੋਂ ਇਲਾਵਾ ਸਬਰੰਗ ਰੇਡੀ ਦੇ ਪ੍ਰੋਗਰਾਮ ਜਿਹੜੇ ਨੇ ਇਹ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਬੜੀ ਤੇਜ਼ੀ ਦੇ ਨਾਲ ਵੈਸੇ ਟਾਈਮ ਖਤਮ ਹੁੰਦਾ ਜਾ ਰਿਹਾ ਅਤੇ 4:15 ਵੱਜ ਚੁੱਕੇ ਨੇ ਸਟੂਡੀਓ ਦੀਆਂ ਘੜੀਆਂ 'ਤੇ ਅਤੇ 45 ਮਿੰਟ ਦਾ ਸਮਾਂ ਵਿੱਚ ਬਚਿਆ, ਜਿਹਦੇ 'ਚ ਸੁਹੇਲ ਜੀ ਵੀ ਸਾਡੇ ਨਾਲ ਸ਼ਾਮਿਲ ਹੋਣ ਵਾਲੇ ਆ ਅਤੇ ਫਿਰ ਕ੍ਰਿਕਟ ਦੀ ਗੱਲਬਾਤ ਜਿਹੜੀ ਹੈ ਉਹ ਵੀ ਤੁਹਾਡੇ ਨਾਲ ਆਪਾਂ ਅੱਗੇ ਵਧਾਵਾਂਗੇ। ਕੁਛ ਇੱਕ ਇਨਫੋਰਮੇਸ਼ਨ ਮੇਰੇ ਕੋਲ ਜੀ ਜਿਹੜੀ ਪਹੁੰਚੀ ਹੈ, ਵੈਸੇ ਮੈਂ ਪਹਿਲਾਂ ਲਾਈਨ ਅਪ ਜੀ ਕੀਤੀ ਸੀਗੀ ਅਤੇ ਹੁਣ ਥੋੜ੍ਹਾ ਜਿਹਾ ਤਾਂ ਦੂਰ ਹੋ ਗਿਆ, ਕਾਰਨ ਕਿ ਵੀ ਮੇਰੀਆਂ ਕੁਛ ਇੱਕ ਕੇਬਲ ਜਿਹੜੀਆਂ ਇੱਧਰ ਉੱਧਰ ਚਲੀ ਗਈਆਂ, ਬਟ ਆਈ ਹੋਪ ਵੀ ਮੈਂ ਫਾਈਂਡ ਆਊਟ ਕਰ ਲਈਏ ਅਤੇ ਇਹ 'ਤੇ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ। ਤੁਹਾਨੂੰ ਪਤਾ ਵੀ ਦਲਜੀਤ ਦੋਸਾਂਝ ਦਾ ਸ਼ੋਅ ਕੈਲਗਰੀ ਦੇ ਵਿੱਚ ਅਤੇ ਐਡਮਿੰਟਨ ਦੇ ਵਿੱਚ ਹੋਇਆ, ਸ਼ੋਅ ਤਾਂ ਆਪਣੇ ਆਪ ਦੇ ਵਿੱਚ ਬਹੁਤ ਮਾਇਨੇ ਰੱਖਦਾ ਕਿਉਂਕਿ ਐਡੇ ਭਰਵੇਂ ਅਤੇ ਵੱਡੇ ਸ਼ੋਅ ਜਿਹੜੇ ਨੇ ਉਹ ਸਾਡੇ ਇੱਥੇ ਲੋਕਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਨੇ ਬਹੁਤ ਘੱਟ ਕੀ ਇਹ ਪਹਿਲਾਂ ਹੀ ਇਹ ਦਲਜੀਤ ਜਿਹੜਾ ਇਹ ਸ਼ੋਅ ਕਰਵਾ ਰਿਹਾ ਅਤੇ ਲੋਕ ਇੰਨਾ ਭਰਵਾਂ ਇਕੱਠ ਕਰ ਰਹੇ ਅਤੇ ਇੰਜੋਏ ਵੀ ਕਰ ਰਹੇ ਨੇ। ਉਹਰਾ ਨਾਂ ਦਾ ਇਹ ਸ਼ੋਅ ਜਿਹੜਾ ਜੀ ਇਹਨਾਂ ਵੱਲੋਂ ਕਰਵਾਇਆ ਜਾ ਰਿਹਾ। ਇਸੇ ਸਿਲਸਿਲੇ ਦੇ ਵਿੱਚ ਕਈ ਚੰਗੀਆਂ ਅਤੇ ਕਈ ਮਾੜੀਆਂ ਘਟਨਾਵਾਂ ਵੀ ਹੋ ਰਹੀਆਂ ਅਤੇ ਉਹਨਾਂ ਦੇ ਨਾਲ ਰਿਲੇਟਡ ਕੁਛ ਇੱਕ ਗੱਲਾਂ ਬਾਤਾਂ ਜਿਹੜੀਆਂ ਸਾਹਮਣੇ ਆ ਰਹੀਆਂ ਜਿਹਦੇ ਬਾਰੇ ਜਿਹਨੂੰ ਕਹਿੰਦੇ ਨਾ ਵੀ ਕੁਛ ਖਾਲਿਸਤਾਨੀ ਗਰੁੱਪਸ ਜਿਹੜੇ ਨੇ ਉਹ ਸਾਹਮਣੇ ਆ ਰਹੇ ਆ ਅਤੇ ਉਹਨਾਂ ਵੱਲੋਂ ਵੀ ਗੱਲਬਾਤ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਸੋ ਇਹਦੇ ਨਾਲ ਰਿਲੇਟਡ ਕੁਛ ਇੱਕ ਮੈਸੇਜ ਜਿਹੜੇ ਨੇ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਦੇ ਉੱਤੇ, ਜੋ ਇਨਫੋਰਮੇਸ਼ਨ ਮਿਲਦੀ ਹੈ ਥੋੜ੍ਹੀ ਜਿਹੀ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ ਅਤੇ ਫਿਰ ਇਸ ਤੋਂ ਬਾਅਦ ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਸ਼ੇਅਰ ਕਰਾਂਗੇ ਸਬਰੰਗ ਰੇਡੀਓ 94.7 FM 'ਤੇ। ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅੱਗੇ ਅੱਗੇ ਵਧਾਉਂਦੇ ਹਾਂ ਅਤੇ ਗੱਲਬਾਤ ਨੂੰ ਨਾਲ ਲੈ ਕੇ ਆਉਂਦੇ ਹਾਂ ਜੀ, ਕਿਉਂਕਿ ਇਹ ਪ੍ਰੋਗਰਾਮ ਵੰਸ ਅਗੇਨ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਵਜੇ ਤੱਕ ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਸੋ ਸ਼ੁਰੂਆਤ ਜਿਹੜੀ ਹੈ ਇੱਥੋਂ ਕਰਦੇ ਹਾਂ ਜਿਹੜਾ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਦਲਜੀਤ ਨੇ ਕੀ ਕਿਹਾ, ਫਿਰ ਇਸ ਤੋਂ ਬਾਅਦ ਆਪਾਂ ਆਪਣੀ ਗੱਲਬਾਤ ਜਿਹੜੀ ਹੈ ਜਾਰੀ ਰੱਖਦੇ ਹਾਂ।
2: ਮੈਨੂੰ ਤਾਂ ਦੋਨੋਂ ਪਾਸੋਂ ਗਾਲਾਂ ਪੈਂਦੀਆਂ, ਉੱਧਰ ਇੰਡੀਆ ਜਾਓ ਉਹ ਮੈਨੂੰ ਕਹੀ ਜਾਂਦੇ ਖਾਲਿਸਤਾਨੀ ਆ ਗਿਆ, ਇੱਧਰ ਮੈਂ ਆਵਾਂ ਇਹ ਮੈਨੂੰ ਕਹੀ ਜਾਂਦੇ ਇੰਡੀਆ ਵਾਲਾ ਆ ਗਿਆ। ਮੈਨੂੰ ਸਮਝ ਨਹੀਂ ਆਉਂਦਾ ਮੈਂ ਜਾਵਾਂਗਾ ਤੁਹਾਨੂੰ, ਪਰ ਮੈਨੂੰ ਲੱਗਦਾ ਮੈਂ ਠੀਕ ਰਾਹ ਤੇ, ਮੇਰੇ ਨੂੰ ਸਾਰੇ ਨੂੰ ਪਿਆਰ ਹੈ, ਪਿਆਰ ਮੁਹੱਬਤ। ਮੈਨੂੰ ਲੱਗਦਾ ਬਾਬਾ ਨਾਨਕ ਇਹੀ ਕਹਿ ਗਿਆ ਇੱਕ ਓਂਕਾਰ, ਜਦ ਇੱਕ ਓਂਕਾਰ ਆ ਫਿਰ ਅਸੀਂ ਸਾਰੇ ਇੱਕ।
1: ਦਾ ਕਹਿਣਾ ਕਿ ਵੀ ਇੰਡੀਆ ਵਾਲੇ ਪਾਸੇ ਮੈਨੂੰ ਕਹੀ ਜਾਂਦੇ ਆ ਕਿ ਵੀ ਖਾਲਿਸਤਾਨੀ ਆ ਗਿਆ ਅਤੇ ਖਾਲਿਸਤਾਨੀ ਕਹੀ ਜਾਂਦੇ ਨੇ ਵੀ ਇੰਡੀਆ ਦਾ ਬੰਦਾ ਆ ਗਿਆ। ਸੋ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਇਹ ਚੱਲ ਰਹੀਆਂ, ਇਸ ਤੋਂ ਕਰਕੇ ਥੋੜ੍ਹਾ ਬਹੁਤਾ ਲੋਕਾਂ ਵੱਲੋਂ ਜਿਹੜਾ ਉਹ ਵੀ ਕੀਤਾ ਜਾ ਰਿਹਾ ਸੀਗਾ ਜੀ।

0: ਸੋ ਜਿੱਥੇ ਇੰਨੀ ਭਾਰੇ ਇਕੱਠ ਦੇ ਵਿੱਚ ਲੋਕੀ ਆਪਣੀਆਂ ਗੱਲਾਂ ਬਾਤਾਂ ਕਰ ਰਹੇ ਆ ਤੇ ਉਹ ਖਾਲਿਸਤਾਨ ਦੇ ਨਾਰੇ ਜਦੋਂ ਲਾਏ ਜਾਂਦੇ ਤੇ ਉਹ ਸਮਝ ਨਹੀਂ ਲੱਗਦੀ ਵੀ ਇਹ ਕੀ ਕਰਨਾ ਚਾਹ ਰਹੇ ਨੇ ਕੀ ਕੀਤਾ ਜਾ ਰਿਹਾ ਬਟ ਇਸੇ ਸਿਲਸਿਲੇ ਦੇ ਵਿੱਚ ਇੱਕ ਵਾਰੀ ਥੋੜੀ ਜਿਹੀ ਵੀ ਗੱਲਬਾਤ ਸੁਣ ਲੈਣੇ ਵੀ ਜਿਹੜਾ ਇਹਨਾਂ ਵੱਲੋਂ ਬਾਇਕਾਟ ਕੀਤਾ ਗਿਆ
1: ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਗੁਰਦਾਸ ਮਾਨ ਨੂੰ ਭਜਾਇਆ ਸੀ ਏਦਾਂ ਹੀ ਭੰਡ
0: ਜੀ

0: ਕੁਛ ਇੱਕ ਖਬਰਾਂ ਜਾਂ ਮੈਸੇਜ ਮਿਲ ਗਿਆ ਤੇ ਮੈਨੂੰ ਲੱਗਦਾ ਵੀ ਦੋਸਤਾਂ ਨੂੰ ਮੈਸੇਜ ਸ਼ੇਅਰ
1: ਗੁਰਦਾਸ ਮਾਨ ਨੂੰ ਭਜਾਇਆ ਸੀ ਏਦਾਂ ਹੀ ਭੰਡ ਇਹ ਦਲਜੀਤ ਦੁਸਾਂਝ ਨੂੰ ਆਪਾਂ ਭਜਾਣਾ ਹੈ ਤੁਹਾਡੀ ਹਮੇਸ਼ਾ ਐਡਮਿੰਟਨ ਵਾਲਿਆਂ ਦੀ ਝੰਡੀ ਰਹੀ ਹੈ ਜੇ ਸੰਜੇ ਕੁਮਾਰ ਵਰਮਾ ਨੂੰ ਤੁਸੀਂ ਭਜਾਇਆ ਤਾਂ ਉਹਨੂੰ ਗਾਰਬੇਜ ਵਾਲੇ ਡੋਰ ਤੋਂ ਨਹੀਂ ਭੱਜਣਾ ਪਿਆ ਇਸੇ ਤਰ੍ਹਾਂ ਹੀ ਇਹਦਾ ਤੁਸੀਂ ਪੀਸਫੁਲ ਵਿਰੋਧ ਕਰਨਾ ਵਿਰੋਧ ਕਰਨ ਦਾ ਤਰੀਕਾ ਵੇ ਕਿ ਤੁਸੀਂ ਖਾਲਿਸਤਾਨ ਦੇ ਨਾਰੇ ਲਾਣੇ ਨੇ ਅੰਦਰ ਖਾਲਿਸਤਾਨ ਦੇ ਝੰਡੇ ਲੈ ਕੇ ਜਾਓ ਤਾਂ ਕਿ ਇਸ ਤੋਂ ਬਾਅਦ ਬਾਕੀ ਕਲਾਕਾਰਾਂ ਨੂੰ ਵੀ ਅਕਲ ਆਵੇ ਕਿ ਪੰਜਾਬ ਦੇ ਨਾਲ ਆਪਾਂ ਗਰਦਾਰੀ ਨਹੀਂ ਕਰਨੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਦੇ ਨਾਲ ਆਪਾਂ ਖੜਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ 2 ਮਈ ਨੂੰ ਜਿਹੜਾ ਦਾ ਪ੍ਰੋਗਰਾਮ ਹੋ ਰਿਹਾ ਉਹਦਾ ਵਿਰੋਧ ਆਪਾਂ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਸੋ ਹਾਰਡਲੀ 2-4 ਲੋਕੀ ਜਿਹੜੇ ਜੋ ਉੱਥੇ ਮਿਲਦੇ ਆ ਅੰਦਰ ਜਿਹੜੇ ਜਾਣਦੇ ਬਟ ਇਸ ਤੋਂ ਇਲਾਵਾ ਖਾਲਿਸਤਾਨ ਦੇ ਨਾਲ ਰਿਲੇਟਡ ਜਿਹੜੀਆਂ ਕੁਛ ਗੱਲਾਂ ਬਾਤਾਂ ਹੋਰ ਵੀ ਸਾਡੇ ਕੋਲ ਸਾਹਮਣੇ ਆ ਰਹੀਆਂ ਉਹ ਵੀ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਆ ਇੱਕ
2: ਬਾਹਰ ਦੇ ਕਈ ਸਿੰਘਾਂ ਨਾਲ ਗੱਲ ਹੁੰਦੀ ਹੈ ਵਕੀਲ ਸਿੰਘ ਕਿ ਖਾਲਿਸਤਾਨ ਚਾਹੀਦਾ ਏਦਾਂ ਚਾਹੀਦਾ ਮੈਂ ਕਿਹਾ ਯਾਰ ਮੇਰੀ ਇੱਥੇ 40 ਸਾਲ ਦੀ ਉਮਰ ਹੋ ਗਈ 42 ਦੀ ਮੈਨੂੰ ਅੱਜ ਤੱਕ ਮੇਰੀ ਹਾਈ ਕੋਰਟ ਦੇ ਵਿੱਚ ਸਾਡੇ ਮਾਨਯੋਗ ਹਿੰਦੂ ਜੱਜਿਸ ਵੀ ਨੇ ਸਾਡੇ ਸਿੱਖ ਵੀ ਨੇ ਸਾਨੂੰ ਕਦੇ ਡਿਸਕ੍ਰਿਮੀਨੇਸ਼ਨ ਤੁਹਾਡੇ ਭਰਾ ਨੂੰ ਕਦੀ ਫੇਸ ਨਹੀਂ ਕੀਤੀ ਤੁਸੀਂ ਦੱਸੋ ਮੈਨੂੰ ਤੁਸੀਂ ਪੰਜਾਬ ਦੇ ਵਿੱਚ ਬਹੁਤਾ ਸਮਾਂ ਰਹੇ ਹੋ ਹੁਣ ਤੁਸੀਂ ਥੋੜੇ ਸਮੇਂ ਲਈ ਬਾਹਰ ਗਏ ਹੋ ਕਦੀ ਤੁਸੀਂ ਡਿਸਕ੍ਰਿਮੀਨੇਸ਼ਨ ਲਿਆ ਤੁਹਾਨੂੰ ਲੋੜ ਹੈ ਤੁਸੀਂ ਦੱਸੋ ਜਿਹੜੀ ਚੀਜ਼ ਦੀ ਔਰ ਉਹ ਬੰਦੇ ਮੰਗ ਰਹੇ ਨੇ ਜਿਨ੍ਹਾਂ ਨੇ ਕਦੇ ਖਾਲਿਸਤਾਨ ਬਣਾ ਕੇ ਇੱਥੇ ਆਉਣਾ ਨਹੀਂ ਮੇਰੀ ਆਈਡੀਓਲੋਜੀ ਦੇਖੋ ਮੈਂ ਕਾਨੂੰਨ ਨੂੰ ਪੜਿਆ ਮੇਰੇ ਹਿੰਦੂ ਫਰੈਂਡ ਉਹ ਫਰੈਂਡ ਰਹੇ ਨੇ ਜਿਹੜੇ ਗੁਰਦੁਆਰਾ ਸਾਹਿਬ ਭਾਜੀ ਮੰਦਿਰ ਘੱਟ ਜਾਂਦੇ ਸੀ ਤੇ ਗੁਰਦੁਆਰਾ ਸਾਹਿਬ ਵੱਧ ਜਾਂਦੇ ਸੀ ਮੈਂ ਰਿਸਪੈਕਟ ਕੀਤੀ ਹੈ ਮੈਂ ਲੋਕਤੰਤਰ ਚ ਵਿਸ਼ਵਾਸ ਕਰਦਾ ਮੈਨੂੰ ਇਹ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੇ ਚ ਇਟਸ ਨੋਟ ਲਾਈਕ ਵੀ ਆਰ ਨੋਟ ਸੇਇੰਗ ਕਿ ਇਟਸ ਅ ਨੋਨ ਸਿੱਖ ਪਾਰਟੀ ਇਹ ਸਿੱਖਾਂ ਦੀ ਨੁਮਾਇੰਦਗੀ ਵਾਲੀ ਪਾਰਟੀ ਹੈ ਉਹ ਜਿਹੜਾ ਕ੍ਰਾਈਟੀਰੀਆ ਪੰਥਕ ਵਾਲਾ ਹੈ ਉਹਦੇ ਚ ਮੇਰੀ ਨਿਗਾਹ ਚ ਬਾਕੀ ਦੀਆਂ ਪਾਰਟੀਆਂ ਵੀ ਫਾਲ ਨਹੀਂ ਕਰਦੀ
3: ਇੱਕ ਚੀਜ਼ ਮੈਂ ਵਿੱਚ ਐਡ ਕਰਨਾ
4: ਚਾਹੁੰਦਾ ਹਾਂ ਸਿੱਖਦਰ ਪਾਰਟੀ ਕਹਿੰਦੀ ਹੈ ਉਹ ਸਿੱਖਾਂ ਦੀ ਨੁਮਾਇੰਦਗੀ ਵਾਲੀ ਪਾਰਟੀ ਤਾਂ
3: ਕੋਈ ਗੱਲ ਨਹੀਂ
4: ਕਹਿੰਦੀ
0: ਪ੍ਰੈਕਟਿਸ ਕਰਦੇ ਨੇ ਇਹਨਾਂ ਦਾ ਕਹਿੰਦਾ 2-4 ਮੈਸੇਜ ਜਿਹੜੇ ਨੇ ਮੈਂ ਸੋਸ਼ਲ ਮੀਡੀਆ ਤੇ ਚੁੱਕ ਕੇ ਪੇਸ਼ ਕਰਦਾ
5: ਇਨ ਵੈਨਕੂਵਰ ਲਾਈਕ 1914 ਵਨ ਆਰ ਪੀਪਲ ਕੇਮ ਫਸਟ ਟਾਈਮ ਇਨ ਕੈਨੇਡਾ ਦੇ ਡਿਡਨਟ ਅਲਾਉ ਅਸ ਟੂ ਕਮ and to Canada and that stadium is just 2 kilometers away from that part the Guru Nanak Jahaz Kamagata Maru incident so there's a big thing for us now 55,000 people in the one stadium there is just 2 kilometers you didn't allow us to come and now we are here man so that's why
6: that's amazing
7: They're actually teaching a course about you at a university in Toronto.
5: Oh yes, sir. I don't know. I'm not going to. I've no go to college, no university. I'm 10th pass. That's why my English is bad. But I don't know about my. Yeah, they start course in the Toronto University.
7: They're teaching. Do you know what they're going to teach?
5: I don't know actually.
7: What would you say? What is the message?
5: My message is just love, like. Forgiveness and respect. That's my message. That's it.
0: Yeah. That's it. Easy. So Jimmy Fallon ਦੇ ਸ਼ੋਅ ਦੇ ਉੱਤੇ ਇਹ ਗੱਲਬਾਤ ਜਿਹੜੀ ਹੁੰਦੀ ਹੈ ਤੇ ਦਲਜੀਤ ਜਿਹੜੇ ਜਗ੍ਹਾ ਜਗ੍ਹਾ ਦੇ ਉੱਤੇ ਵੈਸੇ ਪੰਜਾਬ ਦਾ ਬੱਚਿਆਂ ਦੇ ਟੀ ਸ਼ਰਟ ਤੇ ਦਿਲਾਂ ਦੇ ਵਿੱਚ ਉਹਨਾਂ ਨੇ ਆਪਣਾ ਰਾਜ ਕੀਤਾ ਹੈ ਜਦੋਂ ਕਹਿੰਦੇ ਆ ਵੀ ਪੰਜਾਬੀ ਆ ਗਏ ਹੋਏ ਤੇ ਉਹ ਸਾਰੇ ਲੋਕੀ ਜਿਹੜੇ ਆ ਉਹਨੂੰ ਬਹੁਤ ਪਿਆਰ ਕਰਦੇ ਕਿਸੇ ਵੀ ਚਾਹੇ ਆਪਾਂ ਮੂਵਮੈਂਟ ਚਲਾਉਣੀ ਅੰਦੋਲਨ ਚਲਾਉਣਾ ਤੇ ਸੋਚਣਾ ਚਾਹੀਦਾ ਵੀ ਕਿਹੜੀ ਗੱਲ ਕਿੱਥੇ ਕੀਤੀ ਜਾਵੇ ਕਿਹੜਾ ਬੰਦਾ ਸਾਡੇ ਵਾਸਤੇ ਕੀ ਕੁਛ ਕਰ ਰਿਹਾ ਉਹਦੀ ਕ੍ਰੈਡੀਬਿਲਟੀ ਨੂੰ ਜਿਹੜਾ ਉਹ ਧਿਆਨ ਚ ਰੱਖਣਾ ਚਾਹੀਦਾ ਇੱਕ ਹੋਰ ਕਿਸੇ ਨੇ ਮੈਸੇਜ ਇਸੇ ਤਰ੍ਹਾਂ ਦਾ ਦਿੱਤਾ ਇਹ ਵੀ ਸੁਣ
8: ਲੈਣਾ ਜੀ ਦਲਜੀਤ ਦੇ ਹੋਏ ਸ਼ੋਅ ਬਾਰੇ ਜਿੱਥੇ ਕੋਈ ਖਾਲਿਸਤਾਨੀ ਅਖੌਤੀ ਆਪਣੇ ਝੰਡੇ ਲੈ ਕੇ ਔਰ ਸ਼ੋਅ ਚ ਜਾ ਵੱਜੇ ਸ਼ੋਅ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਮੈਂ ਆਂਦਾ ਕਿ ਜਿਹੜਾ ਬੰਦਾ 1984 ਵਰਗੀ ਫਿਲਮ ਬਣਾ ਗਿਆ ਜਿਹੜਾ ਬੰਦਾ ਜੋਗੀ ਵਰਗੀ ਦਿੱਲੀ ਦੰਗਿਆਂ ਤੇ ਫਿਲਮ ਬਣਾ ਗਿਆ ਜਿਹੜਾ ਬੰਦਾ ਪੰਜਾਬ 95 ਧੰਨ ਭਾਈ ਜਸਵੰਤ ਸਿੰਘ ਖਾਲੜੇ ਤੇ ਫਿਲਮ ਬਣਾਉਣ ਡਿਆ ਤੇ ਉਹਦੀ ਫਿਲਮ ਦੇ ਬੈਨ ਲੱਗਾ ਵਾ ਤੇ ਤੁਹਾਡੇ ਕੋਲੋਂ ਜਿਨ੍ਹਾਂ ਨੂੰ ਝੰਡੀਆਂ ਦਿਖਾਉਣੀਆਂ ਚਾਹੀਦੀਆਂ ਤੁਸੀਂ ਉਹਨਾਂ ਨੂੰ ਝੰਡੀਆਂ ਨਹੀਂ ਦਿਖਾਉਣ ਡੇ ਤੇ ਅਗਲੇ ਦਾ ਜਾ ਕੇ ਸ਼ੋਅ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦੇ ਜੇ

0: ਕਿੱਡੇ ਕੁ ਤੁਸੀਂ ਸੂਰਮੇ ਤੇ ਕਿੱਡੇ ਕੁ ਤੁਸੀਂ ਬਹਾਦਰ ਜੇ। 90% ਜਿਹੜੇ ਖਾਲਿਸਤਾਨੀ ਆਪਣੇ ਆਪ ਨੂੰ ਖਾਲਿਸਤਾਨ ਦੇ ਹਮਾਇਤੀ ਦੱਸਦੇ ਆ, ਸਪੋਰਟਰ ਦੱਸਦੇ ਆ, ਮੈਂ ਕੋਈ ਖਾਲਿਸਤਾਨ ਦਾ ਵਿਰੋਧੀ ਨਹੀਂ ਗਾ, ਤੁਸੀਂ ਮੁੜ ਕੇ ਟੈਗ ਲਾ ਦੋ। ਖਾਲਿਸਤਾਨ ਦੀ ਹਮਾਇਤ ਕਰਨ ਵਾਲੇ ਜਿਹੜੇ ਜਿੰਨੇ ਵੀ ਬੰਦੇ ਆ, ਝੰਡਾ ਚੁੱਕਣ ਦੀ ਬਜਾਏ ਆਪਦੇ ਮੁੰਡੇ ਤੁਸੀਂ ਆਪਦੇ ਬਰਾਬਰ ਖੜਾ ਕੇ ਫੋਟੋ ਪਾ ਦਿਓ ਤੇ ਲੋਕਾਂ ਨੂੰ ਪਤਾ ਲੱਗ ਜੂਗਾ ਵੀ ਤੁਸੀਂ ਕਿੰਨਾ ਕੁ ਫਿੱਕੀ ਨਾਲ ਪਿਆਰ ਕਰਦੇ ਜੇ, ਖਾਸ ਕਰਕੇ ਜਿਹੜੇ ਕੈਨੇਡਾ ਚ ਰਹਿੰਦੇ ਆ। ਤੁਹਾਡੇ ਆਪਦੇ ਧੀਆਂ ਪੁੱਤਾਂ ਦਾ ਤੁਹਾਡੇ ਨਾਲ ਸ਼ਕਲ ਦਾ ਚਿਹਰਾ ਮੋਹਰਾ ਨਹੀਂ ਮਿਲਦਾ ਤੇ ਤੁਸੀਂ ਵਿਰੋਧ ਉਹ ਬੰਦੇ ਦਾ ਕਰਨ ਦੇ ਜਿਹੜੇ ਬੰਦੇ ਨੇ ਕਰੋੜਾਂ ਹੜ ਪੀੜਤਾਂ ਨੂੰ ਦੇ ਦਿੱਤਾ, ਜਿਹੜੇ ਬੰਦੇ ਨੇ ਹਨਾ ਲੱਖਾਂ ਦਾ ਆਪਣਾ ਲੱਖਾਂ ਡਾਲਰੀਆਂ ਕਰੋੜਾਂ ਰੁਪਇਆ ਆਪਣਾ ਖਰਾਬ ਕਰ ਲਿਆ ਉਹਨਾਂ ਫਿਲਮਾਂ ਤੇ ਜਿਹੜੀਆਂ ਸਰਕਾਰ ਨੇ ਚੱਲਣ ਹੀ ਨਹੀਂ ਦਿੱਤੀਆਂ। ਉਹ ਬੰਦੇ ਦਾ ਵਿਰੋਧ ਕਰਨਾ ਬਣਦਾ ਹੀ ਨਹੀਂ ਹੈ ਕਿ ਉਹ ਬੰਦੇ ਦੇ ਤੁਸੀਂ ਖਿਲਾਫ ਜਾ ਕੇ ਝੰਡੇ ਚੁੱਕੋ। ਤਿਰੰਗੇ ਪਾੜਨ ਦੀਆਂ ਗੱਲਾਂ ਆਉਂਦੀਆਂ, ਇੱਕ ਵੀਰ ਦਾ ਮੈਨੂੰ ਮੈਸੇਜ ਵੀ ਇਹ ਕੰਮ ਤੇ ਆਇਆ ਤੇ ਘੰਟਾ ਇੱਕ ਫੋਨ ਤੇ ਉਹ ਬਾਬਤ ਗੱਲ ਵੀ ਕਰਦਾ ਰਿਹਾ। ਜਿਹੜੇ ਤਿਰੰਗਾ ਝੰਡਾ ਪਾੜ ਕੇ ਆਪਦਾ ਮਾਣ ਸਮਝਦੇ ਆ, ਮਾਣ ਮਹਿਸੂਸ ਕਰਦੇ ਆ ਕਿ ਤਿਰੰਗਾ ਝੰਡਾ ਪਾੜਤਾ, ਆਪਦੇ ਪੈਰਾਂ ਥੱਲੇ ਰੋਲਤਾ, ਇੰਡੀਆ ਦੀ ਅੰਬੈਸੀ ਦੇ ਬਾਹਰ ਜਾ ਕੇ ਵੀ ਤਿਰੰਗੇ ਸਾੜਦੇ ਆ, ਉਹਨਾਂ ਨੂੰ ਇਤਿਹਾਸ ਹੀ ਨਹੀਂ ਪਤਾ ਕਿ ਤਿਰੰਗੇ ਦਾ ਇਤਿਹਾਸ ਕੀ ਆ। ਸਭ ਤੋਂ ਪਹਿਲਾਂ ਜਦੋਂ 1947 ਦੇ ਲਾਗੇ ਬੰਨੇ ਹਨਾ ਡਾਂਡੀ ਮਾਰਚ ਕਰਨ ਲੱਗੇ ਤੇ ਗੋਰਿਆਂ ਨੇ ਅੱਗੇ ਬੀੜਤੀਆਂ ਸਟੇਨ ਕਰਨਾ ਕਿ ਆਓ ਤੁਹਾਡੀ ਛਾਤੀ ਵਿੱਚ ਦੀ ਕੱਢਦੇ ਆ ਗੋਲੀਆਂ, ਤੇ ਉਦੋਂ ਪਟੇਲ, ਨਹਿਰੂ, ਮੋਤੀ ਲਾਲ ਵਰਗੇ ਹਨਾ ਗਾਂਧੀ ਵਰਗੇ ਇਕੱਠੇ ਹੋ ਗਏ, ਬਹਿ ਗਏ ਵੀ ਹੁਣ ਅੱਗੇ ਕਿਹਨੂੰ ਲਾਈਏ ਆਪਾਂ। ਮਾਸਟਰ ਖੜਕ ਸਿੰਘ ਹੋਰੀ ਲਾਗੇ ਬੈਠੇ ਸੀ, ਆਂਦੇ ਕਿਹਨੂੰ ਕਿਹੜਾ ਪੜ੍ਹਨਾ ਹੁੰਦਾ, ਅਨਪੜ੍ਹ ਜਿਹਾ ਬੰਦਾ ਵਾ, ਭੋਲਾ ਭਾਲਾ ਵਾ, ਇਹਨਾਂ ਨੂੰ ਅੱਗੇ ਲਾਉਂਦੇ ਆ। ਸਿੱਖ ਕੌਮ ਬਹਾਦਰਾਂ ਦੀ ਕੌਮ ਆ, ਇਹਨਾਂ ਬਿਨਾਂ ਮਰ ਵੀ ਕੋਈ ਨਹੀਂ ਸਕਦਾ ਤੇ ਇਹਨਾਂ ਤੋਂ ਬਗੈਰ ਹੱਕ ਵੀ ਕੋਈ ਨਹੀਂ ਲੈ ਸਕਦਾ ਜਲਦੀ। ਤੇ ਜਦੋਂ ਉਹਨਾਂ ਨੂੰ ਲਾਉਣ ਲੱਗੇ ਅੱਗੇ ਕਿ ਹਾਂਜੀ ਜਹੇਦਾਰ ਜੀ ਤੁਸੀਂ ਤਿਰੰਗਾ ਫੜ ਕੇ ਤੇ ਅੱਗੇ ਲੱਗੋ, ਉਹਨਾਂ ਨੇ ਆਖਿਆ ਵੀ ਅਸੀਂ ਤਿਰੰਗੇ ਤੋਂ ਕਰਾ ਲੈਂਦੇ ਆਪਾਂ ਇਨਸਾਫ਼, ਕਿ ਆਪਾਂ ਆਪਸ ਚ ਨਹੀਂ ਕਹਿੰਦੇ ਵੀ ਤੂੰ ਗਾਂਹ ਲੱਗ ਗਿਆ ਤੂੰ ਗਾੜੀ ਲੱਗ ਕੇ। ਸਭ ਤੋਂ ਪਹਿਲਾਂ ਤੇ ਜਿਨ੍ਹਾਂ ਦਾ ਚਿੱਟਾ ਰੰਗ ਆ ਪੁਰਾਣੇ ਤਿਰੰਗੇ ਦਾ, ਜਿਨ੍ਹਾਂ ਨੂੰ ਨਹੀਂ ਪਤਾ ਉਹ ਨੈੱਟ ਤੇ ਫੋਟੋਆਂ ਵੀ ਕੱਢ ਕੇ ਵੇਖ ਲਿਓ, ਕਹਿੰਦਾ ਜਿਨ੍ਹਾਂ ਦਾ ਚਿੱਟਾ ਰੰਗ ਆ ਗਾਂਧੀ ਚਿੱਟੇ ਰੰਗ ਨੂੰ ਪਸੰਦ ਕਰਦਾ ਸੀ ਕਿ ਤੁਸੀਂ ਉਹ ਬੰਦੇ ਅੱਗੇ ਲੱਗਣ, ਉਹ ਤੋਂ ਬਾਅਦ ਹੈਦਰੀ ਰੰਗ ਸੀ ਮੁਸਲਮਾਨਾਂ ਦਾ, ਉਹ ਬੰਦਾ ਵਿਚਾਲੇ ਲੱਗੇ ਤੇ ਫਿਰ ਅਖੀਰ ਤੇ ਸਿੱਖਾਂ ਦਾ ਕੇਸਰੀ ਰੰਗ ਸੀ। ਆਂਦੇ ਵੀ ਕੇਸਰੀ ਰੰਗ ਵਾਲੇ ਫਿਰ ਅਖੀਰ ਤੇ ਲੱਗਣਗੇ, ਅਸੀਂ ਅਖੀਰ ਤੇ ਲੱਗਦੇ ਹਾਂ ਤੇ ਤੁਸੀਂ ਅਗਲੇ ਬੰਦੇ ਲੱਗੋ। ਤੇ ਉਦੋਂ ਗਾਂਧੀ ਵਰਗੇ, ਨਹਿਰੂ ਵਰਗੇ, ਪਟੇਲ ਵਰਗੇ ਆਉਂਦੇ ਕਿ ਜਹੇਦਾਰ ਜੀ ਅਸੀਂ ਤਿਰੰਗੇ ਦੀ ਕਿਹੜੀ ਗੱਲ, ਅਸੀਂ ਰੰਗ ਬਦਲ ਦਿੰਦੇ ਹਾਂ। ਉਸ ਟਾਈਮ ਤੇ ਸਿੱਖਾਂ ਨੇ ਆਪਦੀ ਜੁਰਤ ਦਿਖਾ ਕੇ ਹਨਾ, ਫਿਰ ਉਹ ਤੋਂ ਬਾਅਦ ਮਾਸਟਰ ਖੜਕ ਸਿੰਘ ਹੋਰੀ ਲੈ ਕੇ ਤਿਰੰਗਾ ਝੰਡਾ ਅਗਲੇ ਬੰਨੇ, ਫਿਰ ਉਹਨਾਂ ਨੇ ਮਾਰਚ ਕੀਤਾ। ਜਦੋਂ ਤੇ ਛਾਤੀ ਵਿੱਚ ਦੀ ਗੋਲੀਆਂ ਲੰਘਣੀਆਂ ਉਦੋਂ ਤੇ ਸਿੱਖ, ਹਿੰਦੁਸਤਾਨ ਦੀ ਆਪਣੇ ਨਾਲ ਲੜਾਈ ਨਹੀਂ ਆ, ਆਪਣੀ ਲੜਾਈ ਉਹਦੇ ਸਿਸਟਮ ਦੇ ਨਾਲ ਜਿਨ੍ਹਾਂ ਨੇ ਸਾਡੇ ਧੀਆਂ ਪੁੱਤ ਤੇ ਜਿਹੜੇ ਬੰਦਿਆਂ ਨੇ ਉਹਦੀ ਫਿਲਮ ਤੇ ਬੈਨ ਲਾਇਆ ਵਾ ਉਹਨਾਂ ਦੀ ਹਿੱਕ ਤੇ ਜਾ ਕੇ ਵੱਜੋ ਜੇ ਤੁਸੀਂ ਏਡੇ ਪਿਓ ਦੇ ਲਾਲ ਜੇ। ਬਾਕੀ ਖਾਲਿਸਤਾਨ ਦੀ ਗੱਲ ਆ, ਸੰਤਾਂ ਦੇ ਦੇਖ ਕੇ ਇੱਕ ਰਾਣਾ ਪੁਲਸੀਆਂ ਨੇ ਸੰਤਾਂ ਦੀ ਜੀਪ ਫੜ ਲਈ ਤੇ ਸੰਤਾਂ ਨੇ ਆਖਿਆ ਵੀ ਮੇਰੀ ਜੀਪ ਤੇ ਹੈ ਨੀ, ਜੀਪ ਤੇ ਹੈਗੀ ਆ ਸੰਗਤ ਦੀ ਤੇ ਇੱਕ ਦੀਆਂ ਦੋ ਲਾਵਾਂਗੇ ਤੁਹਾਡੀ ਛਾਤੀ ਤੇ ਗੋਡਾ ਰੱਖ ਕੇ। ਤੇ ਸੰਤਾਂ ਨੇ ਉਸ ਟਾਈਮ ਤੇ ਆਖਿਆ ਕਿ ਸਾਡੇ ਖਾਲਿਸਤਾਨ ਦੀ ਬਾਉਂਡਰੀ ਇੱਥੋਂ ਕੁ ਤੱਕ ਬਣਦੀ ਆ, ਤੇ ਅੱਜ ਉਹ ਗੱਲ ਇਹਨੂੰ 40-50 ਸਾਲ ਦੇ ਲਾਗੇ ਬੰਨੇ ਹੋ ਚੱਲਾ ਵਾ। ਹੁਣ ਜਿੱਦਣ ਖਾਲਿਸਤਾਨ ਬਣਿਆ ਸਾਰਾ ਹਿੰਦੁਸਤਾਨ ਵਿੱਚ ਲੈ ਕੇ ਬਣਾਵਾਂਗੇ। ਬਾਕੀ ਇਹ ਜਿਹੜੀਆਂ ਗੱਲਾਂ ਤੁਸੀਂ ਕਰਦੇ ਜਾਂ ਤੋੜਨ ਵਾਲੀਆਂ, ਤਿਰੰਗੇ ਝੰਡੇ ਦਾ ਨਰਾਦਰ ਕਰਨਾ, ਤਿਰੰਗੇ ਨੂੰ ਅੱਗਾਂ ਲਾਉਣੀਆਂ, ਸਾੜਨਾ ਜਾਂ ਕਿਸੇ ਦੇ ਸ਼ੋਆਂ ਤੇ ਜਾ ਕੇ ਹਨਾ ਅਗਲੇ ਨੂੰ ਡਿਸਟਰਬ ਕਰਨਾ ਜਾ ਕੇ, ਕਿਹੜੀ ਤੁਸੀਂ ਸਿੱਖੀ ਦੀ ਗੱਲ ਕਰਦੇ ਜੇ? ਤੁਹਾਡੇ ਵਰਗੇ ਦੀ ਬਾਂਹ ਫੜ ਕੇ ਕੋਈ ਜਪਜੀਤ ਸਾਹਿਬ ਤੁਹਾਡੇ ਕੋਲ ਸੁਣ ਲੈ ਤੇ ਤੁਹਾਨੂੰ ਉਹ ਨਾ ਆਵੇ ਗੱਲਾਂ ਤੁਸੀਂ ਕਰਦੇ ਖਾਲਿਸਤਾਨ ਬਣਾਉਣ ਦੀਆਂ, ਜਿੰਨਾ ਤੁਸੀਂ ਰੌਲਾ ਪਾਉਂਦੇ ਜੋ ਖਾਲਿਸਤਾਨ ਬਣਾਉਣ ਦਾ। ਜੇ ਤੁਸੀਂ ਕਿਤੇ ਧਰਮੀ ਕਰਮੀ ਹੁੰਦੇ, ਤੁਸੀਂ ਨਿਤਨੇਮੀ ਹਨਾ ਬਾਣੀ ਬਾਣੇ ਦੇ ਧਾਰਨੀ ਪੱਕੇ ਹੁੰਦੇ ਤੇ ਅੱਜ ਖਾਲਿਸਤਾਨ ਤੇ ਅੱਜ 30 ਸਾਲ ਪਹਿਲਾਂ ਦਾ ਬਣ ਜਾਣਾ ਸੀ। ਤੁਹਾਡੇ ਵਰਗੇ ਕੁਛ ਬੰਦਿਆਂ ਕਰਕੇ ਜਿਹੜਾ ਸਿਰਫ ਰੌਲਾ ਪਾ ਕੇ ਹਨਾ ਮੁੰਡੇ ਲੋਕਾਂ ਦੇ ਧੀਆਂ ਪੁੱਤ ਮਰਾ ਕੇ ਆਪਦੇ ਤੁਹਾਡੇ ਧੀ ਪੁੱਤ ਦੇ ਸਿਟੀਜ਼ਨ ਬੈਠੇ ਆ ਤੇ ਤੁਸੀਂ ਲੋਕਾਂ ਨੂੰ ਭੜਕਾ ਕੇ ਭੜਕਾਹਟ ਲਿਆ ਕੇ ਹਨਾ ਉਹਨਾਂ ਨੂੰ ਫਸਾ ਕੇ ਆਪਦੀਆਂ ਸਿਆਸੀ ਰੋਟੀਆਂ ਸੇਕਣੀਆਂ ਚਾਹੁੰਦੇ? ਇਹ ਕੰਮ ਕਦੀ ਨਹੀਂ ਹੋਣਾ। ਸਿੱਖ ਏਡੇ ਮੂਰਖ ਏਡੇ ਨਿਆਣੇ ਨਹੀਂ ਹੈਗੇ ਕਿ ਤੁਸੀਂ ਉੱਥੇ ਜਾ ਕੇ ਅਗਲੇ ਦਾ ਵਿਰੋਧ ਕਰੋ ਤੇ ਸਾਨੂੰ ਪਤਾ ਨਾ ਲੱਗੇ ਅਸੀਂ ਤੁਹਾਡੀ ਵਾਹਵਾ ਨਹੀਂ ਕਰਾਂਗੇ। ਅਸੀਂ ਉਹ ਧਾਨਾ ਨੇ ਉਹ ਬੰਦੇ ਨੂੰ ਜਿਹੜੇ ਬੰਦੇ ਨੇ ਹੜਾਂ ਦੇ ਵਿੱਚ ਇੰਨਾ ਵਿਰੋਧ ਹੋਣ ਦੇ ਬਾਵਜੂਦ ਵੀ ਹਨਾ ਅਗਲੇ ਨੇ ਅਮਿਤਾਭ ਬੱਚਨ ਦੇ ਕਿਸੇ ਸ਼ੋਅ ਦੇ ਵਿੱਚ ਜਾ ਕੇ ਸਲਮਾਨ ਖਾਨ ਆਪਣਾ ਸ਼ਾਹਰੁਖ ਖਾਨ ਹੋਰਾਂ ਦੇ ਸਾਹਮਣੇ ਉਹ ਬੰਦੇ ਨੇ ਕਿਹਾ ਕਿ ਜੈਨੋਸਾਈਡ ਹੈਗਾ ਜੀ, ਇਹ ਕੋਈ ਉਹ ਨਹੀਂ ਗਾ, ਕੋਈ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ, ਕੱਲੀ ਕੱਲੀ ਗੱਲ ਉਹਨਾਂ ਦੇ ਸਾਹਮਣੇ ਪੇਸ਼ ਕਰਕੇ ਆਇਆ। ਸੋ ਲੱਖ ਦੀ ਲਾਹਨਤ ਆ ਉਹਨਾਂ ਬੰਦਿਆਂ ਦੇ ਜਿਹੜੇ ਝੰਡੇ ਲੈ ਕੇ ਜਰਾ ਸ਼ੋਅ ਖਰਾਬ ਕਰਨ ਗਏ ਸੀ
1: ਜੀ। ਸਾਡੇ ਕੈਲਗਰੀ ਦੇ ਵਿੱਚ ਵੈਸੇ ਤੇ ਐਡਮਿੰਟਨ ਦੇ ਵਿੱਚ ਇਹ ਚੀਜ਼ਾਂ ਵਾਪਰੀਆਂ ਜੀ, ਤੇ ਹਰ ਬੰਦਾ ਜਿਹੜਾ ਆਪਣੇ ਆਪਣੇ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਦਾ ਵਿਰੋਧ ਕਰਦਾ ਤੇ ਉਹਦੇ ਬਾਰੇ ਇਨਫੋਰਮੇਸ਼ਨ ਜਿਹੜੀ ਦੇ ਰਹੇ ਨੇ। ਕਈ ਲੋਕੀ ਜਿਹੜੇ ਨੇ ਮੈਂ ਦੇਖਦਾ ਵੀ ਉਹਨਾਂ ਦਾ ਆਪਣੇ ਆਪਣਾ ਜਿਹੜਾ ਮੈਸੇਜ ਹੈ ਉਹ ਅੱਜ ਵੈਸੇ ਆ ਰਿਹਾ ਤੇ ਉਹ ਆਪਣੇ ਤਰੀਕੇ ਨਾਲ ਕਰਦੇ ਆ। ਦਲਜੀਤ ਕੀ ਕਹਿੰਦਾ ਥੋੜਾ ਜਿਹਾ ਇਹਦੇ ਬਾਰੇ ਵੀ ਸੁਣ ਲੈਂਦੇ ਹਾਂ ਜੀ ਪੁਰਾਣੀ ਗੱਲਬਾਤ ਜੀ। ਤੇ ਇਸ
2: ਤਰ੍ਹਾਂ ਆਰਟਿਸਟ ਜਿਹੜਾ ਉਹ ਆਪਣੀ ਲਾਈਫ 'ਚ ਜਦੋਂ ਕੰਮ ਕਰ ਰਿਹਾ ਹੁੰਦਾ ਤੇ ਉਹਨੂੰ ਹਰ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ, ਔਰ ਜਦ ਤੱਕ ਉਹ ਮਰ ਨਹੀਂ ਜਾਂਦਾ ਉਦੋਂ ਤੱਕ ਲੋਕ ਉਹਨੂੰ ਮਹਾਨ ਤੇ ਉਹਨੂੰ ਉਹ ਜਿਹੜਾ ਪਿਆਰ ਉਹਦਾ ਬਣਦਾ ਉਹ ਦਿੰਦੇ ਨਹੀਂ।

0: ਉਹਨੂੰ ਉਦੋਂ ਹੀ ਪਿਆਰ ਮਿਲਦਾ, ਉਦੋਂ ਹੀ ਲੋਕ ਉਹਨੂੰ ਮਹਾਨ ਕਹਿੰਦੇ ਜਦੋਂ ਉਹ ਦੁਨੀਆ ਤੋਂ ਚਲਾ ਜਾਂਦਾ, ਜਦੋਂ ਮਰ ਜਾਂਦਾ। ਜਾਂ ਤਾਂ ਉਹਨੂੰ ਮਾਰ ਦਿੱਤਾ ਜਾਂਦਾ ਜਿੱਦਾਂ ਚਮਕੀਲੇ ਨਾਲ ਹੋਇਆ, ਜਾਂ ਉਹ ਵੈਸੇ ਦੁਨੀਆ ਤੋਂ ਚਲਾ ਜਾਵੇ, ਫਿਰ ਉਹਦੇ ਕੰਮ ਨੂੰ ਸ਼ਲਾਘਾ ਕੀਤੀ ਜਾਂਦੀ। ਕਿਉਂ? ਕਿਉਂਕਿ ਨਾ ਤਾਂ ਤੁਹਾਡਾ ਉਹ ਕੰਪੀਟੀਟਰ ਰਹਿੰਦਾ ਮੁੜ ਕੇ, ਨਾ ਉਹਨੇ ਕਦੇ ਦੁਬਾਰਾ ਵਾਪਸ ਆਉਣਾ ਹੁੰਦਾ। ਔਰ ਗਿਆ ਹੋਇਆ ਬੰਦਿਆਂ ਨੂੰ ਪਿਆਰ ਦੇਣਾ ਇਹ ਸਾਡੇ ਸੁਭਾਅ 'ਚ। ਆਰਟਿਸਟ ਜਦ ਤੱਕ ਜੀਂਦਾ ਉਹਨੂੰ ਵੱਧ ਤੋਂ ਵੱਧ ਤੰਗ ਕੀਤਾ ਜਾਂਦਾ, ਉਹਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ, ਤੇ ਕਿਉਂਕਿ ਉਹ ਜੋ ਕਰ ਰਿਹਾ ਹੁੰਦਾ ਉਹ ਸੋਸਾਇਟੀ ਨੂੰ ਬਰਦਾਸ਼ਤ ਨਹੀਂ ਹੁੰਦਾ। ਸੱਚ ਬਰਦਾਸ਼ਤ ਕਰਨਾ ਬਹੁਤ ਔਖਾ, ਤੇ ਉਹ ਉਦੋਂ ਤੱਕ ਉਹਨਾਂ ਨੂੰ ਤੰਗ ਕਰਦੇ ਆ ਜਦ ਤੱਕ ਉਹ ਮਰ ਨਹੀਂ ਜਾਂਦਾ। ਜਦੋਂ ਮਰ ਜਾਂਦਾ ਫਿਰ ਕਹਿੰਦੇ ਯਾਰ ਕਿਆ ਗਾਣੇ ਸੀ ਯਾਰ।
1: ਜ਼ਿੰਦਗੀ ਦੀ ਵੈਸੇ ਸੱਚਾਈ ਹੈ, ਕਿਉਂਕਿ ਅਕਸਰ ਲੋਕੀ ਜਿਹੜੇ ਨੇ ਮਰਨ ਤੋਂ ਬਾਅਦ ਹੀ ਲੋਕਾਂ ਨੂੰ ਜ਼ਿਆਦਾ ਪਿਆਰ ਦਿੰਦੇ, ਉਸ ਤੋਂ ਪਹਿਲਾਂ ਤਾਂ ਉਹ ਵਿਚਾਰੇ ਇਸੇ ਤਰੀਕੇ ਨਾਲ ਹੀ ਰਹਿ ਜਾਂਦੇ ਆ, ਕਿਉਂਕਿ ਉਹਨਾਂ ਦੀ ਗੱਲਬਾਤ ਜਿਹੜੀ ਹੈ। ਹਾਲਾਂਕਿ ਜਿਸ ਤਰੀਕੇ ਦੇ ਸ਼ੋਅ ਹੋ ਰਹੇ ਆ ਦਿਲਜੀਤ ਦੇ, ਤਾਂ ਮੈਨੂੰ ਲੱਗਦਾ ਵੀ ਅਤੇ ਨਾਲ ਦੀ ਨਾਲ ਹੀ ਉਹ ਮੈਸੇਜ ਸਾਰਿਆਂ ਵਾਸਤੇ ਦਿੰਦਾ, ਉਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਉਪਲਬਧੀ ਹੈ। ਆਈ ਬਿਲੀਵ ਵੀ ਸਾਡੇ ਸਾਰਿਆਂ ਵਾਸਤੇ, ਪੰਜਾਬੀਆਂ ਵਾਸਤੇ, ਕਿ ਜਦੋਂ ਪੰਜਾਬੀ ਕਹਿੰਦਾ ਜਿੱਥੇ ਮਾੜੇ ਕੰਮਾਂ ਵਾਸਤੇ ਪੰਜਾਬੀ ਜਦੋਂ ਬਦਨਾਮ ਹੁੰਦੇ ਆ, ਅਤੇ ਉੱਥੇ ਕੋਈ ਇਹੋ ਜਿਹਾ ਬੰਦਾ ਆਵੇ ਅਤੇ ਚੰਗੀ ਗੱਲਬਾਤ ਕਰੇ, ਮੈਨੂੰ ਲੱਗਦਾ ਵੀ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੋ ਸਕਦੀ ਵੀ ਵਾਕਈ ਲੋਕੀ ਜਿਹੜੇ ਨੇ ਉਹ ਪੰਜਾਬੀ ਇਕੱਠੇ ਹੁੰਦੇ ਆ, ਐਡੇ ਵੱਡੇ ਵੱਡੇ ਸ਼ੋਅ ਅਟੈਂਡ ਕਰਦੇ ਆ, ਕਰਵਾਉਂਦੇ ਆ, ਅਤੇ ਫਿਰ ਉਸ ਤੋਂ ਬਾਅਦ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਨੂੰ ਅੱਗੇ ਨੇਪੜੇ ਚਾੜਦੇ ਆ। ਸੋ ਆਈ ਥਿੰਕ ਵੀ ਮੇਰੀ ਵੈਸੇ ਕੋਈ ਐਡੀ ਔਕਾਤ ਨਹੀਂ ਕਿਸੇ ਨੂੰ ਮੈਂ ਬਹੁਤਾ ਗਾਈਡ ਕਰ ਸਕਾਂ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਬਟ ਫਿਰ ਵੀ ਜਦੋਂ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਵਾਚ ਕਰਨਾ ਚਾਹੀਦਾ ਵੀ ਕਿਹੜੀ ਚੀਜ਼ ਠੀਕ ਹੈ ਸਮਾਜ ਵਾਸਤੇ ਅਤੇ ਸਾਰਿਆਂ ਵਾਸਤੇ, ਉਹਦੇ 'ਤੇ ਫੋਕਸ ਕਰਕੇ ਆਪਾਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਈਏ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਇਸੇ ਤਰੀਕੇ ਨਾਲ ਚੱਲਦਾ ਰਹੇਗਾ, ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਅੱਗੇ ਵਧਾਵਾਂਗੇ, ਅਤੇ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਲੈ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਦੁਬਾਰਾ ਤੋਂ ਗੱਲਬਾਤ ਨੂੰ ਤੁਹਾਡੇ ਰੂਬਰੂ ਲੈ ਕੇ ਆਉਂਦੇ ਹਾਂ। ਕੁਛ ਇੱਕ ਖਬਰਾਂ ਜਿਹੜੀਆਂ ਨੇ ਸਪੋਰਟਸ ਦੇ ਨਾਲ ਰਿਲੇਟਡ ਉਹ ਵੀ ਸ਼ੇਅਰ ਕਰਦੇ ਹਾਂ, ਬਟ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਜੀ। ਮੈਨੂੰ ਲੱਗਦਾ ਵੀ ਮੈਂ ਵਨਸ ਅਗੇਨ ਕਈ ਵਾਰੀ ਛੋਟੀ ਛੋਟੀਆਂ ਗਲਤੀਆਂ ਜਿਹੜੀਆਂ ਨੇ ਉਹ ਕਰ ਲਈ ਦੀਆਂ, ਸੋ ਇਹ ਵੀ ਵਨ ਆਫ ਦਾ ਗਲਤੀ ਜਿਹੜੀ ਕੀਤੀ ਗਈ ਹੈ, ਬਟ ਆਪਾਂ ਵਨਸ ਅਗੇਨ ਚੱਲਦੇ ਹਾਂ। ਤੇ
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ? ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ। www.iwebguy.com

0: student visa, visitor visa, super visa, LMIA applications, family immigration, provincial nominee application, ਅਤੇ citizenship application ਵਿੱਚ ਲੰਬਾ ਤਜਰਬਾ ਤੇ ਮਹਾਰਤ ਰੱਖਦਾ ਹੈ। ਤੁਹਾਡੀ ਸਹੂਲਤ ਲਈ ਮੈਂ ਮਨਿੰਦਰ ਸਿੰਘ ਢਿੱਲੋਂ ਅਤੇ ਇੰਦਰਜੋਤ ਕੌਰ ਢਿੱਲੋਂ ਇੱਕੋ ਛੱਤ ਹੇਠ ਇਮੀਗ੍ਰੇਸ਼ਨ ਅਤੇ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਨੂੰ ਸੰਪਰਕ ਕਰਨ ਲਈ 403-225-1111 ਮਨਿੰਦਰ ਸਿੰਘ ਢਿੱਲੋਂ ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਡ
1: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ
0: 403-225-1111
2: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
3: ਸੋ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਬਰੰਗ ਰੇਡੀਓ 94.7 ਐਫਐਮ ਦੇ ਸਾਰੇ ਲਿਸਨਰਸ ਦਾ। ਅੱਜ ਦੇ ਪ੍ਰੋਗਰਾਮ 'ਚ ਕੁਛ ਇੱਕ ਗੱਲਾਂ ਬਾਤਾਂ ਜਿਹੜੀਆਂ ਉਹ ਸ਼ੇਅਰ ਕੀਤੀਆਂ ਜਾ ਰਹੀਆਂ ਜੀ। ਅਤੇ ਵੰਸ ਅਗੇਨ ਤੁਹਾਨੂੰ ਦੱਸ ਦਿਓ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਸੁਹੇਲ ਜੀ ਸਟੂਡੀਓ 'ਚ ਪਹੁੰਚ ਚੁੱਕੇ ਨੇ ਆਲਰੇਡੀ, ਅਤੇ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਉਹ ਪੰਜਾਬ ਅਤੇ ਦੁਨੀਆ ਭਰ ਦੀਆਂ ਖਬਰਾਂ ਦੇ ਉੱਤੇ ਤਾਂ ਨਜ਼ਰ ਮਾਰ ਹੀ ਰਹੇ ਹਾਂ, ਕਿੱਥੇ ਕਿਤੇ ਕੀ ਕੁਛ ਚੱਲ ਰਿਹਾ ਲੋਕਲ। ਮੈਨੂੰ ਲੱਗਦਾ ਸਗੋਂ ਲੋਕਲ ਇੰਟਰਨੈਸ਼ਨਲ ਜਿਹੜੀਆਂ ਖਬਰਾਂ ਨੇ ਉਹ ਥੋੜ੍ਹੀਆਂ ਜਿਹੀਆਂ ਘੱਟ ਜਾਂਦੀਆਂ, ਕਿਉਂਕਿ ਕਈ ਵਾਰੀ ਖਬਰਾਂ ਲਗਾਤਾਰ ਚੱਲਦੀਆਂ ਰਹਿੰਦੀਆਂ ਅਤੇ ਫਿਰ ਆਪਾਂ ਉਹਨਾਂ ਖਬਰਾਂ ਦੇ ਉੱਤੇ ਜਾਂ ਲੋਕਲ ਇੰਸੀਡੈਂਟ, ਲੋਕਲ ਈਵੈਂਟਸ, ਲੋਕਲ ਮੈਸੇਜ ਜਿਹੜੇ ਨੇ ਉਸ ਤਰ੍ਹਾਂ ਦੇ ਅਤੇ ਵਧੀਆ ਕੀਤੇ ਜਾ ਰਹੇ ਨੇ, ਨਾਲ ਨਾਲ ਹੀ ਵਿੱਚ ਥੋੜ੍ਹੀਆਂ ਵਧੀਆ ਖਬਰਾਂ ਜਿਹੜੀਆਂ ਮੈਂ ਸ਼ੇਅਰ ਕਰ ਦਿੰਦਾ। ਬਟ ਉਸ ਤੋਂ ਇਲਾਵਾ ਕ੍ਰਿਕਟ ਦੀ ਵੀ ਗੱਲਬਾਤ ਕਰਨੀ, ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕ੍ਰਿਕਟ ਦੇ ਬਾਰੇ ਜਾਣਕਾਰੀ ਜਿਹੜੀ ਉਹ ਜ਼ਰੂਰ ਤੁਹਾਡੇ ਨਾਲ ਕਰਾਂਗੇ। ਅਤੇ ਕੇਪ ਬ੍ਰੈਟਨ ਮੈਨ ਰਿਕੋਲਸ ਹੋਰਰ ਆਫ ਫੋਰਟ ਮੈਕਮਰੀ ਵਾਈਲਡ ਲਾਈਫ, 10 ਸਾਲ ਹੋ ਗਏ ਨੇ ਜੀ ਵਾਈਲਡ ਫਾਇਰ ਜਿਹੜੀ ਲੱਗੀ ਸੀ ਫੋਰਟ ਮੈਕਮਰੀ ਦੀ, ਉਹਨੂੰ ਵੀ ਯਾਦ ਕੀਤਾ ਜਾ ਰਿਹਾ, ਵਿਚ ਇਜ਼ ਜਿਹਨੂੰ ਕਹਿੰਦੇ ਨਾ ਵੀ ਇੱਕ ਧਿਆਨ ਕਰਕੇ ਬਹੁਤ ਅੱਗ ਲੱਗੀ ਸੀਗੀ। ਸੋ ਕੁਛ ਇੱਕ ਖਬਰਾਂ ਜਿਹੜੀਆਂ ਇਹ ਸਾਹਮਣੇ ਆ ਰਹੀਆਂ ਅਤੇ ਇਹਨਾਂ ਦੇ ਵਿੱਚ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਉਹ ਤੁਹਾਡੇ ਨਾਲ ਉਹਨਾਂ ਦੇ ਰਿਲੇਟਡ ਵੀ ਕਰ ਦਿੰਦੇ ਹਾਂ, ਕਿਉਂਕਿ ਜਿਹੜੀਆਂ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਇਹਦੇ 'ਚ ਇੱਕ ਤਾਂ ਮਾਕ ਕਾਨੀ ਜਿਹੜੇ ਨੇ ਉਹ ਪ੍ਰਾਈਵੇਸੀ ਦੇ ਇਸ਼ੂ ਨੂੰ ਲੈ ਕੇ ਕਹਿੰਦੇ ਆ ਕਿ ਵੀ ਮਾਰਕ ਕਾਰਨੀ ਕੋਰਸ ਅਲੈਜਲੀ ਪ੍ਰਾਈਵੇਸੀ ਬ੍ਰੀਚ ਇਨ ਅਲਬਰਟਾ ਡੀਪਲੀ ਕੰਸਰਨਿੰਗ। ਤੁਹਾਨੂੰ ਪਤਾ ਵੀ ਜਿਹੜੇ ਵੋਟਾਂ ਦਾ ਪ੍ਰਾਈਵੇਸੀ ਬ੍ਰੀਚ ਹੋਈ ਸੀਗੀ ਉਸ ਗੱਲ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ, ਅਤੇ ਹੁਣ ਮਾਰਕ ਕਾਰਨੀ ਨੇ ਵੀ ਉਹਦੇ 'ਤੇ ਗੱਲਬਾਤ ਜਿਹੜੀ ਇਹ ਕਰਤੀ ਹੈ। ਅਤੇ ਐਡਮਿੰਟਨ ਦੇ ਸਿਟੀ ਕੌਂਸਲਰ ਨੇ ਕਿਹਾ ਅਤੇ ਉਹਨਾਂ ਦੀ ਟੀਮ ਨੇ ਕਿਹਾ ਵੀ ਇੱਕ ਔਰਤ ਨੂੰ ਜਿਹੜੇ ਉਹਦੇ ਇੰਟੀਮੇਟ ਪਾਰਟਨਰ ਵੱਲੋਂ ਵਾਇਲੈਂਸ ਦੇ ਨਾਲ ਮਾਰਿਆ ਗਿਆ ਉਹਦੇ ਦੋਨਾਂ ਬੱਚਿਆਂ ਨੂੰ, ਅਤੇ ਇਹ ਵੀ ਇਨਫੋਰਮੇਸ਼ਨ ਜਿਹੜੀ ਹੈ ਉਹ ਲੀਕ ਹੋ ਗਈ, ਅਤੇ ਸੈਪਰੇਟਿਸਟ ਗਰੁੱਪ ਜਿਹੜੇ ਨੇ ਉਹਨਾਂ ਦੇ ਨਾਲ ਇਹਦੀ ਇਨਫੋਰਮੇਸ਼ਨ ਜਿਹੜੀ ਉਹ ਸਾਹਮਣੇ ਆ ਰਹੀ ਹੈ। ਸੋ ਓਵਰਆਲ ਜਿਹੜੀਆਂ ਜੀ ਇਹ ਕੁਛ ਇਹ ਖਬਰਾਂ, ਤੁਹਾਨੂੰ ਪਤਾ ਵੀ ਇੱਕ ਬੱਚੇ ਦੋ ਮਾਰੇ ਗਏ ਸੀਗੇ, ਇੱਕ ਪਿਓ ਵੱਲੋਂ ਬਾਅਦ 'ਚ ਉਹਨੇ 911 ਨੂੰ ਕਾਲ ਕਰਤਾ ਸਾਡੇ ਕੈਲਗੀ ਦੇ ਵਿੱਚ ਹੀ, ਅਤੇ ਉਸ ਤੋਂ ਬਾਅਦ ਉਹ ਪਿਓ ਨੂੰ ਅਰੈਸਟ ਕਰ ਲਿਆ ਗਿਆ। ਆਈ ਬਿਲੀਵ ਵੀ ਮੰਡੇ ਨੂੰ ਉਹਨੂੰ ਫਿਰ ਦੁਬਾਰਾ ਤੋਂ ਲੈ ਕੇ ਜਾਏਗਾ, ਅਤੇ ਉੱਥੇ ਗੱਲਬਾਤ ਜਿਹੜੀ ਹੈ ਉਹਦੇ ਬਾਰੇ ਹੋਰ ਜਾਣਕਾਰੀ ਸ਼ੇਅਰ ਕੀਤੀ ਜਾਏਗੀ। ਸੋ ਪੋਲੀਟੀਕਲ ਖਬਰਾਂ ਜਿਹੜੀਆਂ ਨੇ ਉਹ ਵੈਸੇ ਕਾਫੀ ਹੁੰਦੀਆਂ ਨੇ, ਐਕਟਿਵਲੀ ਹੋ ਵੀ ਰਹੀਆਂ ਅਤੇ ਹੁੰਦੀਆਂ ਜਾ ਰਹੀਆਂ, ਅਤੇ ਮੇਰੀ ਕੋਸ਼ਿਸ਼ ਇਹੀ ਹੈ ਵੀ ਥੋੜ੍ਹਾ ਜਿਹਾ ਆਪਾਂ ਆਪਣੀਆਂ ਜਨਰਲ ਖਬਰਾਂ ਦੇ ਉੱਤੇ ਥੋੜ੍ਹਾ ਜ਼ਿਆਦਾ ਫੋਕਸ ਕਰ ਲਈਏ, ਕਿਉਂਕਿ ਲੋਕ ਪੋਲੀਟਿਕਸ 'ਤੇ ਵੈਸੇ ਵੀ ਥੋੜ੍ਹਾ ਜਿਹਾ ਦੂਰ ਵੀ ਬਣਾਉਣਾ ਚਾਹੁੰਦੇ ਆ, ਕਹਿੰਦੇ ਵੀ ਆਪਾਂ ਓਵਰਆਲ ਜਿਹੜੀਆਂ ਆਪਣੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਕਰਦੇ ਰਹੀਏ। ਸਪੋਰਟਸ ਦੀ ਗੱਲਬਾਤ ਜਿਹੜੀ ਕਰਨੀ ਹੈ, ਸੁਹੇਲ ਹੁਣੇ ਜਿੱਦਾਂ ਪਹੁੰਚ ਗਏ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਅੱਜ ਆਪਾਂ ਇਹਦੇ 'ਤੇ ਗੱਲਬਾਤ ਕਰਾਂਗੇ, ਜਿਹਦੇ 'ਚ ਸਪੈਸ਼ਲੀ IPL ਦੀ ਵੀ ਗੱਲਬਾਤ ਕਰਾਂਗੇ, ਅਤੇ ਹੋਰ ਇੰਟਰਨੈਸ਼ਨਲ ਮੈਚਿਸ ਜਿਹੜੇ ਹੋ ਰਹੇ ਨੇ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ, ਅਤੇ ਇਸ ਤੋਂ ਇਲਾਵਾ ਜਿਹੜਾ ਪਾਕਿਸਤਾਨ ਪ੍ਰੀਮੀਅਰ ਲੀਗ ਜਿਹੜੀ ਇਹਨਾਂ ਦੀ ਚੱਲ ਰਹੀ ਸੀਗੀ ਅਤੇ ਉਹਦੇ 'ਤੇ ਅੱਜ ਫਾਈਨਲ ਹੋ ਗਿਆ, ਉਹਦੀ ਵੀ ਗੱਲਬਾਤ ਜਿਹੜੀ ਅੱਜ ਕੀਤੀ ਜਾਏਗੀ, ਕਿਉਂਕਿ ਸੁਹੇਲ ਹੁਣੇ ਜਿਹੜੇ ਨੇ ਤੁਹਾਨੂੰ ਪਤਾ ਵੀ ਕਾਫੀ ਇੱਥੇ ਕੈਪਟਨ ਤਾਂ ਹੈਗੇ ਹੀ ਨੇ, ਬਟ ਕੈਪਟਨ ਤੋਂ ਨਾਲ ਨਾਲ ਇਹ ਵਧੀਆ ਇੱਕ ਸਪੀਕਰ ਵੀ ਨੇ ਅਤੇ ਕੋਚ ਵੀ ਨੇ ਇੱਥੇ।

0: ਕੋਚਿੰਗ ਵੀ ਦਿੰਦੇ ਆ ਬੱਚਿਆਂ ਨੂੰ ਤੇ ਵਧੀਆ ਤਰੀਕੇ ਨਾਲ ਗੱਲਬਾਤ ਜਿਹੜੀ ਹੈ ਕੀਤੀ ਜਾਂਦੀ ਹੈ ਅੱਜ ਦਾ ਮੈਚ ਜਿਹੜਾ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਜਿਹੜਾ ਕੱਲ੍ਹ ਮੈਚ ਹੋਇਆ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਪੰਜਾਬ ਕਿੰਗਸ ਵਰਸਿਸ ਗੁਜਰਾਤ ਟਾਈਟਨ ਅਤੇ ਨਾਲ ਦੀ ਨਾਲ ਹੀ ਸਨਰਾਈਜ਼ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਸ ਇਹਨਾਂ ਦਾ ਮੈਚ ਦੇ ਬਾਰੇ ਵੀ ਜ਼ਿਕਰ ਕਰਾਂਗੇ ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ ਮੁੰਬਈ ਇੰਡੀਅਨਸ ਅਤੇ ਰਾਜਸਥਾਨ ਰੋਇਲ ਅਤੇ ਦਿੱਲੀ ਕੈਪਟਨਸ ਜਿਹੜੇ ਨੇ ਇਹ ਮੈਚਾਂ ਦੇ ਬਾਰੇ ਕੁਇਕਲੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਕਿਸ ਤਰੀਕੇ ਨਾਲ ਕੀ ਕੁਛ ਇਹਦੇ 'ਚ ਬਣਿਆ ਅਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੜੇ ਕਿਹੜੇ ਮੈਚ ਹੋਣਗੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੋਣ ਜਾ ਰਿਹਾ ਉਹਦੀ ਸਾਰੀ ਜਾਣਕਾਰੀ ਵੀ ਜਿਹੜੀ ਅੱਜ ਦੇ ਪ੍ਰੋਗਰਾਮ 'ਚ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ ਸਮਾਂ ਜਿਹੜਾ ਹੈ ਉਹ ਥੋੜ੍ਹਾ ਰਹਿੰਦਾ ਜਾ ਰਿਹਾ ਅਤੇ ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਨੂੰ ਅੱਗੇ ਵਧਾਈਏ ਅਤੇ ਪ੍ਰੋਗਰਾਮ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਤੁਹਾਡੇ ਰੂਬਰੂ ਕਰਦੇ ਹਾਂ ਜੀ ਵੰਸ ਅਗੇਨ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਦੇ ਹਾਂ ਆਪਾਂ ਥੋੜ੍ਹੀ ਦੇਰ ਪਹਿਲਾਂ ਸਾਡੇ ਨਾਲ ਕੈਲਗਰੀ ਅੰਦਰ ਕਲੀਨ ਅਪ ਵਾਸਤੇ ਟੀਮ ਪਹੁੰਚੀ ਸੀ ਜਿਨ੍ਹਾਂ ਨੇ ਨਿਰੰਕਾਰੀ ਮਿਸ਼ਨ ਦੀ ਟੀਮ ਸੀਗੀ ਜਿਨ੍ਹਾਂ ਵੱਲੋਂ ਅੱਜ ਕਲੀਨ ਅਪ ਕੀਤਾ ਜਾ ਰਿਹਾ ਸੜਕਾਂ ਦੇ ਉੱਤੇ ਸਿਟੀ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਉਸੇ ਸਿਲਸਿਲੇ ਦੇ ਵਿੱਚ ਉਹਨਾਂ ਨੇ ਵੀ ਵੱਧ ਚੜ੍ਹ ਕੇ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਸ ਤੋਂ ਇਲਾਵਾ ਜਿਹੜੇ ਸਾਡੇ ਦੂਸਰੇ ਦੋਸਤ ਸੀਗੇ ਪ੍ਰਦੀਪ ਬੈਣੀਪਾਲ ਜੀ ਉਹ ਵੀ ਪਹੁੰਚੇ ਸੀ ਉਹਨਾਂ ਨੇ ਆਪਣੀ ਗੱਲਬਾਤ ਜਿਹੜੀ ਹੈ ਸਾਡੇ ਨਾਲ ਰੱਖੀ ਕਿਸ ਤਰੀਕੇ ਦੇ ਨਾਲ ਉਹ ਜਿਹੜੇ ਆ ਤਿਆਰੀ ਕਰ ਰਹੇ ਆ ਆਪਣੇ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਣ ਵਾਸਤੇ ਅਤੇ ਉਹਨਾਂ ਦੀ ਜਿਹੜੀ ਟੀਮ ਵੱਲੋਂ ਉਪਰਾਲੇ ਕੀਤੇ ਗਏ ਆ ਜੇ ਮੇਨ ਦੇਖੀਏ ਅਤੇ ਤੁਹਾਨੂੰ ਪਤਾ ਵੀ ਆਉਣ ਵਿਸਾਖੀ ਮੇਲਾ ਜਿਹੜਾ ਬੜੀ ਧੂਮ ਧਮਾਕੇ ਦੇ ਨਾਲ ਆਏਗਾ ਉਹਦੇ ਵਿੱਚ ਜੇ ਵਿਸਾਖੀ ਦੇ ਵਿੱਚ ਪੱਗਾਂ ਦੀ ਗੱਲਬਾਤ ਨਾ ਕੀਤੀ ਜਾਏ ਤਾਂ ਕੋਈ ਗੱਲ ਬਣਦੀ ਨਹੀਂ ਸੋ ਇਸ ਕਰਕੇ ਉਹਨਾਂ ਵੱਲੋਂ ਪੱਗਾਂ ਦਾ ਪੂਰਾ ਇੱਕ ਸਿਸਟਮ ਸੈਟਅਪ ਕੀਤਾ ਗਿਆ ਜਿੱਥੇ ਪੱਗਾਂ ਬੰਨੀਆਂ ਵੀ ਜਾਣਗੀਆਂ ਕੰਪੀਟੀਸ਼ਨ ਵੀ ਕਰਵਾਇਆ ਜਾਏਗਾ ਅਤੇ ਫਰੀ ਫੂਡ ਦੀ ਇੱਥੇ ਗੱਲਬਾਤ ਕੀਤੀ ਗਈ ਹੈ ਆਲਰੇਡੀ ਕਾਫੀ ਜਿਹੜੇ ਸਾਡੇ ਦੋਸਤ ਨੇ ਉਹ ਫਰੀ ਫੂਡ ਜਿਹੜਾ ਉਹ ਲੈ ਕੇ ਆਉਣਗੇ ਉਹਨਾਂ ਦੀ ਜਾਣਕਾਰੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦਿੰਦੇ ਰਹਾਂਗੇ ਦੱਸਦੇ ਰਹਾਂਗੇ ਕੀ ਕੁਛ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਹੋਏਗਾ ਸੋ ਕੁਇਕਲੀ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਬ੍ਰੇਕ ਤੋਂ ਬਾਅਦ ਸੁਹੇਲ ਜੀ ਸਾਡੇ ਨਾਲ ਸ਼ਾਮਿਲ ਹੁੰਦੇ ਆ ਫਿਰ ਬਾਕੀ ਦੀ ਗੱਲਬਾਤ ਕਰਦੇ ਹਾਂ ਜੀ
1: ਨਮਸਤੇ ਸਤਿ ਸ਼੍ਰੀ ਅਕਾਲ ਆਦਾ

0: इस हॉलिडे सीजन च रेडिसन होटल एंड कॉन्फ्रेंस सेंटर कैलगरी एयरपोर्ट ते खुशियां दी शुरुआत हो रही है। अपनी क्रिसमस पार्टी बुक करो अते पाओ हॉल रेंटल ते 50% छूट,
1: कॉम्प्लीमेंट्री फेस्टिव सेटअप,
0: रूम्स बुकिंग ते 15% छूट,
1: अते हर गेस्ट ले एक ग्लास शैंपेन फ्री।
0: हर वीकेंड साडे बॉलीवुड नाइट इंडो चाइनीज बुफे दा मजा लवो सिर्फ $27.99 विच।
1: इस दे विच है बिरयानी अते लाइव डोसा स्टेशन। अपने परिवारिक छुट्टियां बनाओ होर खास, डबल क्वीन रूम ब्रेकफास्ट समेत सिर्फ $129 विच।
0: इस दे नाल बुफे ते 15% छूट, स्पा ट्रीटमेंट ते 10% छूट, सेलिब्रेट स्टे एंड डाइन ऑल अंडर वन फेस्टिव रूफ।
1: आज ही कॉल करो 403-475-1111 ते
0: अते रेडिसन कैलगरी एयरपोर्ट ते अपनी हॉलिडे मैजिक बुक करो। रेडिसन, जिथे खुशियां रोशनी बन के खिलदियां हन।
2: Asia Pacific Immigration Consulting Limited. Student Visa, Visitor Visa, Super Visa, LMIA Applications, Family Immigration, Provincial Nominee Application, ate Citizenship Application vich lamba tajruba te maharat.
3: Ek vari phir to swagat hai ji Sabrang Radio 94.7 apne sare doston da. Aj de program ch main Rajesh te mere naal mere saathi ne Sohail ji jehde ki apa gal bat karan ja rahe hain cricket di update de bare, kyunki kafi dinan to cricket di gal bat jehdi hai oh chaldi ja rahi hai. ਤੇ ਕਿਉਂਕਿ ਮੈਂ ਚਾਈਨਾ ਜਪਾਨ ਚੀਨ ਜਪਾਨ ਘੁੰਮ ਫਿਰ ਕੇ ਆਇਆ ਜਿਹਦੇ ਕਰਕੇ ਕਾਫੀ ਟਾਈਮ ਜਿਹੜਾ ਬਾਹਰਲੇ ਪਾਸੇ ਲੱਗ ਗਿਆ ਤੇ ਕ੍ਰਿਕਟ ਸਾਡੇ ਤੋਂ ਥੋੜਾ ਦੂਰ ਹੋ ਗਿਆ, ਬਟ ਆਪਾਂ ਫਿਰ ਤੋਂ ਕ੍ਰਿਕਟ ਦੀਆਂ ਖਬਰਾਂ ਲੈ ਕੇ ਵਾਪਸ ਆ ਗਏ ਹਾਂ ਜੀ। ਸੁਹੇਲ ਜੀ
4: ਜੀ ਸਾਰਿਆਂ ਸੁਣ ਲੈਣ ਤੇ ਦੇਖ ਲੈਣ, ਸਲਾਮ ਨਮਸਤੇ ਸਤਿ ਸ੍ਰੀ ਅਕਾਲ ਤੇ ਗੁੱਡ ਈਵਨਿੰਗ
3: ਜੀ। ਤੇ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਆਪਾਂ ਅੱਗੇ ਵਧਾਉਂਦੇ ਹਾਂ, ਸੁਹੇਲ ਜੀ ਤੁਸੀਂ ਦੱਸ ਰਹੇ ਸੀ ਵੀ ਅੱਜ
4: ਹਾਂਜੀ ਅੱਜ
3: ਫਾਈਨਲ ਹੋ ਗਿਆ, ਪਹਿਲਾਂ ਉਸ ਤੇ ਗੱਲਬਾਤ ਕਰਦੇ ਹਾਂ ਜੀ।
4: ਹਾਂਜੀ PSL ਜਿਹੜਾ ਅੱਜ ਫਾਈਨਲ ਹੋ ਗਿਆ, PSL 2026 ਦਾ ਫਾਈਨਲ ਹੋ ਗਿਆ ਜਿਹੜਾ ਕਿ ਹੈਦਰਾਬਾਦ ਕਿੰਗਜ਼ਮੈਨ ਔਰ ਵਰਸਿਸ ਪਿਸ਼ਾਵਰ ਜ਼ਲਮੀ ਇਹਨਾਂ ਦਰਮਿਆਨ ਅੱਜ ਮੈਚ ਹੋਇਆ, ਔਰ ਕਾਫੀ ਦੇਰ ਦੇ ਬਾਅਦ ਜਿਹੜੇ ਪਾਕਿਸਤਾਨੀ ਫੈਨਸ ਨੇ ਉਹਨਾਂ ਨੂੰ ਕੋਈ ਮੈਚ ਦੇਖਣ ਨੂੰ ਮਿਲਿਆ, ਲੇਕਿਨ ਮੈਚ ਇੰਨਾ ਉਹ ਆਈ ਮੀਨ ਟੂ ਸੇ ਕਿ ਬਈ ਇੰਨੇ ਵੱਡੇ ਰਨਸ ਤਾਂ ਨਹੀਂ ਲੱਗੇ ਉਹਦੇ 'ਚ, ਹਾਂਜੀ ਬਹੁਤ ਘੱਟ ਰਨਸ ਲੱਗੇ ਨੇ। ਹੈਦਰਾਬਾਦ ਕਿੰਗਜ਼ ਜਿਹੜੀ ਕਿ ਫੇਵਰੇਟ ਤਾਂ ਨਹੀਂ ਸਮਝੀ ਜਾ ਰਹੀ ਸੀ, ਫੇਵਰੇਟ ਜਿਹੜੀ ਪਿਸ਼ਾਵਰ ਜ਼ਲਮੀ ਸਮਝੀ ਜਾ ਰਹੀ ਸੀ, ਔਰ ਐਸਾ ਹੀ ਹੋਇਆ ਕਿ ਪਿਸ਼ਾਵਰ ਜ਼ਲਮੀ ਨੇ ਮੈਚ ਜਿਹੜਾ 5 ਵਿਕਟਾਂ ਤੋਂ ਜਿੱਤ ਲਿਆ ਅੱਜ, ਔਰ ਹੈਦਰਾਬਾਦ ਵਾਲਿਆਂ ਨੇ 129 ਰਨਸ ਕੀਤੇ ਨੇ 18 ਓਵਰਾਂ 'ਚ।

0: ਪਿਛਲੇ 19 ਮੈਚਾਂ ਦੇ ਵਿੱਚ ਜਦੋਂ ਇਹਨਾਂ ਨੇ 200 ਕ੍ਰੋਸ ਕੀਤਾ
1: ਜੀ
0: ਤੇ 18 ਵਾਰੀ ਇਹ ਜਿੱਤੇ ਆ ਜੀ ਉਹਦੇ ਚੋਂ ਸਿਰਫ ਇੱਕ ਵਾਰੀ ਹਾਰੇ ਸੀਗੇ
1: ਅੱਛਾ
0: ਤੇ ਪਰ ਮੈਨੂੰ ਏਦਾਂ ਲੱਗਣ ਲੱਗ ਪਿਆ ਵੀ ਇਹ 20ਵਾਂ ਜਿਹੜਾ ਮੈਚ ਹੈ ਨਾ ਜਾਂ ਜਿਹੜਾ ਵੀ ਇਹ ਚ ਦੂਜੀ ਵਾਰੀ ਹਾਰਨ ਜਾ ਰਹੇ ਨੇ ਕਿਉਂਕਿ ਇਹਨਾਂ ਦੀ ਪਰਫਾਰਮੈਂਸ ਜਿਹੜੀ ਭਾਵੇਂ ਸਕੋਰ 200 ਤੋਂ ਉੱਪਰ ਲੈ ਕੇ ਕਾਫੀ ਸਕੋਰ ਮਾਰ ਲਈ ਸੀ ਪਰ ਦੂਜੇ ਪਾਸੇ ਜਿਹੜਾ ਨਾ ਜਜ਼ਬੇ ਬੁਲੰਦ ਨੇ ਉਹਨਾਂ ਨੇ ਮਾਰ ਮਾਰ ਕੇ ਇਹਨਾਂ ਨੂੰ ਤੇ ਸਿੱਧੇ ਕਰ ਦੇਣਾ ਤੇ ਕਰ ਵੀ ਦਿੱਤਾ ਉਹ ਇਸ ਕਰਕੇ ਵਿਚਾਰੇ ਲਗਾਤਾਰ ਇਸ ਚੱਕਰ ਦੇ ਵਿੱਚ ਉਲਝੇ ਰਹੇ ਨੇ ਬੈਂਗਲੋਰ ਦੀ ਟੀਮ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਐਸ ਐਚ ਜਿਹੜੀ ਹੈਦਰਾਬਾਦ ਦੀ ਟੀਮ ਹੈ ਜੀ ਇਹ ਵੀ 6 ਜਿੱਤ ਕੇ 4 ਹਾਰ ਕੇ ਤੀਜੇ ਤੇ 6 ਜਿੱਤ ਕੇ 4 ਹਾਰ ਕੇ ਰਾਜਸਥਾਨ ਰਾਇਲ ਜਿਹੜੇ ਨੇ ਤੁਹਾਨੂੰ ਪਤਾ ਵੀ ਉਹ ਮੁੰਡਾ ਜੰਗ ਰਘੁਵੰਸ਼ੀ
1: ਸੂਰਿਆਵੰਸ਼ੀ
0: ਉਹ ਕਾਫੀ ਵਧੀਆ ਖੇਲ ਲਿਆ ਤੇ ਇਹ ਚਾਰਾਂ ਦੇ ਵਿੱਚ ਸੋ ਫਾਰ ਲੱਗ ਰਹੇ ਆ ਤੇ ਜੀ ਟੀ ਜਿਹੜਾ ਗੁਜਰਾਤ ਟਾਈਟਨ ਅੱਜ ਪੰਜਾਬ ਨੂੰ ਹਰਾ ਤੇ ਜ਼ਰੂਰ ਲਿਆ ਇਹਨਾਂ ਨੇ ਬਟ ਫਿਰ ਵੀ ਇਹ ਬਾਹਰ ਦਾ ਰਸਤਾ ਹੀ ਇਹਨਾਂ 10 ਮੈਚ ਹੋ ਗਏ ਇਹਨਾਂ ਦੇ ਤੇ ਬਾਹਰ ਦੇ ਬਾਹਰ ਹੀ ਰਹਿਣਗੇ ਸੀ ਐਸ ਕੇ 6ਵੇਂ ਤੇ ਡੀ ਸੀ ਦਿੱਲੀ ਕੈਪੀਟਲ ਜਿਹੜੇ 7ਵੇਂ ਨੰਬਰ ਤੇ ਹਾਂਜੀ ਉੱਪਰ ਆਏ ਮੈਨੂੰ ਪਿਛਲਾ ਤਾਂ ਪਤਾ ਨੀ ਕਿੱਦਾਂ ਦਾ ਕਰਦੇ ਪਏ ਸੀ ਬਟ ਇਹ ਹੈ ਵੀ ਹੁਣ ਸੋ ਫਾਰ ਮਿਡਲ ਜਿਹਦੇ ਵਿੱਚ ਇਹਨਾਂ ਵਾਸਤੇ ਇਹੀ ਬੜੀ ਵੱਡੀ
1: ਬੜੀ ਵੱਡੀ ਗੱਲ ਹੈ
0: ਜੀ ਇਸ ਲੈਵਲ ਦੇ ਉੱਤੇ ਜਿਹੜੇ ਆ ਪਹੁੰਚ ਗਏ ਤੇ ਡੀ ਸੀ ਤੋਂ ਬਾਅਦ ਕੇ ਕੇ ਆਰ ਫਿਰ ਮੁੰਬਈ ਇੰਡੀਅਨ ਡੈਫੀਨਿਟਲੀ 9ਵੇਂ ਨੰਬਰ ਤੇ
1: ਕੇ ਕੇ ਆਰ ਵੀ ਤਾਂ ਪਿੱਛੇ ਰਹਿ ਗਈ ਨਾ ਹਾਲ ਕੇ ਕੇ ਆਰ ਵੀ ਚੰਗੀ ਟੀਮ ਹੈਗੀ ਹੈ
0: ਲਖਨਊ ਦੀ ਟੀਮ ਜਿਹੜੀ ਹੈ ਜੀ ਇਹ 10ਵੇਂ ਨੰਬਰ ਤੇ ਪਹੁੰਚ ਗਈ ਹੈ ਜੀ ਸੋ ਇਹ ਲਾਸਟ ਦੇ ਉੱਤੇ ਆ ਦੋ ਮੈਚ ਵੀ ਜਿੱਤੇ ਨੇ ਬਟ ਕੁਛ ਬੰਦਾ ਨੀ ਇਹਦੇ ਚੱਲਣ ਨੂੰ ਮਿਲਦਾ ਨੀ ਨਜ਼ਰ ਆਉਂਦਾ ਸੋ ਇਹ ਕੁਛ ਇੱਕ ਮੈਚਾਂ ਦੀ ਡਿਟੇਲ ਸੀਗੀ ਜਿਹੜੀ ਤੁਸੀਂ ਸੁਣੀ ਹੈ ਤੇ ਕਾਫੀ ਪਲੇਅਰ ਜਿਹੜੇ ਨੇ ਉਹ ਚੰਗੇ ਤੇ ਕੁਛ ਮਾੜੇ ਕਰਦੇ ਜਾ ਰਹੇ ਨੇ ਤੇ ਆਉਣ ਵਾਲੇ ਟਾਈਮ ਚ ਤੇ ਹੋਰ ਵੀ ਅਪਡੇਟ ਜਿਹੜੀ ਤੁਹਾਨੂੰ ਦਿੰਦੇ ਰਵਾਂਗੇ ਸੋਹਿਲ ਜੀ ਹੋਰ ਕੁਛ ਇਨਫੋਰਮੇਸ਼ਨ ਕੁਛ
1: ਬਸ ਹੋਰ ਕੁਛ ਨਹੀਂ ਕਿ ਬਸ ਇਹਦੇ ਚ ਇਹੀ ਸੀ ਕਹਾਂਗੇ ਰਿਜ਼ਵਾਨ ਜਿਹੜੇ ਸਾਨੂੰ ਟੀਮ ਦੇ ਕੈਪਟਨ ਪਿੰਡੀਜ਼ ਦੇ ਨਵੀਂ ਟੀਮ ਆਈ ਸੀ ਤੇ ਉਹ ਮੈਂ ਸੋਚ ਰਿਹਾ ਸੀ ਕਿ ਆਬਜ਼ਰਵੇਸ਼ਨ ਤੁਸੀਂ ਇਹ ਦੇਖੋ ਕਿ ਉਹ ਟੀਮ ਵੀ ਨਵੀਂ ਆਈ ਹੈ ਪੀ ਐਸ ਐਲ ਚ ਉਹਨਾਂ ਦਾ ਵੀ ਪਹਿਲਾ ਡੈਬਿਊ ਸੀ ਔਰ ਹੈਦਰਾਬਾਦ ਵਾਲਿਆਂ ਦਾ ਵੀ ਪਹਿਲਾ ਡੈਬਿਊ ਹੈ ਤੇ ਹੈਦਰਾਬਾਦ ਫਾਈਨਲ ਖੇਡ ਕੇ ਹਾਰ ਗਿਆ ਹੈਦਰਾਬਾਦ ਦੇ ਓਨਰਸ ਹੈਦਰਾਬਾਦ ਦੇ ਬੈਕਅਪ ਸਟਾਫ ਉਹਨਾਂ ਦੇ ਪਲੇਅਰਸ ਉਹਨਾਂ ਦੇ ਫੈਨਸ ਜਿਹੜੇ ਨੇ ਬਹੁਤ ਖੁਸ਼ ਨੇ ਔਰ ਹਾਲਾਂਕਿ ਡੈਬਿਊ ਟੀਮ ਹੈ ਤੇ ਫਾਈਨਲ ਤੱਕ ਪਹੁੰਚਣਾ ਫਾਈਨਲ ਖੇਡਣਾ ਠੀਕ ਹੈ ਉਹ ਹਾਰ ਗਏ ਨੇ ਬਟ ਆਈ ਮੀਨ ਇਟ ਇਜ਼ ਅ ਬਿਗ ਬਿਗ ਅਚੀਵਮੈਂਟ ਫੋਰ ਦੈਮ ਰਾਈਟ ਤੇ ਦੂਸਰੀ ਤਰਫ਼ ਪਿੰਡੀਜ਼ ਵਾਲੇ ਉਹਨਾਂ ਦਾ ਵੀ ਡੈਬਿਊ ਸੀ ਲੇਕਿਨ ਉਹ ਕੋਈ ਮੈਚ ਜਿੱਤਣ ਤੋਂ ਗਏ ਨੇ ਤੇ ਕਿਉਂਕਿ ਰਿਜ਼ਵਾਨ ਜਿਹੜੇ ਨੇ ਪਿਛਲੀ ਵਾਰ ਮੁਲਤਾਨ ਸੁਲਤਾਨ ਦੇ ਕੈਪਟਨ ਸਨ ਪਿਛਲੇ ਪੀ ਐਸ ਐਲ ਚ ਠੀਕ ਹੈ ਤੇ ਉਹਦੇ ਚ ਵੀ ਉਹ ਮੈਂ ਹਾਂ 8-9 ਮੈਚਾਂ ਇੱਕ ਅੱਧਾ ਮੈਚ ਕੁਝ ਜਿੱਤੇ ਸਨ ਤੇ ਉਹਦੇ ਚ ਵੀ ਉਹਨਾਂ ਦੀ ਐਜ਼ ਏ ਕੈਪਟਨ ਔਰ ਹੁਣ ਵੀ ਜਿਹੜੇ ਐਜ਼ ਏ ਕੈਪਟਨ ਪਰਫਾਰਮੈਂਸ ਕੁਝ ਬਿਹਤਰ ਨੇ ਟੀਮ ਉਹਨਾਂ ਦੇ ਨਾਲ ਮਤਲਬ ਕਿ ਕੋਆਰਡੀਨੇਸ਼ਨ ਨਹੀਂ ਬਣ ਸਕਿਆ ਜੋ ਵੀ ਹੈ ਤੇ ਮਤਲਬ ਕਹਿਣ ਦਾ ਮਕਸਦ ਹੈ ਕਿ ਇੰਟਰਨੈਸ਼ਨਲ ਕ੍ਰਿਕਟ ਚ ਯੂਨੋ ਤੁਹਾਨੂੰ ਹੋਰ ਇੱਕ ਤੁਹਾਡੀ ਇੱਕ ਪਰਫਾਰਮੈਂਸ ਹੁੰਦੀ ਹੈ ਲੀਗਸ ਮੈਚ ਦੀ ਤੁਹਾਡੀ ਇੱਕ ਹੋਰ ਪਰਫਾਰਮੈਂਸ ਹੈ ਹੁਣ ਬਾਬਰ ਆਜ਼ਮ ਨੇ ਇੱਥੇ ਸਿਰਫ ਇੱਕ ਸੈਂਟੈਂਸ ਕਹਿੰਦਾ ਬਾਬਰ ਆਜ਼ਮ ਨੇ ਇੱਥੇ ਇੱਕ ਮੈਚ 100 ਵੀ ਕੀਤਾ ਬਾਬਰ ਆਜ਼ਮ ਨੇ ਇੱਥੇ ਸ਼ਾਇਦ ਹਾਈਐਸਟ ਰਨਰ ਵੀ ਹੈਗਾ ਰਾਈਟ ਤੇ ਬੜੀ ਅੱਛੀ ਉਹਨੇ ਕਪਤਾਨੀ ਵੀ ਕਰ ਦਿੱਤੀ ਲੇਕਿਨ ਅਸਲ ਚੀਜ਼ ਇਹੀ ਕਿ ਦੇਖੋ ਪੀ ਐਸ ਐਲ ਇਟ ਇਜ਼ ਯੋਰ ਇੱਕ ਬ੍ਰਾਂਡ ਠੀਕ ਹੈ ਰਾਈਟ ਜਿਸ ਤਰ੍ਹਾਂ ਇੱਕ ਆਈ ਪੀ ਐਲ ਇੱਕ ਬ੍ਰਾਂਡ ਰਾਈਟ ਲੇਕਿਨ ਆਈ ਪੀ ਐਲ ਦਾ ਇੱਕ ਟੈਲੈਂਟ ਹੈ ਉਹ ਨੈਸ਼ਨਲ ਟੀਮ ਵਿੱਚ ਨਜ਼ਰ ਆਉਂਦਾ ਉੱਥੇ ਜਾ ਕੇ ਪਰਫਾਰਮੈਂਸ ਕਰਦੇ ਨੇ ਪੀ ਐਸ ਐਲ ਦਾ ਅਗਰ ਕੋਈ 2-4 ਪਰਫਾਰਮੈਂਸ ਕਰਦੇ ਵੀ ਨੇ ਉਹਨੂੰ ਫਿਰ ਰਿਫਲੈਕਟ ਹੋਣਾ ਚਾਹੀਦਾ ਨੈਸ਼ਨਲ ਟੀਮ ਵਿੱਚ ਜਿਹੜਾ ਕਿ ਨਜ਼ਰ ਨਹੀਂ ਆ ਰਿਹਾ ਰਾਈਟ ਪਿਛਲੇ ਤੁਸੀਂ ਕਿੰਨੇ ਵੀ ਸਾਲ ਚੁੱਕ ਕੇ ਦੇਖ ਲਓ ਤੇ ਉਹ ਨਜ਼ਰ ਆਉਣਾ ਚਾਹੀਦਾ ਨਜ਼ਰ ਨਹੀਂ ਆ ਰਿਹਾ ਤੇ ਮੇਰਾ ਖਿਆਲ ਹੈ ਕਿ ਬਹੁਤ ਹੀ ਹਾਰਡ ਵਰਕਿੰਗ ਦੀ ਜ਼ਰੂਰਤ ਹੈ ਟੀਮ ਪਾਕਿਸਤਾਨ ਨੂੰ ਔਰ ਜਿਹੜੇ ਪਲੇਅਰਸ ਪਿੱਛੇ ਆ ਰਹੇ ਨੇ ਦੈਟ ਇਜ਼ ਮਤਲਬ ਇਹੀ ਮੈਂ ਕਹਿਣਾ ਚਾਹੁੰਦਾ
0: ਬਿਲਕੁਲ ਜੀ ਇਹ ਤੇ ਗੱਲਬਾਤ ਆਉਣ ਵਾਲੇ ਸਮੇਂ ਚ ਵੀ ਕਰਦੇ ਰਹਾਂਗੇ ਸਮਾਂ ਜਿਹੜਾ ਆਲਮੋਸਟ ਸਮਾਪਤੀ ਵਾਲੇ ਪਾਸੇ
1: ਪਹੁੰਚੇ
0: ਸੁਹੇਲ ਉਹਨਾਂ ਦਾ ਨੰਬਰ ਜੀ ਜੇ ਕਿਸੇ ਨੇ ਇਹਨਾਂ ਪ੍ਰੋਗਰਾਮਾਂ ਦੇ ਥਰੂ ਸਪੋਂਸਰ ਕਰਨਾ ਗੱਲਬਾਤ ਕਰਨੀ ਹੈ ਤਾਂ ਸੁਹੇਲ ਉਹਨਾਂ ਨਾਲ ਕਰ ਸਕਦੇ ਜੀ
1: 6475094310
0: ਜੀ ਤੇ ਇਹਦੇ ਨਾਲ ਸੁਹੇਲ ਜੀ ਇਹ ਪ੍ਰੋਗਰਾਮ ਜਿਹੜਾ ਜੀ ਆਪਾਂ ਫੇਸਬੁੱਕ ਵਾਲੇ ਦੋਸਤਾਂ ਦੇ ਨਾਲ ਸਮਾਪਤ ਕਰਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਫਿਰ ਵਾਪਸ ਮਿਲਦੇ ਹਾਂ ਤੇ ਬਾਕੀ ਦੀ ਗੱਲਬਾਤ ਜਿਹੜੀ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਜੀ ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ ਇਹ 5 ਵਜੇ ਤੱਕ ਚੱਲਣਾ ਤੇ ਬਸ ਸਮਾਂ ਜਿਹੜਾ ਜੀ ਉਹ ਸਮਾਪਤ ਹੋ ਗਿਆ ਸੁਣਦੇ ਹਾਂ ਛੋਟਾ ਜਿਹਾ ਮੈਸੇਜ ਫਿਰ ਵਾਪਸ ਮਿਲਦੇ ਹਾਂ ਜੀ

ਜੀ ਸੋ ਸਮਾਂ ਜਿਹੜਾ ਜੀ ਉਹ ਆਲਮੋਸਟ ਸਮਾਪਤੀ ਵਾਲੇ ਪਾਸੇ ਪਹੁੰਚ ਗਿਆ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਅਤੇ ਇਹਦੇ 'ਤੇ ਆਪਾਂ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ ਇਹ 8 ਵਜੇ ਤੱਕ ਤਾਂ ਚੱਲੇਗਾ ਹੀ ਬਟ 8 ਵਜੇ ਤੱਕ ਨਹੀਂ ਚੱਲੇਗਾ 5 ਵਜੇ ਤੱਕ ਚੱਲੇਗਾ 5 ਵੱਜ ਚੁੱਕੇ ਨੇ ਆਲਰੇਡੀ ਸਟੂਡੀਓ ਦੇ ਘੜੀਆਂ 'ਤੇ ਥੋੜ੍ਹੇ ਜਿਹੇ ਮਿੰਟ ਬਚੇ ਆ ਅਤੇ ਜੇ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰਨਾ ਚਾਹੋ ਮੈਸੇਜ ਦੇਣਾ ਚਾਹੋ ਜ਼ਰੂਰ ਸਾਨੂੰ 4034000203 'ਤੇ ਸੰਪਰਕ ਕਰ ਸਕਦੇ ਹੋ ਜਾਂਦੇ ਜਾਂਦੇ ਇੱਕ ਅੱਧਾ ਮੈਸੇਜ ਜਿਹੜਾ ਤੁਹਾਨੂੰ ਮੈਂ ਸੁਣਾਉਣਾ ਚਾਹੂੰਗਾ।

94.7 FM ਤੇ ਮੈਂ ਤੁਹਾਡਾ ਹੋਸਟ ਡੈਨ ਟੂ ਦ ਪ੍ਰੋਗਰਾਮ ਡੈਨ ਟੂ ਦ ਲਾਈਵ ਲੋਕ ਸਾਥ ਲੈ ਕੇ ਤੁਹਾਡੀ ਸਾਥ ਵਿੱਚ ਹਾਜ਼ਰ ਹਾਂ ਬਹੁਤ ਬਹੁਤ ਧੰਨਵਾਦ ਨਿੱਕਾ ਸਵਾਗਤ ਨਿੱਕੀ ਜੀ ਆਇਆਂ ਜਿੱਥੇ ਵੀ ਤੁਸੀਂ ਬੈਠੇ ਪ੍ਰੋਗਰਾਮ ਸੁਣ ਰਹੇ ਹੋ ਵੈਦਰ ਬਹੁਤ ਵਧੀਆ ਪਲੱਸ 21 ਹੈ ਤੇ ਕਹਿੰਦੇ ਸਪਰਿੰਗ ਆ ਗਈ ਹੈ ਉਮੀਦ ਹੈ ਕਿ ਹੁਣ ਵਧੀਆ ਹੀ ਰਹੂਗਾ ਤੇ ਕਿਉਂਕਿ ਕਾਫੀ ਦੇਰ ਐਤਕੀ ਲੌਂਗ ਵਿੰਟਰ ਹੋ ਗਈ ਅੱਜ ਦੀਆਂ ਗੱਲਾਂ ਬਾਤਾਂ ਪਹਿਲਾ ਪਾਰਟ ਜਿਹੜਾ ਹੈਗਾ ਕੈਨੇਡਾ ਦੀ ਇਕਾਨਮੀ ਤੇ ਗੱਲਬਾਤ ਕਰਾਂਗੇ ਤੇ ਉਦੋਂ ਬਾਅਦ ਫਿਰ ਹੋਰ ਬਹੁਤ ਸਾਰੀਆਂ ਗੱਲਬਾਤਾਂ ਜਿਹੜੀਆਂ ਆਪਣੇ ਆਲੇ ਦੁਆਲੇ ਹੋ ਰਹੀਆਂ ਨੇ ਉਹ ਕਰਾਂਗੇ ਜਿਹੜੀਆਂ ਹਮੇਸ਼ਾ ਕਰਦੇ ਹਾਂ ਸਟੂਡੀਓ ਦਾ ਨੰਬਰ 403-717-1947 4037-1947 ਤੁਸੀਂ ਸ਼ਾਮਿਲ ਹੋਣਾ ਹੋਇਆ ਕੋਈ ਜੇ ਤੁਸੀਂ ਮੈਸੇਜ ਭੇਜਣਾ ਹੈ ਤਾਂ 403-560-6300 ਮੇਰਾ ਨੰਬਰ ਹੈ ਜਿਹੜਾ ਕਿ ਤੁਸੀਂ ਸੈੱਲ ਫੋਨ 'ਤੇ ਮੈਨੂੰ ਟੈਕਸਟ ਮੈਸੇਜ ਵੀ ਕਰ ਸਕਦੇ ਹੋ 4036-06-3300 ਜਿੱਥੇ ਤੁਸੀਂ ਟੈਕਸਟ ਮੈਸੇਜ ਕਰ ਸਕਦੇ ਹੋ ਕਾਲ ਕਰਕੇ ਸ਼ਾਮਿਲ ਹੋਣਾ ਹੋਵੇ 403-770-1947 ਸਟੂਡੀਓ ਦਾ ਨੰਬਰ ਹੈ ਕਮਰਸ਼ਲ ਸੁਨੇਹੇ ਲੈ ਲਈਏ ਤੇ ਉਦੋਂ ਬਾਅਦ ਫਿਰ ਅਗਲੀਆਂ ਗੱਲਾਂ ਬਾਤਾਂ ਸ਼ੁਰੂ ਕਰਾਂਗੇ ਮੈਗਾ ਸਾਂਝਾ ਪੰਜਾਬ ਗਰੋਸਰੀ ਸਟੋਰ 7 ਲੋਕੇਸ਼ਨਾਂ ਨੇ 3690 ਵੈਸਟ ਵਿੰਡ ਡਰਾਈਵ 64 ਐਵਨਿਊ ਤੇ ਫਾਲਕਨ ਰਿਜ ਬੁਲੇਵਾਰਡ 80 ਐਵਨਿਊ ਤੇ ਟੈਰਾਡੇਲ ਡਰਾਈਵ ਤੇ ਕਾਰਨਰ ਤੇ 64 ਐਵਨਿਊ ਤੇ ਫਾਲਕਨ ਰਿਜ ਬੁਲੇਵਾਰਡ ਐਂਡ ਮੇਟਿਸ ਟ੍ਰੇਲ ਐਂਡ 104 ਐਵਨਿਊ ਸਿਟੀ ਸਕੇਪ ਸਕੇਅਰ ਐਂਡ 128 ਐਵਨਿਊ ਰੈਡ ਨੰਬਰ ਗੇਟ ਰੈਡ ਸਟੋਨ ਤੇ ਕਰਿੰਗਟਨ ਬੁਲੇਵਾਰਡ ਐਂਡ 144 ਐਵਨਿਊ ਕਰਿੰਗਟਨ ਦੇ ਵਿੱਚ ਤੇ ਏਡਰੀ ਦੀ 7ਵੀਂ ਲੋਕੇਸ਼ਨ ਮੇਨ ਸਟਰੀਟ ਤੇ ਖੁੱਲ ਗਈ ਹੈ ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਫਲ ਫਰੂਟ ਘਰਾਂ ਚ ਵਰਤ ਬੜਾ ਸਮਾਨ ਭਾਰਤੀ ਪਾਕਿਸਤਾਨੀ ਗਰੋਸਰੀ ਤੁਸੀਂ ਲੈ ਸਕਦੇ ਹੋ ਚਾਰ ਸਾਂਝਾ ਨੰਬਰ ਸਾਰੀਆਂ ਲੋਕੇਸ਼ਨਾਂ ਦਾ ਇੱਕੋ ਹੀ ਹੈ 403-835-2222 4038-35-2222 ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਹੈ ਰੀਅਲ ਸਟੇਟ ਪਰਸਨਲ ਇੰਜਰੀ ਇਮੀਗ੍ਰੇਸ਼ਨ ਫੈਮਿਲੀ ਲਾਅ ਜਾਂ ਕ੍ਰਿਮੀਨਲ ਕੇਸ ਤੁਹਾਡੇ ਤੇ ਬਣ ਗਿਆ ਤਾਂ 403-285-7070 ਰਿਲਾਇੰਸ ਲੀਗਲ ਗਰੁੱਪ ਦਾ ਨੰਬਰ ਹੈ 4032857070 A1 ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਗ੍ਰੈਵਲ ਟਰੱਕ ਸੈਮੀ ਟਰੱਕ 5 ਟਨ ਟਰੱਕ ਜਾਂ ਕੋਈ

ਹੈਵੀ ਇਕਵਿਪਮੈਂਟ ਐਗਜ਼ੋਟਿਕ ਕਾਰ ਫਲੈਟ ਡੈਕ ਤੇ ਟੋਕਰੋਣੀਆਂ ਹਰ ਕਿਸਮ ਦਾ ਟੋ ਟਰੱਕ ਉਹਨਾਂ ਕੋਲੇ ਉਹਨਾਂ ਦੇ ਫਲੀਟ ਦੇ ਵਿੱਚ ਸ਼ਾਮਲ ਹੈ ਨੰਬਰ ਉਹਨਾਂ ਦਾ 403-470-8697 ਹੈ ਤੇ ਰੇਟ ਤੁਹਾਡੀ ਪਸੰਦ ਦਾ ਹੋਊਗਾ ਆਵਰਲੀ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਲੱਗੂਗਾ ਕਿ ਤੁਹਾਨੂੰ ਸਸਤਾ ਪਊਗਾ 4034708697 ਤੇ ਕਾਲ ਕਰ ਸਕਦੇ ਹੋ PNG excavating and demolition ਪੁਰਾਣੇ ਘਰ ਢਾ ਕੇ ਜਾਂ ਨਵੀਂ ਸਬਡਿਵੀਜ਼ਨ ਲਾਡੇ ਕਰਵਾਉਣਾ ਗੁਰਮੀਤ ਗਿੱਲ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲੇਸ਼ਨ ਐਕਸਕਾਵੇਟਿੰਗ ਐਂਡ ਸਰਵਿਸਿਜ਼ ਦਾ ਨੰਬਰ 403-818-2821 ਹੈ 403-818-2821 ਰਿਓ ਬੈਂਕਟ ਹਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਬਰਥਡੇ ਜਾਂ ਕੋਈ ਸਮਾਜਿਕ ਰਾਜਨੀਤਿਕ ਕਲਚਰਲ ਇਕੱਠ ਕਰਨਾ ਤਾਂ 403-633-2000 ਨੰਬਰ ਹੈ 403-633-2000 ਤੇ ਤੁਸੀਂ ਬੁਕਿੰਗ ਕਰ ਸਕਦੇ ਹੋ ਇਹ ਸੀ ਸਾਡੇ ਸਪੋਂਸਰਸ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਲੰਬੇ ਅਰਸੇ ਤੋਂ ਸਪੋਰਟ ਕਰ ਰਹੇ ਨੇ ਪ੍ਰੋਗਰਾਮ ਦੀ ਇਸ ਤੋਂ ਪਹਿਲਾਂ ਕਿ ਅਗਲੀ ਗੱਲਬਾਤਾਂ ਸ਼ੁਰੂ ਕਰੀਏ ਕੁਛ ਸ਼ੋਕ ਸਮਾਚਾਰ ਭਾਈਚਾਰੇ ਦੇ ਵਿੱਚ ਅੱਜ ਵੀ ਇੱਕ ਫਿਊਨਰਲ ਸੀਗਾ ਕਾਫੀ ਬਿਜ਼ੀ ਵੀਕਐਂਡ ਰਿਹਾ ਭਾਈਚਾਰੇ ਵਾਸਤੇ ਸਰਦਾਰ ਗੁਰਮੀਤ ਸਿੰਘ ਘੁੰਮਣ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਮੇਲ ਘੁੰਮਣ ਨਿਰਮਲ ਘੁੰਮਣ ਤੇ ਉਸ ਪਰਿਵਾਰ ਦੇ ਉਹਨਾਂ ਦੇ ਪਿਤਾ ਜੀ ਸਨ ਉਹ ਵੀ ਪਰਿਵਾਰ ਨੂੰ ਵਿਛੋੜਾ ਦੇ ਗਏ ਸੀ ਪਿਛਲੇ ਦਿਨੀ ਕਾਫੀ ਲੰਬੀ ਉਮਰ 97 ਸਾਲ ਦੀ ਉਮਰ ਉਹਨਾਂ ਨੇ ਆਪਣੀ ਪਰਿਵਾਰ ਦੇ ਵਿੱਚ ਬਹੁਤ ਵੱਡਾ ਪਰਿਵਾਰ ਹੈ ਤੇ 19 ਗ੍ਰੈਂਡ ਚਿਲਡਰਨ ਗ੍ਰੇਟ ਗ੍ਰੈਂਡ ਚਿਲਡਰਨ ਗ੍ਰੇਟ ਗ੍ਰੇਟ ਚਿਲਡਰਨ ਗ੍ਰੈਂਡ ਚਿਲਡਰਨ ਤੇ ਵਾਹਿਗੁਰੂ ਦੀ ਬਖਸ਼ਿਸ਼ ਰਹੀ ਹੈ ਉਹਨਾਂ ਨੇ ਸੇਵਾ ਵੀ ਕੀਤੀ ਦਸਮੇਸ਼ ਕਲਚਰ ਸੈਂਟਰ ਦੇ ਵਿੱਚ ਤੇ ਉਹ ਆਪਣੇ ਪਰਿਵਾਰ ਨੂੰ ਵਿਛੋੜਾ ਦੇ ਗਏ ਸੀ ਬਹੁਤ ਹੀ ਵਧੀਆ ਜ਼ਿੰਦਗੀ ਉਹਨਾਂ ਨੇ ਕੱਢੀ ਹੈ ਇਸੇ ਤਰ੍ਹਾਂ ਹੀ ਅੱਜ ਫਿਊਨਰਲ ਸੀਗਾ ਭਾਈ ਸਾਹਿਬ ਅਜੀਤ ਪਾਲ ਸਿੰਘ ਬੋਪਾ ਰਾਏ ਜਿਨ੍ਹਾਂ ਦੀ ਉਮਰ ਸਿਰਫ 51 ਸਾਲ ਦੀ ਸੀ ਜਦੋਂ ਅੱਧ ਵਿਚਾਲੇ ਜੇ ਇਨਸਾਨ ਪਰਿਵਾਰ ਚੋਂ ਚਲਾ ਜਾਂਦਾ ਨਾ ਤਾਂ ਫਿਰ ਪਰਿਵਾਰ ਨੂੰ ਬਹੁਤ ਔਖਾ ਹੋ ਜਾਂਦਾ ਬੱਚਿਆਂ ਨੂੰ ਬਹੁਤ ਔਖਾ ਹੋ ਜਾਂਦਾ ਪਰ ਕਰ ਕੁਛ ਨਹੀਂ ਸਕਦਾ ਇਨਸਾਨ ਮਰਜ਼ੀ ਮਾਲਕ ਦੀ ਹੈ ਉਹਨਾਂ ਦਾ ਪਿਛਲਾ ਪਿੰਡ ਪੜੈਣ ਮੁੱਲਾਪੁਰ ਦਾਖੇ ਦੇ ਨੇੜੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਤੇ ਨਾਲ ਹੀ ਇੱਕ ਕੱਲ੍ਹ ਜਦੋਂ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਪਤਾ ਲੱਗਿਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਸਰਦਾਰ ਜਸਵੰਤ ਸਿੰਘ ਹੁੰਜਣ ਉਹਨਾਂ ਦੇ ਬੇਟੇ BC ਦੇ ਵਿੱਚ ਰਹਿੰਦੇ ਸੀ ਵੈਸੇ ਕਿਉਂਕਿ ਕੰਮਾਂ ਕਾਰਾਂ ਕਰਕੇ ਉੱਥੇ ਸੀ ਪਰ ਸਰਦਾਰ ਜਸਵੰਤ ਸਿੰਘ ਹੁੰਜਣ ਹੋਣੀ ਇੱਥੇ ਉਹਨਾਂ ਦਾ ਸਾਰਾ ਪਰਿਵਾਰ ਇੱਥੇ ਹੈ ਉਹਨਾਂ ਦੇ ਬੇਟੇ 57 ਸਾਲ ਦੇ ਸੀਗੇ ਜਦੋਂ ਮੈਨੂੰ ਕੱਲ੍ਹ ਕੁਦਰਤੀ ਘੁੰਮਣ ਸਾਹਿਬ ਦੇ ਫਿਊਨਰਲ ਤੋਂ ਬਾਅਦ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਉੱਥੇ ਪਤਾ ਲੱਗਿਆ ਦਲਜੀਤ ਹੁਣੇ ਨੇ ਦੱਸਿਆ ਕਹਿੰਦੇ ਮਾਊਂਟਨ ਬਾਈਕਰ ਸੀ ਮਾਊਂਟਨ ਬਾਈਕ ਤਾਂ ਇੱਕ ਤਾਂ ਵੈਸੇ ਨੋਰਮਲ ਬਾਈਕ ਬੰਦਾ ਚਲਾਉਂਦਾ ਇੱਕ ਮਾਊਂਟਨ ਬਾਈਕਰ ਬੜਾ ਔਖਾ ਕੰਮ ਹੈ ਮਾਊਂਟਨ ਤੇ ਬਾਈਕ ਚਲਾਉਣਾ ਇਹਦਾ ਮਤਲਬ ਫਿਜ਼ੀਕਲੀ ਫਿੱਟ ਸੀ ਪਰ ਜਦੋਂ ਵਕਤ ਆ ਜਾਂਦਾ ਤਾਂ ਪਤਾ ਨਹੀਂ ਲੱਗਦਾ ਉਹ ਵੀ ਆਪਣੇ ਪਰਿਵਾਰ ਨੂੰ ਵਿਛੋੜਾ ਦੇ ਗਏ ਨੇ ਵਾਹਿਗੁਰੂ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਸਾਡੇ ਸਾਰੇ ਸਪੋਂਸਰਸ ਵੱਲੋਂ ਸੁਣਨ ਵਾਲਿਆਂ ਵੱਲੋਂ ਕਿ ਇਹਨਾਂ ਪਰਿਵਾਰਾਂ ਦੇ ਸਿਰ 'ਤੇ ਆਪਣਾ ਹੱਥ ਰੱਖੇ ਵਾਹਿਗੁਰੂ ਇਹਨਾਂ 'ਤੇ ਕਿਰਪਾ ਕਰੇ ਅਤੇ ਇੱਕ ਹੋਰ ਹੁਣ ਜਿਹੜਾ ਅਗਲੇ ਵੀਕਐਂਡ 'ਤੇ 10 ਤਰੀਕ ਨੂੰ ਹੋ ਰਿਹਾ ਵਾਕ ਐਂਡ ਟਾਕ ਡਰੱਗ ਅਵੇਅਰਨੈਸ ਵੱਲੋਂ ਮਈ 10 ਨੂੰ ਸੰਡੇ ਦਾ ਦਿਨ ਹੈ ਰੋਟਰੀ ਚੈਲੇਂਜਰ ਪਾਰਕ ਦੇ ਵਿੱਚ 1 ਵਜੇ ਰਜਿਸਟ੍ਰੇਸ਼ਨ ਹੋਵੇਗੀ ਉਹਦੇ ਲਈ ਤੁਸੀਂ 403-617-9045 ਬਲਵਿੰਦਰ ਕਾਲਾ ਹੁਣ ਫੋਨ ਕਰ ਸਕਦੇ ਹੋ ਵਾਕ ਹੋਊਗੀ 2 ਵਜੇ ਤੇ ਟਾਕ ਹੋਊਗੀ 3:15 ਵਜੇ ਇਹਦੇ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨੀ ਡਰੱਗ ਅਵੇਅਰਨੈਸ ਵੱਲੋਂ ਵਾਕ ਐਂਡ ਟਾਕ ਮਈ 10 ਨੂੰ ਹੋ ਰਿਹਾ ਅਗਲੇ ਸੰਡੇ 1 ਵਜੇ ਰੋਟਰੀ ਚੈਲੇਂਜ ਪਾਰਕ ਦੇ ਵਿੱਚ ਇਹ ਸਨ ਕੁਛ ਖਬਰਾਂ ਕਮਿਊਨਿਟੀ ਦੀ ਨਿਊਜ਼ ਤੇ ਹੁਣ 5-4 ਮਿੰਟ ਗੱਲਾਂ ਹੋਰ ਕਰਕੇ ਉਹ ਤੋਂ ਬਾਅਦ ਫਿਰ ਆਪਾਂ ਮਹਿਮਾਨ ਸ਼ਾਮਲ ਹੋਣਗੇ ਸਾਡੇ ਨਾਲ ਉਹਨਾਂ ਨਾਲ ਗੱਲ ਕਰਾਂਗੇ ਕਿ ਕੀ ਹਾਲ ਹੈ ਸਾਡੇ ਇਕਾਨਮੀ ਦਾ ਤੇ ਪ੍ਰਧਾਨ ਮੰਤਰੀ ਕੀ ਕਰ ਰਹੇ ਨੇ ਤੇ ਕਿੱਦਾਂ ਦੇ ਹਾਲਾਤ ਨਜ਼ਰ ਆਉਂਦੇ ਲੱਗਦੇ ਨੇ ਬਹੁਤ ਹੀ ਦਰਦਨਾਕ ਖਬਰ ਤੁਸੀਂ ਸੁਣ ਵੀ ਲਈ ਹੋਣੀ ਹੈ ਪਤਾ ਨਹੀਂ ਇਨਸਾਨ ਦੇ ਮਨ ਨੂੰ ਦਿਮਾਗ ਨੂੰ ਕੀ ਹੋ ਜਾਂਦਾ

ਵੈਸੇ ਤਾਂ ਅਕਸਰ ਆਪਾਂ ਗੱਲਾਂ ਕਰਦੇ ਹਾਂ ਕਿ ਜਦੋਂ ਕਿਸੇ ਵੀ ਪਰਿਵਾਰ ਦੇ ਵਿੱਚ ਨਾ ਹਸਬੰਡ ਵਾਈਫ ਦੇ ਵਿੱਚ ਸੈਪਰੇਸ਼ਨ ਹੁੰਦੀ ਹੈ ਜਾਂ ਡਾਇਵੋਰਸ ਹੁੰਦਾ ਸਭ ਤੋਂ ਵੱਧ ਸਫ਼ਰ ਕਰਦੇ ਆ ਬੱਚੇ ਤੇ ਪਰ ਇਹ ਕੇਸ ਦੇ ਵਿੱਚ ਬਹੁਤ ਹੀ ਜਿਹੜਾ ਸਮਝ ਨਹੀਂ ਆਈ ਕਿ ਫਾਦਰ ਦੇ ਦਿਮਾਗ ਨੂੰ ਕੀ ਹੋਇਆ ਪਿਛਲੇ ਦਿਨੀ ਨੌਰਥ ਵੈਸਟ ਦੇ ਵਿੱਚ ਇੱਕ ਕਾਰ ਦੇ ਵਿੱਚੋਂ ਦੋ ਬੱਚੇ ਮਿਲੇ ਇੱਕ 5 ਸਾਲ ਦਾ ਬੁਆਏ ਸੀਗਾ ਤੇ 3 ਸਾਲ ਦੀ ਲੜਕੀ ਸੀ ਹਸਬੈਂਡ ਵਾਈਫ ਦੋਨੋਂ ਕਾਮਨ ਲਾਅ ਦੇ ਵਿੱਚ ਰਹਿੰਦੇ ਸੀ ਕਾਫੀ ਦੇਰ ਤੋਂ ਤੇ ਕਾਮਨ ਲਾਅ ਦੇ ਵਿੱਚ ਹੀ ਬੱਚੇ ਹੋ ਗਏ 6 ਸਾਲ ਲਗਾਤਾਰ ਕਾਮਨ ਲਾਅ ਦੇ ਵਿੱਚ ਰਹੇ ਤੇ ਬੱਚੇ ਹੋ ਗਏ ਉਦੋਂ ਬਾਅਦ ਸੈਪਰੇਸ਼ਨ ਹੋ ਗਈ ਸ਼ੇਅਰਡ ਕਸਟਡੀ ਸੀ ਜ਼ਿਆਦਾ ਟਾਈਮ ਮਾਮ ਕੋਲੇ ਬੱਚੇ ਰਹਿੰਦੇ ਸੀ ਤੇ ਕੁਛ ਟਾਈਮ ਜਿਸ ਤਰ੍ਹਾਂ ਕੋਰਟ ਵੱਲੋਂ ਅਲਾਊਡ ਹੁੰਦਾ ਫਾਦਰ ਲੈ ਕੇ ਜਾਂਦਾ ਫਾਦਰ ਲੈ ਗਿਆ ਵੈਡਨਸਡੇ ਬੱਚਿਆਂ ਨੂੰ ਤੇ ਪਰ ਜਦੋਂ ਜਿੰਨਾ ਕੁ ਟਾਈਮ ਦਿੱਤਾ ਹੁੰਦਾ ਉਸ ਮੁਤਾਬਕ ਵਾਪਸ ਮੁੜੇ ਨਾ ਤਾਂ ਮਦਰ ਨੇ ਕੋਸ਼ਿਸ਼ ਕੀਤੀ ਕੰਟੈਕਟ ਕਰਨ ਦੀ ਕੰਟੈਕਟ ਨਹੀਂ ਹੋ ਰਿਹਾ ਸੀ ਪੁਲਿਸ ਨੂੰ ਇਨਫੋਰਮ ਕੀਤਾ ਤਾਂ ਐਂਡ ਰਿਜ਼ਲਟ ਬਹੁਤ ਖਤਰਨਾਕ ਹੋਇਆ ਭਿਆਨਕ ਹੋਇਆ ਦੋ ਬੱਚਿਆਂ ਦੀ ਲਾਸ਼ਾਂ ਜਿਹੜੀਆਂ ਉਹ ਕਾਰ ਦੇ ਵਿੱਚ ਮਿਲੀਆਂ 37 ਸਾਲ ਦਾ ਉਹਨਾਂ ਦਾ ਫਾਦਰ ਫੜ ਲਿਆ ਚਾਰਜ ਕਰ ਲਿਆ ਦੋਨੋਂ 2 ਫਸਟ ਡਿਗਰੀ ਮਰਡਰ ਦੇ ਵਿੱਚ ਉਹ ਚਾਰਜਸ ਲੱਗ ਗਏ ਆ ਸਾਰੀ ਉਮਰ ਇੱਕ ਤਾਂ ਉੱਦਾਂ ਅੰਦਰ ਰਹੂਗਾ ਇੱਕ ਬੱਚਿਆਂ ਦੀ ਜਿਹੜਾ ਪਤਾ ਨਹੀਂ ਮੈਂਟਲ ਸਟੇਜ ਹੋ ਜਾਂਦੀ ਹੈ ਇਨਸਾਨ ਦੀ ਜਾਂ ਕਿਉਂ ਕੀ ਕਰਦਾ ਕਿਉਂ ਕਰਦਾ ਇਹ ਕਿਵੇਂ ਕਰਦਾ ਇਹ ਦੋ ਨੰਨੇ ਮੁੰਨੇ ਬੱਚੇ 5 ਸਾਲ 7-3 ਸਾਲ ਸੋ ਇਹ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ ਜਿਹੜੀ 4500 ਬਲਾਕ 14 ਸਟਰੀਟ ਨੌਰਥ ਵੈਸਟ ਇਹ ਮੇਰਾ ਖਿਆਲ ਹੈ ਕੌਨਫੈਡਰੇਸ਼ਨ ਪਾਰਕ ਦੇ ਨੇੜੇ ਤੇੜੇ ਉਸ ਏਰੀਏ ਦੇ ਵਿੱਚ ਲੱਗਦਾ ਹੈ ਬਹੁਤ ਦੁੱਖ ਹੈ ਇਸ ਚੀਜ਼ ਦਾ ਕਿ ਜਦੋਂ ਇੱਦਾਂ ਦਾ ਕੁਛ ਵਾਪਰਦਾ ਸਾਡੇ ਸਿਟੀ ਆਫ ਕੈਲਗਰੀ ਕੌਂਸਲ ਵੱਲੋਂ ਵਾਟਰ ਕਿਉਂਕਿ ਕਈ ਵਾਰ ਮੇਨ ਬ੍ਰੇਕ ਹੋ ਚੁੱਕੀ ਹੈ ਰਿਸਟ੍ਰਿਕਸ਼ਨਸ ਲੱਗ ਚੁੱਕੀਆਂ ਨੇ ਤੇ ਹੁਣ ਕੌਂਸਲ ਇਹ ਸੋਚ ਰਹੀ ਹੈ ਕਿ ਜਿਹੜਾ ਰੈਗੂਲਰ ਯੂਜ਼ ਕਰਦੇ ਹਾਂ ਅਸੀਂ ਵਾਟਰ ਉਹਦੇ 'ਤੇ ਰਿਸਟ੍ਰਿਕਸ਼ਨ ਲਾਈ ਜਾਵੇ 10-5 ਦੀ ਵੋਟ ਦੇ ਨਾਲ ਪਾਸ ਕਰਤਾ ਵਾਟਰ ਐਫੀਸ਼ੀਐਂਸੀ ਪਲਾਨ ਜਿਹੜਾ ਉਹਨਾਂ ਨੇ ਟੂ ਰਿਡਿਊਸ ਪਰ ਕੈਪੀਟਾ ਵਾਟਰ ਡਿਮਾਂਡ ਹੈ ਜਿਹੜੀ ਬਾਈ 20% ਬਾਈ 2040 ਹੁਣ ਇਹ ਤੇ ਉਹ ਕਹਿੰਦੇ ਜੀ ਪਹਿਲਾਂ ਵੈਸੇ ਬਹੁਤ ਸਾਰੀਆਂ ਮਿਊਨਸਪੈਲਿਟੀ 'ਚ ਇੱਦਾਂ ਦਾ ਹੈ ਕਿ ਔਡ ਐਂਡ ਈਵਨ ਨੰਬਰ ਕੀਤੇ ਜਾਂਦੇ ਨੇ ਫਿਰ ਤੁਹਾਨੂੰ ਟਾਈਮ ਦਿੱਤਾ ਜਾਂਦਾ ਆਊਟਡੋਰ ਵਾਟਰਿੰਗ ਦੇ ਵਾਸਤੇ 7 ਵਜੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 10 ਵਜੇ ਤੱਕ ਸਵੇਰੇ ਦ ਵਾਟਰਿੰਗ ਸਕੈਜੂਅਲ ਵੁੱਡ ਸੀ ਔਡ ਨੰਬਰਸ ਹੋਮ ਅਲਾਊਡ ਟੂ ਵਾਟਰ ਲੋਨਸ ਔਨ ਦ ਵੈਡਨਸਡੇ ਫਰਾਈਡੇ ਐਂਡ ਸੰਡੇ ਵਾਇਲ ਈਵਨ ਨੰਬਰਡ ਹੋਮਸ ਕੈਨ ਵਾਟਰ while even numbered homes can water on Tuesday, Thursday and Saturday. Outdoor watering will be limited to 7 p.m. to 10 a.m. So, ਸ਼ਾਮ ਨੂੰ 7 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਪਾਣੀ ਦੇ ਸਕਦੇ ਹੋ ਜਿਹੜੇ ਜਿਨ੍ਹਾਂ ਦੇ ਘਰਾਂ ਦੇ ਨੰਬਰ ਔਡ ਨੇ ਭਾਵ 1-3-5-7-11 ਇਸ ਹਿਸਾਬ ਨਾਲ ਚੱਲਦੇ ਹੈ ਵਨਡੇ ਨਹੀਂ ਜਾ ਸਕਦੇ ਦੋ ਨਾਲ ਉਹ ਜਿਹੜੇ ਹੈਗੇ ਆ ਵੈਡਨਸਡੇ ਫਰਾਈਡੇ ਤੇ ਸੰਡੇ ਤੇ ਜਿਹੜੇ ਈਵਨ ਹੈ 2-4-6-8-10-12-16 ਉਹ ਜਿਹੜੇ ਹੈਗੇ ਆ ਟਿਊਜ਼ਡੇ ਥਰਸਡੇ ਤੇ ਸੈਚਰਡੇ ਤਾਂ ਉਹ ਕਹਿੰਦੇ ਵੀ ਪਾਣੀ ਸੇਵ ਕਰਨ ਦੇ ਲਈ ਇਹ ਜ਼ਰੂਰੀ ਹੈ ਤਾਂ ਇਹਦਾ ਹੁਣ ਖਿਆਲ ਰੱਖਿਓ ਕਿਉਂਕਿ ਮੈਨੂੰ ਹਲੇ ਪਤਾ ਨਹੀਂ ਕਿ ਯੈਸ ਸਿਟੀ ਸੇਜ ਇਟ ਪਲਾਨਸ ਟੂ ਟੇਕ ਐਨ ਐਜੂਕੇਸ਼ਨ ਫਸਟ ਅਪਰੋਚ ਪਹਿਲਾਂ ਉਹਨਾਂ ਨੇ ਰੈਜੀਡੈਂਟਸ ਨੂੰ ਐਜੂਕੇਟ ਕਰਨਾ ਇਹਦੇ ਬਾਰੇ ਤੇ ਉਦੋਂ ਬਾਅਦ ਫਿਰ ਰੂਟੀਨ ਨੋਨ ਕੰਪਲਾਇੰਸ

ਜਿਹੜੀ ਹੋਊਗੀ ਉਹ $200 ਫਾਈਨ ਹੋ ਸਕਦਾ ਤੇ ਇਹ ਇੰਪਲੀਮੈਂਟ ਕਰਨ ਦੇ ਲਈ ਇਹ ਪ੍ਰੋਗਰਾਮ ਨੂੰ ਇੰਪਲੀਮੈਂਟ ਕਰਨ ਦੇ ਲਈ ਸਿਟੀ ਐਡਮਿਨਿਸਟ੍ਰੇਸ਼ਨ ਸੈਡ ਇੰਪਲੀਮੈਂਟਿੰਗ ਦਾ ਪਲਾਨ ਵਿਲ ਕੋਸਟ ਅਪਰੋਕਸੀਮੇਟਲੀ $400 million ਨੈਕਸਟ 4 ਈਅਰ ਬਜਟ ਦੇ ਵਿੱਚ ਇਹ ਪਲਾਨ ਨੂੰ ਇੰਪਲੀਮੈਂਟ ਕਰਨ ਦੇ ਲਈ $400 million ਕੋਸਟ ਕਰੂਗਾ ਇਹ ਨਹੀਂ ਮੇਰੀ ਸਮਝ ਜੇ ਚਾਈ ਵੀ ਕਿਵੇਂ ਪਊਗਾ ਕਿਉਂਕਿ ਸਟਾਫ ਸਿਟੀ ਦੇ ਵਿੱਚ ਹੈਗਾ ਵਾਟਰ ਡਿਪਾਰਟਮੈਂਟ ਹੈਗਾ ਤੁਸੀਂ ਸਿਰਫ ਬਾਈ ਮੀਡੀਆ ਜਾਂ ਬਾਈ ਈਮੇਲਸ ਜਾਂ ਬਾਈ ਸਟਰੀਟ ਸਾਈਨਸ ਇਨਫੋਰਮ ਕਰਨਾ ਲੋਕਾਂ ਨੂੰ ਕਿ ਆਹ ਪ੍ਰੋਗਰਾਮ ਅਲੀਕ ਤਾਂ $400 million ਇਹਦੀ ਕੋਸਟ ਹੈ ਮੈਂ ਹੁਣ ਇਹਦੇ ਬਾਰੇ ਕੀ ਕਵਾਂ ਇਹ ਕੁਛ ਚੱਲਦਾ ਸਰਕਾਰਾਂ ਚ ਹੁਣ $400 million ਕਿੱਥੇ ਖਰਚਣਗੇ ਕਿਵੇਂ ਖਰਚਣਗੇ ਇਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ ਤੇ ਖੈਰ ਗੈਸਟ ਨਾਲ ਗੱਲਬਾਤ ਕਰਨੀ ਹੈ ਉਹ ਤੋਂ ਬਾਅਦ ਫਿਰ ਵਾਪਸ ਆਉਣੇ ਆ ਗਾਣਾ ਮੈਂ ਪਲੇ ਕਰਦਾ ਉਹ ਤੋਂ ਬਾਅਦ ਫਿਰ ਵਾਪਸ ਆਵਾਂਗੇ ਆਪਾਂ

0: 94.7 FM ਤੇ ਲੋਕ ਸਤ ਪ੍ਰੋਗਰਾਮ ਸੁਣ ਰਹੇ ਹੋ ਜੀ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਆਪਣਾ ਸਾਥ ਹੁੰਦਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਨੂੰ ਨਿੱਘਾ ਸਵਾਗਤ ਨੇ ਕਿ ਜੀ ਆਇਆਂ ਗੁੱਡ ਈਵਨਿੰਗ ਤੁਹਾਨੂੰ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਬੈਠੇ ਪ੍ਰੋਗਰਾਮ ਸੁਣ ਰਹੇ ਹੋ ਤੇ ਇਸ ਵਕਤ ਮੇਰੇ ਨਾਲ ਸ਼ਾਮਲ ਨੇ ਕਲਸੀ ਸਾਹਿਬ ਕਲਸੀ ਬਿਜ਼ਨਸ ਸੋਲੂਸ਼ਨ ਤੋਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਕਲਸੀ ਸਾਹਿਬ ਤੁਹਾਡਾ ਪ੍ਰੋਗਰਾਮ ਲੋਕ ਸੱਤ ਵਿੱਚ ਜੀ ਆਇਆਂ ਨਿੱਘਾ ਸਵਾਗਤ ਜੀ ਹੁਣ ਫਿਰ ਇਕਾਨਮੀ ਕੀ ਕਹਿੰਦੀ ਹੈ ਜੀ ਸਾਡੇ ਦੇਸ਼ ਦੀ ਸਰਕਾਰ ਵੀ ਬਦਲ ਗਈ ਹੈ ਤੇ ਕਹਿੰਦੇ ਪ੍ਰਧਾਨ ਮੰਤਰੀ ਵੀ ਦਾ ਰੈਜ਼ਮੇ ਵੀ ਬਹੁਤ ਵਧੀਆ ਹੈ ਇਕਾਨਮਿਸਟ ਨੇ ਆਪਾਂ ਕਿੱਥੇ ਖੜੇ ਹਾਂ
1: ਦੇਖੋ ਪਹਿਲੀ ਗੱਲ ਤੇ ਡੈਨ ਜੀ ਇਹ ਹੈਗਾ ਕਿ ਇਕਾਨਮੀ ਐਸੀ ਚੀਜ਼ ਹੈ ਜਿਹੜੀ ਓਵਰਨਾਈਟ ਨਹੀਂ ਬਦਲਦੀ ਕਿਉਂਕਿ ਸਾਡੀਆਂ ਜਿਹੜੀਆਂ ਗਵਰਨਮੈਂਟ ਦੀਆਂ ਪਾਲਿਸੀਜ਼ ਹੁੰਦੀਆਂ ਨਾ ਉਹ ਇਕਾਨਮੀ ਨੂੰ ਡਰਾਈਵ ਕਰਦੀਆਂ ਕਹਿਣ ਦਾ ਮਤਲਬ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ ਇਨਫਰਾਸਟ੍ਰਕਚਰ ਚ ਕਿੰਨਾ ਕੁ ਪੈਸਾ ਲਾਉਣਾ ਹੈ ਹੋਰ ਬਾਕੀ ਕੰਮਾਂ ਚ ਕਿੰਨਾ ਕੁ ਪੈਸਾ ਲਾਉਣਾ ਹੈ ਇਹ ਸਾਰੀਆਂ ਚੀਜ਼ਾਂ ਕਰਕੇ ਫਿਰ ਡਰ ਕੇ ਸਾਡੀ ਇਕਾਨਮੀ ਨੂੰ ਕੋਈ ਡਾਇਰੈਕਸ਼ਨ ਮਿਲਦੀ ਹੈ ਹੁਣ ਜਦੋਂ ਦੇ ਸਾਡੇ ਕਾਨੀ ਸਾਹਿਬ ਆਏ ਨੇ ਜਿਵੇਂ ਤੁਸੀਂ ਆਪ ਹੀ ਕਿਹਾ ਇਕਾਨਮਿਸਟ ਨੇ ਸਭ ਕੁਛ ਹੈ ਹੁਣ ਬੰਦਾ ਕਿੰਨਾ ਵੀ ਪੜ੍ਹਿਆ ਲਿਖਿਆ ਹੋਵੇ ਉਹ ਓਵਰਨਾਈਟ ਤੇ ਕੋਈ ਚੀਜ਼ ਬਦਲ ਨਹੀਂ ਸਕਦਾ ਹੁਣ ਸਾਡੇ ਕੰਟਰੀ ਨੂੰ ਨਾ ਇੱਕ ਦੀਮਤ ਲੱਗੀ ਹੈ ਘੁਲ ਲੱਗੀ ਹੋਈ ਹੈ ਜਿਹੜੀ ਪਿਛਲੇ ਦੋ ਮਤਲਬ 8-10 ਸਾਲਾਂ ਚ ਜੋ ਕਰ ਰਹੇ ਸੀਗਾ ਉਹਦੇ ਕਰਕੇ ਲੱਗੀ ਸੀਗੀ ਹੁਣ ਉਹ ਜਿਹੜੀ ਦੀਮਕ ਸੀ ਜਾਂ ਘੁਣ ਸੀਗੀ ਮੈਂ ਇਸ ਲਈ ਦੀਮਕ ਨਾਂ ਲਿਆ ਘੁਣ ਲਿਆ ਕਿਉਂਕਿ ਅੰਦਰੋਂ ਅੰਦਰ ਨਾ ਭਾਵੇਂ ਅਸੀਂ ਇਹ ਨਾ ਸੋਚੀਏ ਕੈਨੇਡਾ ਚ ਬੈਠੇ ਤੇ ਕਰਪਸ਼ਨ ਨਹੀਂ ਹੈਗੀ ਇੱਥੇ ਰੱਜ ਕੇ ਕਰਪਸ਼ਨ ਭਾਵੇਂ ਉਹ ਪੋਲੀਟੀਕਲ ਲੈਵਲ ਤੇ ਹੋਵੇ ਜਾਂ ਭਾਵੇਂ ਕਿਸੇ ਲੈਵਲ ਤੇ ਹੋਵੇ ਸੋ ਕਹਿਣ ਦਾ ਮਤਲਬ ਹਰ ਬੰਦੇ ਨੇ ਆਪੋ ਆਪਣੀਆਂ ਰੋਟੀਆਂ ਸੇਕੀਆਂ
0: ਸਾਡੀ ਸਿਟੀ ਕੌਂਸਲ ਨੇ ਜਿਹੜਾ ਪਾਣੀ ਦਾ ਸਿਸਟਮ ਨੂੰ ਨਾ ਹੁਣ ਉਹ ਕਹਿੰਦੇ ਜੀ ਤੁਸੀਂ ਅਸੀਂ ਆਡ ਐਂਡ ਈਵਨ ਨੰਬਰ ਕਰਾਂਗੇ ਤੇ ਇਸ ਟਾਈਮ ਤੋਂ ਇਸ ਟਾਈਮ ਤੇ ਵਰਤਿਆ ਕਰਨ ਥੋੜਾ ਸੇਵਿੰਗ ਦੇ ਲਈ ਤੇ ਮੈਂ ਦਿਲਚਸਪ ਗੱਲ ਇਹ ਸੀ ਕਿ ਇਸ ਪ੍ਰੋਗਰਾਮ ਨੂੰ ਇੰਪਲੀਮੈਂਟ ਕਰਨ ਲਈ 400 million ਖਰਚਾ
1: ਹੁਣ ਤੁਸੀਂ ਦੇਖੋ

0: ਜੀ
1: 400 ਮਿਲੀਅਨ ਡਾਲਰ ਕੋਈ ਛੁੱਟੀ ਰੱਖਣਾ
0: ਜੀ
1: ਹਾਂਜੀ ਪਰ ਉਹਨੂੰ ਅੱਛਾ ਹੁਣ ਉਹਦੇ ਵਿੱਚ ਤੁਹਾਡੇ ਮੇਰੇ ਵਰਗੇ ਕਈ ਸਾਥੀ ਵਿੱਚ ਹੋਣੇ ਆ ਜਿਨ੍ਹਾਂ ਦੀਆਂ ਜੇਬਾਂ ਭਰੀਆਂ ਜਾਣੀਆਂ ਕਿਉਂ ਕਿਉਂਕਿ ਐਂਡ ਐਂਡ ਰਿਜ਼ਲਟ ਜਿਹੜਾ ਨਾ ਐਂਡ ਪ੍ਰੋਡਕਟ ਜਿਹੜਾ ਹੈ ਜਿਹਨੂੰ ਮਿਲਣਾ ਚਾਹੀਦਾ ਉਹਨੂੰ ਤਾਂ ਵਿਚਾਰੇ ਨੂੰ ਲੱਭਣਾ ਹੀ ਕੱਖ ਨਹੀਂ ਉਹਨੂੰ ਤੇ ਫਿਰ ਉਹੀ ਖੇਡ ਰਹਿਣੀ ਹੈ ਜਿਹੜੀ ਸਾਡੀ ਪਹਿਲੀ ਸੀਗੀ ਆਈ ਐਮ ਗਲੈਡ ਕਿਉਂਕਿ ਤੁਸੀਂ ਆਲਰੇਡੀ ਇਹ ਗੱਲਾਂ ਟੱਚ ਕੀਤੀਆਂ ਹੋਈਆਂ ਸੋ ਮੇਰਾ ਮਤਲਬ ਅਸੀਂ ਵੀ ਉਸੇ ਪੇਜ ਤੇ ਆ ਅਸੀਂ ਕੋਈ ਨਾ ਤੇ ਵਧਾ ਚੜਾ ਕੇ ਗੱਲ ਕਰ ਰਹੇ ਹਾਂ ਤੇ ਨਾ ਕਿਸੇ ਨੂੰ ਡਰਾ ਰਹੇ ਹਾਂ ਪਰ ਇੱਕ ਚੀਜ਼ ਜ਼ਰੂਰ ਹੈ ਮੈਂ ਇਹ ਕਹਿਣਾ ਚਾਹਾਂਗਾ ਕਿ ਇਕੋਨਮੀ ਇਸ ਵੇਲੇ ਹੈ ਤੇ ਖੱਸਾ ਹਾਲਤ ਚ ਹੈ ਖੱਸਾ ਮੈਂ ਕਿਉਂ ਕਹਿ ਰਿਹਾ ਕਿਉਂਕਿ ਏਡੀ ਵਧੀਆ ਨੀ ਹੈਗੀ ਇਕੋਨਮੀ ਜੇ ਕਹੀਏ ਕਿ ਬਹੁਤ ਵਧੀਆ ਉੱਡ ਰਹੀ ਹੈ ਹਾਂ ਇਹ ਜ਼ਰੂਰ ਹੈ ਅੱਗੇ ਨਾਲੋਂ ਹਾਲਾਤ ਕੁਛ ਬਿਹਤਰ ਹੋਏ ਨੇ ਔਰ ਜਿਹੜੇ ਸਾਡੇ ਕਾਰਨੀ ਸਾਹਿਬ ਨੇ ਜੋ ਵੀ ਪ੍ਰੋਗਰਾਮ ਸਾਨੂੰ ਦਿੱਤੇ ਨੇ ਹੁਣ ਆ ਕੇ ਹੁਣ ਦੇਖੋ ਉਹਨਾਂ ਨੂੰ ਵੀ ਸਾਲ ਸਵਾ ਸਾਲ ਹੋ ਗਿਆ ਡੇਢ ਸਾਲ ਹੋਣ ਲੱਗਾ ਹੁਣ ਉਹ ਡੇਢ ਸਾਲ ਦੇ ਵਿੱਚ ਜਿਹੜੇ ਉਹ ਪ੍ਰੋਗਰਾਮ ਸੀਗੇ ਉਹਨਾਂ ਨੇ ਕੁਛ ਆਪਣਾ ਅਸਰ ਦਿਖਾਉਣਾ ਸ਼ੁਰੂ ਕੀਤਾ ਅਸਰ ਦਾ ਮਤਲਬ ਭਾਵੇਂ ਥੋੜਾ ਜਿਹਾ ਹੀ ਹੈ ਪਰ ਥੋੜਾ ਜਿਹਾ ਅਸਰ ਤੇ ਹੈ ਨਾ ਪੋਜ਼ਿਟਿਵ ਤੇ ਹੈ ਹੁਣ ਉਹ ਪੋਜ਼ਿਟਿਵ ਹੋਣ ਨਾਲ ਕੀ ਹੋਏਗਾ ਕਿ ਉਹ ਪੋਜ਼ਿਟਿਵ ਜਿਹੜਾ ਵੱਧਦਾ ਜਾਏਗਾ ਮਲਟੀਪਲਾਈ ਹੋਏਗਾ ਹੋਰ ਜ਼ਿਆਦਾ ਬਿਹਤਰ ਹੋਏਗਾ ਸੋ ਇਸ ਲਈ ਇਹ ਜੋ ਵੀ ਇਕੋਨਮੀ ਦੇ ਇਸ ਲਈ ਉਹਨਾਂ ਨੇ ਕਾਰਨੀ ਸਾਹਿਬ ਨੇ ਲਾਏ ਨੇ ਮੈਂ ਤੁਹਾਨੂੰ ਮਿੱਥ ਕੇ ਕਹਿ ਸਕਦਾ ਹੈ ਕਿ ਇਹਦੇ ਰਿਜ਼ਲਟ ਸਾਨੂੰ ਅਗਲੇ 8 ਤੋਂ 10 ਸਾਲਾਂ ਚ ਲੱਭਣਗੇ ਜੇ ਤੁਸੀਂ ਮੈਂ ਅੱਜ ਸੋਚੀਏ ਨਾ ਸ਼ਾਇਦ ਕੱਲ ਬਦਲ ਜਾਣਾ ਹੈ ਅਸੀਂ ਸਾਰੇ ਬਹੁਤ ਵਧੀਆ ਹੋ ਜਾਣਾ ਨੋ ਨੋ ਨੋ ਐਬਸੋਲੂਟ ਨਾਟ ਪਰ ਇਹ ਜ਼ਰੂਰ ਹੈ ਕਿ ਉਹਨਾਂ ਦਾ ਜਿਹੜਾ ਕਦਮ ਹੈ ਬੜਾ ਪੋਜ਼ਿਟਿਵ ਹੈ ਉਹਨਾਂ ਨੇ ਸਹੀ ਡਾਇਰੈਕਸ਼ਨ ਵੱਲ ਕਦਮ ਚੁੱਕਿਆ ਹੁਣ ਉਹ ਕਦਮ ਚੁੱਕਣ ਤੋਂ ਬਾਅਦ ਜਦੋਂ ਉਹ ਪ੍ਰੈਕਟੀਕਲੀ ਗੱਲਾਂ ਚੱਲਣਗੀਆਂ ਫਿਰ ਜਾ ਕੇ ਸਾਨੂੰ ਉਹਦਾ ਅਸਰ ਮਹਿਸੂਸ ਹੋਏਗਾ ਕਿ ਤੁਹਾਡੀ ਮੇਰੀ ਜੇਬ ਜਿਹੜੀ ਥੋੜੀ ਜਿਹੀ ਹੌਲੀ ਹੋ ਸਕੇ ਹੌਲੀ ਦਾ ਮਤਲਬ ਅਸੀਂ ਬੈਟਰ ਫੀਲ ਕਰੀਏ ਕਿ ਮੇਰੇ ਕੋਲ ਇਨਕਮ ਹੈਗੀ ਹੈ ਮੇਰੀ ਜ਼ਿੰਦਗੀ ਅੱਗੇ ਨਾਲੋਂ ਕੁਛ ਬਿਹਤਰ ਹੋਈ ਹੈ ਦੈਟਸ ਦਾ ਵੇਟ ਇਸ
0: ਜੀ ਨਾਲੇ ਜਿਹੜੇ ਏਦਾਂ ਦੇ ਪ੍ਰੋਗਰਾਮ ਹੈ ਜੀ ਜਿਹੜੇ ਇੰਪਲੀਮੈਂਟ ਕਰਨੇ ਆ ਉਹਨਾਂ ਨੂੰ ਆਬਵੀਅਸਲੀ ਹੈ ਉਹਦੇ ਅਸਰ ਹੋਣੇ ਤਾਂ ਟਾਈਮ ਲੱਗਣਾ ਹੀ ਲੱਗਣਾ ਹੈ ਤੇ ਸੈਕੰਡਲੀ ਜਿਹੜਾ ਸਾਡੇ ਸਾਊਥ ਆਫ ਦਾ ਬਾਰਡਰ ਜਿਹੜਾ ਟੈਰਫ ਨੂੰ ਲੈ ਕੇ ਯੱਬ ਪਿਆ ਹੋਇਆ ਅਨਸਰਟਨਟੀ ਹੈ ਤੇ ਫਿਰ ਈਰਾਨ ਤੇ ਆਬਵੀਅਸਲੀ ਈਰਾਨ ਤੇ US ਵਾਰ ਬੜਾ ਅਫੈਕਟ ਕਰ ਰਹੀ ਹੈ ਜੀ ਇਸ ਚੀਜ਼ ਨੂੰ
1: ਬਿਲਕੁਲ ਹੁਣ ਉਹਦੇ ਵਿੱਚ ਫਿਰ ਮੈਂ ਉਹੀ ਕਹਾਂ ਜੀ ਕਿ ਜਿਹੜੇ ਟਰੰਪ ਸਾਹਿਬ ਨੇ ਉਹ ਐਸੀ ਕਸੂਤੀ ਜਗ੍ਹਾ ਤੇ ਫਸ ਗਏ ਨੇ ਉਹਨਾਂ ਨੂੰ ਨਿਕਲਣਾ ਮੁਸ਼ਕਲ ਹੋ ਗਿਆ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਜਿਸ ਤਰ੍ਹਾਂ ਅਸੀਂ ਵੈਨਜ਼ੂਏਲਾ ਤੇ ਗਏ ਸੀਗੇ ਨਾ ਰਾਤੀ ਗਏ ਬੰਦਾ ਚੱਕ ਕੇ ਲਾਏ ਇੱਥੇ ਇਸੇ ਤਰ੍ਹਾਂ ਅਸੀਂ ਇਰਾਨ ਚ ਜਾਵਾਂਗੇ ਤੇ ਬੰਦਾ ਚੱਕ ਕੇ ਲਾਵਾਂਗੇ ਹੁਣ ਮੈਨੂੰ ਦੇਖੋ ਬੁਰਾ ਨਾ ਮੰਨਣਾ ਨਾ ਤੇ ਮੈਂ ਰੇਸਿਸਟ ਹਾਂ ਮੈਨੂੰ ਇੱਕ ਨਾ ਚਲੋ ਅੱਜ ਤੱਕ ਮੈਂ ਦੱਸ ਹੀ ਦਾ ਇੱਕ ਪ੍ਰੋਗਰਾਮ ਹੈ ਸਾਡੇ ਇੱਥੇ ਚੱਲਦਾ ਮੁਸਲਿਮ ਪ੍ਰੋਗਰਾਮ ਹੈ ਸਾਜ਼ੋ ਆਵਾਜ਼ ਦਾ ਨਾਂ ਇੱਕ ਦਿਨ ਮੈਂ ਰੇਡੀਓ ਤੇ ਉਹਨਾਂ ਨਾਲ ਗੱਲ ਕਰ ਰਹੀਆਂ ਸੀ ਉਹ ਮੈਨੂੰ ਕਹਿਣ ਲੱਗੇ ਕਹਿੰਦੇ ਕਲਸੀ ਸਾਹਿਬ ਆਪ ਮੁਸਲਮਾਨ ਕਿਉਂ ਨਹੀਂ ਬਣ ਜਾਤੇ
0: ਅੱਛਾ ਜੀ
1: ਮੈਂ ਮੇਰੀ ਭਾਈ ਸਾਹਿਬ ਪੈਰੋਂ ਜ਼ਮੀਨ ਨਿਕਲ ਗਈ ਹੁਣ ਤੁਸੀਂ ਰੇਡੀਓ ਦੇ ਉੱਤੇ ਲੋਕੀ ਸੁਣ ਰਹੇ ਹੋ ਤੁਸੀਂ ਮੈਨੂੰ ਸਰਦਾਰ ਨੂੰ ਕਹਿ ਰਹੇ ਮੁਸਲਮਾਨ ਕਿਉਂ ਨਹੀਂ ਬਣ ਜਾਂਦੇ ਮੈਂ ਕਿਹਾ ਜੀ ਮੈਂ ਸਮਝਾ ਨਹੀਂ ਕਹਿੰਦੇ ਨਹੀਂ ਤਾਂ ਆਪ ਮੁਸਲਮਾਨ ਕਿਉਂ ਨਹੀਂ ਬਣ ਜਾਂਦੇ ਮੈਂ ਕਿਹਾ ਜੀ ਗੱਲ ਇਹ ਹੈ ਮੇਰਾ ਜਿਹੜਾ ਮਜ਼ਹਬ ਹੈ ਨਾ ਉਹ ਇਨਸਾਨੀਅਤ ਹੈ ਨਾ ਮੈਂ ਸਿੱਖ ਹਾਂ ਨਾ ਮੈਂ ਹਿੰਦੂ ਹਾਂ ਨਾ ਮੈਂ ਮੁਸਲਮਾਨ ਹਾਂ ਨਾ ਮੈਂ ਇਸਾਈ ਹਾਂ ਮੈਂ ਕੋਈ ਨਹੀਂ ਹਾਂ ਮੈਂ ਤੇ ਇਨਸਾਨੀਅਤ ਨਾਲ ਡੀਲ ਕਰਨਾ ਚਲੋ ਗੱਲ ਸਾਂਭੀ ਗਈ ਪਰ ਉਸ ਤੋਂ ਬਾਅਦ ਮੈਂ ਉਹਨਾਂ ਬੜੀ ਸ਼ਖਸੀਅਤ ਇੱਥੇ ਬੜੀ ਪਿਆਰੀ ਸ਼ਖਸੀਅਤ ਸਾਡੀ ਜਿਹਨਾਂ ਦੀ ਮੈਂ ਗੱਲ ਕਰ ਰਿਹਾ ਕਦੀ ਹੋਏ ਪਤਾ ਵੀ ਕਰ ਲੈਣਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਮੈਨੂੰ ਪੁੱਛਿਆ ਕਿਉਂ ਕਹਿੰਦੇ ਕੈਲਸੀ ਸਾਹਿਬ ਏਕ ਤੋਂ ਆਦਮੀ ਸੱਚਾ ਹੋ ਹੁਣ ਕਹਿਣ ਦਾ ਮਤਲਬ ਕਿੱਡਾ ਵੱਡਾ ਕੰਪਲੀਮੈਂਟ ਹੈ ਕਿ ਇੱਕ ਤਾਂ ਮੁਸਲਮਾਨ ਸੱਚਾ ਹੋ ਜੇ ਤੁਸੀਂ ਆ ਜਾਓਗੇ ਮੁਸਲਮਾਨ ਬਣ ਜਾਓਗੇ
0: ਅੱਛਾ
1: ਹੁਣ ਤੁਸੀਂ ਇਹਦਾ ਇੰਪੈਕਟ ਦੇਖੋ ਕਿੱਥੇ ਗਿਆ ਇਸੇ ਤਰ੍ਹਾਂ ਮੈਂ ਕਿਉਂ ਕਿਹਾ ਕਿ ਅੱਜ ਦੀ ਡੇਟ ਚ ਈਰਾਨ ਦੇ ਜਿਹੜੇ ਮੁਸਲਮਾਨ ਨੇ ਵਿਦ ਡਿਊ ਰਿਸਪੈਕਟ ਟੂ ਦੈਮ ਉਹ ਆਪਣੀ ਕੰਟਰੀ ਨੂੰ ਬਿਲਕੁਲ ਬਕਾਇਦਾ ਤੌਰ ਤੇ ਸੇਵ ਕਰ ਰਹੇ ਆ ਪਰ ਦੂਜੇ ਬੰਨੇ ਇਹ ਨਾ ਭੁੱਲੋ ਕਿ ਇਹ ਉਹ ਸ਼ਖਸ ਨੇ ਜਿਹੜੇ ਜਿਵੇਂ ਸਾਡੇ ਮਰਜ਼ੀ ਵਿੜੇ ਹੁੰਦੇ ਸੀ ਨਾ ਪਹਿਲੇ ਆਪਾਂ ਕਹਿੰਦੇ ਸੀ ਨਿਆਣੇ ਜਿਹੜੇ ਮਰਜ਼ੀ ਵਿੜੇ ਹੁੰਦੇ ਸੀ ਇਸੇ ਤਰ੍ਹਾਂ ਇਹ ਵੀ ਮਰਜ਼ੀ ਵਿੜੇ ਹੈ ਮਰਜ਼ੀ ਵਿੜਿਆਂ ਦੀ ਮੈਂ ਜੇ ਐਗਜ਼ਾਮਪਲ ਦਵਾਂ ਕਿ ਜਦੋਂ ਇਰਾਕ ਵਾਰ ਹੋਈ ਹੈ ਉਸ ਵੇਲੇ ਇਹਨਾਂ ਦੀਆਂ ਜੇਬਾਂ ਦੇ ਵਿੱਚ ਇੱਕ ਪਲਾਸਟਿਕ ਦੀ ਚਾਬੀ ਸੀਗੀ ਔਰ ਉਹਨੂੰ ਕਿਹਾ ਗਿਆ ਸੀ ਕਿ ਇਹ ਸਵਰਗਾਪੁਰੀ ਦੀ ਚਾਬੀ ਹੈ ਤੁਸੀਂ ਉੱਥੇ ਜਾਓਗੇ ਤੁਹਾਨੂੰ 70 ਹੂਰਾ ਮਿਲ ਗਿਆ ਮੈਂ ਇੱਕ ਐਗਜ਼ਾਮਪਲ ਕਿਉਂ ਦੇ ਰਿਹਾ ਇਹ ਓਪਨ ਹੈ ਮੈਂ ਕੋਈ ਆਪਣੇ ਵੱਲੋਂ ਨਹੀਂ ਬਣਾ ਰਿਹਾ ਸੋ ਮੇਰਾ ਮਤਲਬ ਉਹਨਾਂ ਦਾ ਮਾਇੰਡਸੈਟ ਇਹੋ ਜਿਹਾ ਕਿ ਦੇ ਡੋਂਟ ਕੇਅਰ
0: ਆਪਣੇ ਵਤਨ ਦੇ ਲਈ ਉਹ ਕੁਛ ਵੀ ਕਰ ਸਕਦੇ ਆ ਜਾਨ ਦੇ
1: ਮਹਾਰਾਜ ਮੈਂ ਉਹੀ ਤੇ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਹੁਣ ਦੇਖੋ ਐਸ

0: ਨੇ ਉਹ ਲੋਕ ਕਹਿੰਦੇ ਨੇ ਕਿ ਅਸੀਂ ਤਬਾਹ ਹੋ ਜਾਵਾਂਗੇ ਪਰ ਅਸੀਂ ਸੁਰੰਡਰ ਨਹੀਂ ਕਰਾਂਗੇ
1: ਬਿਲਕੁਲ
0: ਹੁਣ ਟਰੰਪ ਸਾਹਿਬ ਨੇ ਇਹ ਗਲਤੀ ਬਹੁਤ ਵੱਡੀ ਕਰ ਲਈ ਇਹਨਾਂ ਨੂੰ ਲੱਗਾ ਕਿ ਇਹ ਵੀ ਵੈਨਜ਼ੂਏਲਾ ਹੈ ਪਰ ਇਹ ਵੈਨਜ਼ੂਏਲਾ ਨਹੀਂ ਹੈਗਾ ਇਹ ਇੱਕ ਖੱਖਰਾਂ ਦੀ ਨਾ ਸਮਝੋ ਪੂਰੀ ਖੇਡ ਹੈ ਹੁਣ ਉਹ ਖੱਖਰਾਂ ਦੀ ਬਹੁਤ ਹੱਥ ਪਾ ਲਿਆ
1: ਹੁਣ ਨਿਕਲਦਾ
0: ਬਸ ਹੁਣ ਉਹ ਨਹੀਂ ਨਿਕਲਦਾ ਪਿਆ ਹੁਣ ਉਹਦੇ ਚ ਕੀ ਕਰ ਰਹੇ ਨੇ ਉਹ ਇਹੋ ਜਿਹੇ ਧੱਕੋ ਧੱਕੇ ਕਰ ਰਹੇ ਮੈਂ ਕਿਵੇਂ ਨਿਕਲਾਂ ਤੇ ਕੀ ਨਾ ਹੋਵੇ ਪਰ ਹਾਲੇ ਜਿਹੜੇ ਹਾਲਾਤ ਬਣੇ ਹੋਏ ਸਰ ਆਈ ਐਮ ਸੋਰੀ ਟੂ ਸੇ ਹਾਲਾਤ ਜਿਹੜੇ ਬੜੇ ਮਾੜੇ ਨੇ ਕੱਲ ਕੀ ਹੋ ਜਾਏ ਕੀ ਨਾ ਹੋ ਜਾਏ ਕਿਸੇ ਨੂੰ ਨਹੀਂ ਪਤਾ ਕਹਿੰਦੇ ਨਾ ਸੋ ਇਸ ਵਜ੍ਹਾ ਕਰਕੇ ਵਰਲਡ ਦੀ ਇਕਾਨਮੀ ਜਿਹੜੀ ਹੈ ਇਸ ਵੇਲੇ ਜਿਹੜਾ ਇਰਾਨ ਔਰ ਅਮੈਰੀਕਾ ਨੇ ਜਿਹੜਾ ਲੜਾਈ ਸ਼ੁਰੂ ਕੀਤੀ ਹੋਈ ਹੈ ਉਹਦੇ ਉੱਤੇ ਬੜੀ ਮੁਨਾਸਰ ਕਰਦੀ ਹੈ
1: ਟਰੰਪ ਸਾਹਿਬ ਦੀ ਤਾਂ ਵੈਸੇ ਅਮੈਰੀਕਨ ਲੋਕਾਂ ਨੂੰ ਵੀ ਸਮਝ ਨਹੀਂ ਆ ਰਹੀ ਵੀ ਇਹਦਾ ਕੀਤਾ ਕੀ ਜਾਵੇ ਜੀ ਜਿਹੜੇ ਕਾਂਗਰਸ ਮੈਨ ਉਹਨਾਂ ਨੂੰ ਨਹੀਂ ਸਮਝ ਆ ਰਹੀ ਵੀ ਇਹ ਹੁਣ ਅੱਜ ਕਹਿੰਦਾ ਸੀਗਾ ਕਿ ਵੀ ਡੋਂਟ ਵਾਂਟ ਟੂ ਖਤਮ ਨਹੀਂ ਕਰਨਾ ਚਾਹੁੰਦੇ ਅਸੀਂ ਇਰਾਨ ਨੂੰ ਹਾਲਾਂਕਿ ਖਤਮ ਤਾਂ 2 ਵੀਕਾਂ ਦਾ ਪਹਿਲਾਂ ਦਾ ਕਰੀ ਬੈਠਾ ਅਸੀਂ ਉਹਨਾਂ ਦੀ ਆਰਮੀ ਖਤਮ ਕਰਤੀ ਨੇਵੀ ਖਤਮ ਕਰਤੀ ਅਸੀਂ ਏਅਰਫੋਰਸ ਖਤਮ ਕਰਤੇ ਅਸੀਂ ਇਹ ਖਤਮ ਕਰਤਾ ਤੇ ਹੁਣ ਕਹਿੰਦਾ ਅਸੀਂ ਖਤਮ ਨਹੀਂ ਕਰਨਾ ਚਾਹੁੰਦੇ ਉਹ ਹਰ ਰੋਜ਼ ਹਰ ਨਵੀਂ ਗੱਲ ਕਰਦਾ ਜੀ ਉਹਦੀ ਮੈਨੂੰ ਲੱਗਦਾ ਮੈਂਟਲ ਸਟੇਜ ਵੀ ਬਹੁਤ ਹੀ ਵਧੀਆ ਨਹੀਂ ਹੈਗੀ
0: ਦੇਖੋ ਜਿੰਨੀ ਕੁ ਉਹਨਾਂ ਦੀ ਉਮਰ ਹੈ ਵਿਦ ਡਿਊ ਰਿਸਪੈਕਟ ਟੂ ਹਿਮ ਹੀ ਇਜ਼ ਅ ਪ੍ਰੈਜ਼ੀਡੈਂਟ ਮੈਂ ਉਹਨਾਂ ਨਾਲ ਕੋਈ ਉਹਨਾਂ ਦੀ ਸ਼ਾਨ ਦੇ ਵਿੱਚ ਕੋਈ ਬਦਖਲਾਫੀ ਨਹੀਂ ਕਰਨਾ ਚਾਹੁੰਦਾ ਦੇਖੋ ਪਿੱਛੇ ਜੇ ਇਰਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਜਿਹੜੇ ਇਸ ਵੇਲੇ ਹੈਂਡਲ ਕਰ ਰਹੇ ਸਾਰੀ ਚੀਜ਼ ਨੂੰ ਉਹਨਾਂ ਨੂੰ ਕਿਸੇ ਨੇ ਕੁਐਸਚਨ ਕੀਤਾ ਸੀਗਾ ਕਿ ਕੀ ਖੇਡ ਕੀ ਹੈ ਉਹ ਕਹਿੰਦਾ ਜੀ ਇਹ ਖੇਡ 2 ਦਿਨ ਚ ਮੁੱਕ ਜਾਏਗੀ ਉਹ ਕਿਵੇਂ ਕਿ ਜਿਹੜਾ ਗ੍ਰੀਨਲੈਂਡ ਹੈ ਨਾ ਉਹਨੂੰ ਲੈ ਕੇ ਤੁਸੀਂ ਉਹਨਾਂ ਨੂੰ ਇਜ਼ਰਾਈਲ ਨੂੰ ਦੇ ਦਿਓ ਉਹਨਾਂ ਦਾ ਕੰਟਰੀ ਬਣ ਗਿਆ ਤੇ ਲੜਾਈ ਬੰਦ ਹੋ ਗਈ ਹੁਣ ਮਾਫ ਇਹਨਾਂ ਨੇ ਹੁਣ ਟਰੰਪ ਸਾਹਿਬ ਨੇ ਕਿਹਾ ਸੀ ਕਿ ਪੈਲੇਸਟੀਨੀਅਨ ਪੀਪਲ ਇੱਥੋਂ ਨਿਕਲ ਜਾਣ ਤੇ ਮੈਂ ਕੰਟਰੀ ਨਵੀਂ ਬਣਾ ਦਾ ਹੁਣ ਮਾਫ ਕਰਨਾ ਭਾਈ ਸਾਹਿਬ ਤੁਹਾਡੀ ਕੁੱਲੀ ਹੋਵੇ ਜਾਂ ਤੁਹਾਡੀ ਕੋਠੀ ਹੋਵੇ ਅੱਜ ਮੰਨ ਲਓ ਮੇਰਾ 5,000 ਸਕੁਏਅਰ ਫੁੱਟ ਦਾ ਘਰ ਹੈ ਤੁਹਾਡਾ 1 ਕਮਰੇ ਦੀ ਕੁੱਲੀ ਹੈ ਤੁਹਾਡੀ ਕੁੱਲੀ ਤੁਹਾਨੂੰ ਓਨੀ ਇੰਪੋਰਟੈਂਟ ਹੈ ਜਿੰਨਾ ਮੈਨੂੰ 5,000 ਵਾਲਾ ਤੇ ਤੁਸੀਂ ਕਿਸ ਤਰ੍ਹਾਂ ਕਿਸੇ ਨੂੰ ਕਹਿ ਸਕਦੇ ਵੀ ਆਪਣਾ ਘਰ ਛੱਡ ਕੇ ਚਲੇ ਜਾਓ ਤੇ ਅਸੀਂ ਇੰਜ ਕਰਾਂਗੇ ਉਂਜ ਕਰਾਂਗੇ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਇਟਸ ਅ ਹਿਊਜ ਗੇਮ ਔਰ ਨਾਲੇ ਇੱਕ ਚੀਜ਼ ਮੈਨੂੰ ਕਹਿਣ ਲੱਗੇ ਕੋਈ ਗੁਰੇਜ਼ ਨਹੀਂ ਹੈ ਤੇ ਇਸ ਵੇਲੇ ਜਿਹੜੀ ਇਹ ਗੇਮ ਚੱਲ ਰਹੀ ਹੈ ਨਾ ਇਹ ਚੱਲ ਰਹੀ ਹੈ ਪੈਸੇ ਦੀ ਜਿਹੜੀ ਆਇਲ ਗੇਮ ਚੱਲ ਰਹੀ ਹੈ ਬਿਲੀਅਨਸ ਆਫ ਡਾਲਰਸ ਐਵਰੀ ਡੇ ਐਕਸਚੇਂਜ ਹੋ ਰਿਹਾ ਔਰ ਐਕਸਚੇਂਜ ਕੌਣ ਕਰ ਰਹੇ ਹੈ ਜਿਹੜੇ ਟਰੰਪ ਸਾਹਿਬ ਦੇ ਖਾਸ ਦੋਸਤ ਨੇ ਅਮੀਰ ਲੋਕ ਨੇ ਇੱਕ ਹੁੰਦਾ ਬਿਗ ਬੋਇਜ਼ ਕਲੱਬ ਬਿਗ ਬੋਇਜ਼ ਕਲੱਬ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਉਹਨਾਂ ਨੇ ਆ ਕੇ ਬਹਿਣਾ ਤੇ ਸਾਰਾ ਕੰਮ ਹੋਈ ਜਾਣਾ ਇੱਕ ਹੁੰਦਾ ਹੈ ਜਿਹੜੇ ਤੁਹਾਡੇ ਮੇਰੇ ਵਰਗੇ ਜਿਹੜੇ ਵਿਚਾਰੇ ਮਜ਼ਦੂਰ ਨੇ ਉਹ ਰੋਜ਼ ਰੋਟੀ ਕਮਾਉਂਦੇ ਰੋਜ਼ ਰੋਟੀ ਖਾਂਦੇ ਆ ਸੋ ਇਸ ਵੇਲੇ ਜਿਹੜੀ ਇਹ ਮਾਇਆ ਜਿਹੜੀ ਹੈ ਨਾ ਉਹਨੇ ਸਾਰੇ ਵਰਲਡ ਦੀ ਪੋਲੀਟਿਕਸ ਚੇਂਜ ਕਰਤੀ ਹੈ ਐਂਡ ਅਨਫੋਰਚੁਨੇਟਲੀ ਮੈਂ ਅੱਜ ਕਹਿ ਦਾ ਦਾਅਵੇ ਨਾਲ ਕਿ ਹਿਸਟਰੀ ਦੇ ਵਿੱਚ ਲਿਖਿਆ ਜਾਏਗਾ ਕਿ ਟਰੰਪ ਸਾਹਿਬ ਨੇ ਆ ਕੇ ਵਰਲਡ ਦੀ ਇਕਾਨਮੀ ਦੇ ਤਖਤੇ ਪਲਟਦੇ
1: ਹਾਲਾਤ ਭਾਵੇਂ ਜੋ ਮਰਜ਼ੀ ਪੈਦਾ ਹੋ ਗਿਆ ਜੀ ਟੈਰਫ ਕਰਕੇ ਪਰ ਕਿਤੇ ਨਾ ਕਿਤੇ ਲੱਗਦਾ ਨੀ ਤੁਹਾਨੂੰ ਕਿ ਇਹਦਾ ਕੈਨੇਡਾ ਨੂੰ ਲੌਂਗ ਰਨ ਚ ਬੈਨੀਫਿਟ ਹੋ ਰਿਹਾ ਕਿ ਖਾਸ ਕਰਕੇ ਹੁਣ ਜਿਨ੍ਹਾਂ ਹਾਲਾਤਾਂ ਚ ਅਸੀਂ ਲੰਘ ਰਹੇ ਹਾਂ ਪ੍ਰਧਾਨ ਮੰਤਰੀ ਕਾਰਨੀ ਉਸ ਪਹਿਲਾਂ ਵਾਲੇ ਇੱਕ ਫਰੈਂਡਸ਼ਿਪ ਵਾਲੇ ਬਾਕਸ ਚੋਂ ਨਿਕਲ ਕੇ ਦੁਨੀਆਂ ਭਰ ਚ ਜਾ ਰਹੇ ਨੇ ਤੇ ਇਨ ਦਾ ਲੌਂਗ ਰਨ ਸਾਨੂੰ ਜ਼ਿਆਦਾ ਬੈਨੀਫਿਟ ਹੋਊਗਾ
0: ਡੈਨ ਜੀ ਤੁਸੀਂ ਬੜੀ ਚੰਗੀ ਗੱਲ ਕੀਤੀ ਹੈ ਉਹ ਕਹਿੰਦੇ ਨਾ ਕਿਸੇ ਨੂੰ ਹੁਣ ਮੈਂ ਫਿਰ ਪੰਜਾਬੀ ਦੀਆਂ ਕਹਾਵਤਾਂ ਇਸ ਲਈ ਕਹਿੰਦਾ ਕੋਈ ਸਾਡੇ ਸੁਣਨ ਵਾਲੇ ਸਾਰੇ ਪੰਜਾਬੀ
1: ਹੈ ਕਿਸੇ ਨੂੰ ਮਾਂ ਵਾਦੀ ਕਿਸੇ ਨੂੰ ਸਵਾਦੀ
0: ਹਾਂ ਦੂਜੇ ਬੰਨੇ ਉਹ ਕਹਿੰਦਾ ਨਾ ਕਿਸੇ ਨੂੰ ਕੁੱਬੇ ਨੂੰ ਕਿਸੇ ਨੇ ਲੱਤ ਮਾਰੀ ਤੋਂ ਕੁੱਬ ਨਿਕਲ ਗਿਆ ਸਾਡਾ ਕੁੱਬ ਨਿਕਲ ਗਿਆ ਕੁੱਬ ਕਿਵੇਂ ਨਿਕਲ ਗਿਆ ਸਾਡੇ ਲਈ ਵੇਕਅਪ ਕਾਲ ਸੀ ਅਸੀਂ ਲੋਕਾਂ ਨੇ ਨਾ ਸਾਰੇ ਸਿਆਣੇ ਬਾਂਹ ਦੇ ਕੇ ਸੁੱਤੇ ਸਾਂ ਕਿ ਅਮਰੀਕਾ ਹੈਗਾ ਉਹਨੂੰ ਤੁਸੀਂ ਦੇਈ ਜਾਓ ਤੇ ਆਪਣਾ ਗੱਡੀ ਚਲੀ ਜਾ ਰਹੀ ਹੈ ਇਹ ਪਹਿਲੀ ਵਾਰੀ ਹੋਇਆ ਕਿ ਉਹਨਾਂ ਨੇ ਸਾਨੂੰ ਇਹ ਜਗਾਇਆ ਕਿ ਭਾਈ ਤੁਸੀਂ ਬੰਦੇ ਬਣੋ ਆਪਣੀ ਲਾਈਫ ਆਪਣੀ ਚਲਾਓ ਤੁਸੀਂ ਆਪਣੀ ਇਕਾਨਮੀ ਨੂੰ ਚਲਾਓ ਆਪਣੇ ਤਰੀਕੇ ਨਾਲ ਚੱਲੋ ਦੇਖੋ ਸਾਡੇ ਕੋਲ ਆਇਲ ਪ੍ਰੋਡਕਸ਼ਨ ਜਿਹੜੀ ਹੈ ਨਾ ਵਰਲਡ ਦੇ ਵਿੱਚ ਅਸੀਂ ਉੱਪਰ ਹਾਂ ਘੱਟ ਨਹੀਂ ਹੈ ਪਰ ਅਸੀਂ ਆਪਣਾ ਕੱਚਾ ਤੇਲ ਅਮੈਰੀਕਾ ਨੂੰ ਦੇ ਕੇ ਉਹਨਾਂ ਨੂੰ ਕਹਿੰਦੇ ਰਿਫਾਈਨ ਕਰੋ ਤੇ ਫਿਰ ਅਸੀਂ ਉਹਨਾਂ ਕੋਲੋਂ ਪੈਟਰੋਲ ਬਾਕੀ ਚੀਜ਼ਾਂ ਬਾਏ ਕਰਦੇ ਹਾਂ ਕਿੱਡੀ ਕੁ ਬੇਵਕੂਫੀ ਸਾਡੀ ਪਰ ਇਹ ਸਾਡੇ ਘਰ ਦੇ ਵਿੱਚ ਇੱਕ ਚੀਜ਼ ਬਣਦੀ ਹੈ ਕਿਉਂ ਨਾ ਅਸੀਂ ਉਹਨੂੰ ਰਿਫਾਈਨ ਆਪ ਕਰੀਏ ਸੋ ਹੁਣ ਇਹ ਜਿਹੜੀਆਂ ਗੱਲਾਂ ਹੋਈਆਂ ਨਾ ਇਹਦੇ ਨਾਲ ਬੈਨ ਦੀ ਇੱਕ ਗੱਲ ਹੋਈ ਹੈ ਕਿ ਸਾਨੂੰ ਇੱਕਦਮ ਅੱਖਾਂ ਖੁੱਲ ਗਈਆਂ ਔਰ ਮੈਂ ਆਈ ਐਮ ਸੋ ਗਲੈਡ ਮੈਂ ਯਕੀਨ ਕਰਨਾ ਮੈਂ ਬੜੀ ਇਸ ਤਰ੍ਹਾਂ ਦੀ ਕਹਿੰਦਾ ਉਹ ਵੀ ਕੁੱਬਰ ਨਿਕਲਣ ਲਈ ਜਾ ਲਏ ਸਾਡਾ ਨਿਕਲ ਗਿਆ ਕਿ ਉਹਨਾਂ ਨੇ ਕਿਹਾ ਅੱਖਾਂ ਖੋਲ ਲਓ ਅੱਜ ਕਾਰਨੀ ਸਾਹਿਬ ਜਿਹੜੇ ਹੈ ਨਾ ਉਹ ਪ੍ਰਾਈਮ ਮਿਨਿਸਟਰ ਨਹੀਂ ਹੈ ਕਾਰਨੀ ਸਾਹਿਬ ਇੱਕ ਸੇਲਸ ਏਜੰਟ ਬਣੇ ਹੋਏ ਆ ਕਿਉਂ

0: ਉਹ ਜਗ੍ਹਾ ਜਗ੍ਹਾ ਕੰਟਰੀਆਂ ਜਾ ਰਹੇ ਨੇ ਆਪਣਾ ਪ੍ਰੋਡਕਟ ਸੈਲ ਕਰ ਰਹੇ ਨੇ ਔਰ ਉਹਨਾਂ ਨੂੰ ਦੱਸ ਰਹੇ ਕਿ ਅਸੀਂ ਕੀ ਦੇ ਸਕਦੇ ਕੀ ਲੈ ਸਕਦੇ ਕੀ ਕਰਾਂਗੇ ਔਰ ਇੱਕ ਬਹੁਤ ਵੱਡੀ ਚੰਗੀ ਵੱਡੀ ਗੱਲ ਹੈ
1: ਜੀ
0: ਉਹ ਕਿਸੇ ਨੂੰ ਬਾਹਰੋਂ ਨੀ ਇਨਵੋਏ ਕਰਕੇ ਯਾਨੀ ਕਿਸੇ ਨੂੰ ਮੇਰੇ ਤੁਹਾਡੇ ਵਰਗੇ ਨੂੰ ਕਿਹਾ ਜਾਂ ਇਮੀਗਲ ਸੀ ਉਹਨਾਂ ਨੂੰ ਕਹੀ ਇੰਜ ਕਰਨਾ ਨਾ ਉਹ ਆਪ ਜਾ ਰਿਹਾ ਆਪ ਜਾ ਕੇ ਮਿਨਿਸਟਰੀਆਂ ਨਾਲ ਗਵਰਨਮੈਂਟਾਂ ਨਾਲ ਖੁਦ ਗੱਲ ਕਰ ਰਿਹਾ ਕਿ ਅਸੀਂ ਤੁਹਾਨੂੰ ਆਹ ਦੇ ਸਕਦੇ ਐਸ ਪਾ ਦੇ ਸਕਦੇ ਸਾਡੇ ਕੋਲ ਚੀਜ਼ ਲਓ ਔਰ ਯਕੀਨ ਕਰਨਾ ਮੈਂ ਕਿਉਂ ਜੋ 8-10 ਸਾਲ ਕਹਿ ਰਹੇ ਸੀ ਨਾ ਤੁਹਾਨੂੰ ਹੁਣੇ ਉਹ ਮੈਂ ਕਿਉਂ ਕਿਹਾ ਸੀਗਾ ਕਿ ਦੇਖੋ ਇੱਕ ਓਵਰਨਾਈਟ ਤੇ ਗੱਲਾਂ ਨੀ ਬਣਦੀਆਂ ਅੱਜ ਤੁਸੀਂ ਗਵਰਨਮੈਂਟ ਕੋਈ ਵੀ ਹੈਗੇ ਹੋ ABC ਤੁਸੀਂ ਤੁਹਾਡੇ ਨਾਲ ਮੇਰਾ ਇੱਕ ਕੰਟਰੈਕਟ ਹੋਇਆ ਕੰਟਰੈਕਟ ਨੂੰ ਫਿਰ ਅਸੀਂ ਐਗਜੀਕਿਊਟ ਕਰਦੇ ਯਾਨੀ ਉਹ ਸਟ੍ਰੀਮ ਲਾਈਨ ਚਾਹੁੰਦੇ ਉਹਨੂੰ ਟਾਈਮ ਲੱਗਦਾ ਪਰ ਜਿਸ ਦਿਨ ਇੱਕ ਦਿਨ ਉਹ ਸਟ੍ਰੀਮ ਲਾਈਨ ਹੋ ਗਿਆ ਨਾ ਯਕੀਨ ਮੰਨਣਾ ਜਿਵੇਂ ਅਸੀਂ ਪਹਿਲਾਂ ਕਹਿੰਦੇ ਸੀ ਨਾ ਪੰਜਾਬ ਜਿਹੜਾ ਹੈ ਉਹ ਹਰਿਆਲੀ ਹੈ ਯਾਨੀ ਸਾਰੇ ਮੁਲਕ ਨੂੰ ਕਣਕ ਦਿੰਦਾ ਹੈ ਹੋ ਸਕਦਾ ਕੱਲ ਨੂੰ ਕੈਨੇਡਾ ਵੀ ਜਿਹੜਾ ਨਾ ਸਾਡੇ ਲਈ ਇਹੋ ਜਿਹੀ ਜਗ੍ਹਾ ਬਣ ਜਾਏ ਕਿ ਜਿੱਥੇ ਆਮ ਬੰਦਾ ਜਿਹੜਾ ਨਾ ਬੜਾ ਖੁਸ਼ਹਾਲ ਹੋ ਸਕੇ
1: ਜੀ ਜਾਗ ਸਿਰਫ ਮੈਨੂੰ ਲੱਗਦਾ ਕੈਨੇਡਾ ਨੇ ਨੀ ਖੁੱਲੀ ਜੀ ਪ੍ਰਧਾਨ ਮੰਤਰੀ ਨੇ ਤਾਂ ਜਦੋਂ ਸਵਿਟਜ਼ਰਲੈਂਡ ਚ ਡੈਵੋਸ ਦੇ ਵਿੱਚ ਸਪੀਚ ਕੀਤੀ ਆ ਮਿਡਲ ਪਾਵਰਸ ਨੂੰ ਵੀ ਜਗਾਤਾ ਉਹਨਾਂ ਨੂੰ ਵੀ ਉਹਨਾਂ ਦਾ ਵੀ ਸਿਰ ਚ ਹਲਾਇਆ ਵੀ ਤੁਸੀਂ ਇੱਕੋ ਤਾਕਤ ਦੇ ਥੱਲੇ ਕਿਉਂ ਲੱਗੇ ਹੋਏ ਆ ਜਾਗੋ
0: ਦੇਖੋ ਪਹਿਲੀ ਗੱਲ ਤੇ ਡੈਨ ਜੀ ਨੈਟੋ ਖਤਮ ਹੋ ਗਿਆ ਐਕਚੁਅਲੀ ਜੇ ਧਿਆਨ ਨਾਲ ਦੇਖਿਆ ਜਾਏ ਨਾ ਕਿ ਨੈਟੋ ਸਟੈਂਡਸ ਨੋਵੇਅਰ ਨੈਟੋ ਨੈਟੋ ਅਮਰੀਕਾ ਹੀ ਸੀ ਨਾ ਸਾਰਿਆਂ ਦੇ ਅੱਗੇ ਔਰ ਨੈਟੋ ਦੇ ਵਿੱਚ ਅਮਰੀਕਾ ਦਿੰਦਾ ਕੀ ਸੀ ਸਿਰਫ ਹਥਿਆਰ ਉਹ ਆਪਣੇ ਹਥਿਆਰ ਵੇਚਦਾ ਸੀ ਤੁਹਾਨੂੰ ਮੈਨੂੰ ਲੜਾਉਂਦਾ ਸੀਗਾ ਹੁਣ ਅੱਜ ਨੈਟੋ ਦੇ ਵਿੱਚ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਉਹ ਕਹਿੰਦੇ ਵੀ ਮੈਂ ਆਪਣੀ ਕੰਟਰੀ ਨੂੰ ਦੇਖਾਂ ਮੈਂ ਕੀ ਲੈਣਾ ਇਹਦੇ ਕੋਲੋਂ
1: ਬਿਲਕੁਲ
0: ਮੈਨੂੰ ਕੀ ਲੋੜ ਵੀ ਲੜਾਈਆਂ ਲੜਨ ਦੀ ਮੈਂ ਦੂਜੇ ਖਾਨੇ ਚ ਕਿਸੇ ਹੋਰ ਕੰਟਰੀ ਜਾ ਕੇ ਲੜਾਂ ਕਾਹਦੇ ਲਈ ਕਿਉਂਕਿ ਅਮਰੀਕਾ ਨੇ ਕਿਹਾ ਨੋ ਨੋਬਡੀ ਵਾਂਟਸ ਟੂ ਡੂ ਦੈਟ ਔਰ ਉਹੀ ਗੱਲ ਆ ਗਈ ਜਿਸ ਨੂੰ ਹੁੰਦਾ ਸੀ ਨਾ ਜਿਹੜੇ ਆਪਣੇ ਪੁਰਾਤਨ ਟਾਈਮ ਦੇ ਵਿੱਚ ਰਾਜੇ ਹੁੰਦੇ ਸੀਗੇ ਹਰ ਰਾਜੇ ਦੀ ਆਪੋ ਆਪਣੀ ਸੈਨਾ ਹੁੰਦੀ ਸੀ ਉਹ ਆਪਣੀ ਕੰਟਰੀ ਨੂੰ ਆਪਣੀ ਟੈਰੀਟਰੀ ਨੂੰ ਸੇਫ ਕਰਦੇ ਸੀ ਹੁਣ ਇਹ ਕੌਨਸੈਪਟ ਫਿਰ ਉਹੀ ਆ ਰਿਹਾ ਹੈ ਕਿ ਵੀ ਭਾਈ ਤੁਸੀਂ ਆਪਣੇ ਕੰਟਰੀ ਨੂੰ ਸੇਫ ਰੱਖੋ ਆਪਣੇ ਬੰਦਿਆਂ ਨੂੰ ਆਪਣੀ ਜਨਤਾ ਨੂੰ ਖੁਸ਼ਹਾਲ ਰੱਖੋ ਤੁਸੀਂ ਕੀ ਲੈਣਾ ਕਿ ਇੰਨੇ ਇੰਨੇ ਮਿਲੀਅਨ ਦੇ ਬਿਲੀਅਨ ਦੇ ਡਾਲਰ ਨੈਟੋ ਚ ਪਾਓ ਤਾਂ ਕਿ ਫਿਰ ਅਮਰੀਕਾ ਤੁਹਾਨੂੰ ਉਹੀ ਹਥਿਆਰ ਵੇਚ ਕੇ ਫਿਰ ਅੱਗੇ ਲੜਾਈਆਂ ਕਰੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਟਸ ਗੁੱਡ ਫਾਰ ਐਵਰੀਬਡੀ ਔਰ ਅੱਜ ਦੇ ਜਿਹੜੇ ਹਾਲਾਤ ਹੈ ਮੈਂ ਸਮਝਦਾ ਕਿ ਇਟ ਕੁਡ ਬੀ ਬੈਟਰ ਪਰ ਇਸ ਨੋਟ ਤੇ ਮੈਂ ਇੱਕ ਦੈਨ ਦੀ ਕਿਉਂਕਿ ਤੁਸੀਂ ਮੌਰਗੇਜ ਦੇ ਵਿੱਚ ਯਾਨੀ ਰੀਅਲ ਸਟੇਟ ਚੋ ਮੈਂ ਥੋੜੀ ਜਿਹੀ ਤੁਹਾਡੀ ਜੇ ਇਜਾਜ਼ਤ ਹੋਵੇ 2 ਮਿੰਟ ਦੀ ਮੈਂ ਗੱਲ ਕਰਨਾ ਚਾਹਾਂਗਾ
1: ਮੈਂ ਐਕਚੁਅਲੀ ਜਾਣਾ ਹੀ ਚਾਹੁੰਦਾ ਸੀ ਉਧਰ ਨੂੰ ਹੁਣ ਆਪਾਂ ਇਸ ਇੰਟਰਨੈਸ਼ਨਲ ਲੈਵਲ ਤੋਂ ਨਿਕਲ ਕੇ ਆਪਾਂ ਰੀਅਲ ਸਟੇਟ ਵੱਲ ਨੂੰ ਮੈਂ ਆਉਣਾ ਚਾਹੁੰਦਾ ਸੀ ਜੀ
0: ਆਪਣੀ ਡੋਮੈਸਟਿਕ ਗੱਲ ਕਰੀਏ ਨਾ ਸਾਡੇ ਘਰ ਦੀ ਕੀ ਹਾਲਤ ਹੈ ਹੁਣ ਸਾਡੇ ਘਰ ਦੀ ਹਾਲਤ ਇਸ ਵੇਲੇ ਇੰਨੀ ਮਾੜੀ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹ ਕਿਵੇਂ ਕਿ ਇਸ ਵੇਲੇ ਜਿਹੜੇ ਨੰਬਰ ਆਫ ਮੌਰਗੇਜ ਏਰੀਅਰਸ ਨੇ ਏਰੀਅਰਸ ਦਾ ਮਤਲਬ ਬਿਹਾਈਂਡ ਹੈ ਜਿਹੜੇ ਡਿਫਾਲਟ ਕਰ ਚੁੱਕੇ ਨੇ ਉਹ ਇੰਨੇ ਜ਼ਿਆਦਾ ਨੇ ਕਿ ਮੈਂ ਤੁਹਾਨੂੰ ਕੀ ਕਵਾਂ ਕੀ ਦੱਸਾਂ ਕੀ ਨਾ ਦੱਸਾਂ ਭੁੱਲ ਜਾਓ ਹੁਣ ਤੁਸੀਂ ਭਾਵੇਂ ਬੈਠੇ ਹੋ ਹੁਣ ਤੁਸੀਂ ਹਜੇ ਵਿਨੀਪੈਗ ਚੋ ਨਾ
1: ਨਹੀਂ ਕੈਲਗਰੀ ਹੈ ਜੀ ਅਸੀਂ
0: ਕੈਲਗਰੀ ਸੋ ਕੈਲਗਰੀ ਚ ਬੈਠੇ ਹੋ ਹੁਣ ਅਲਬਰਟਾ ਹੀ ਲਾ ਲਓ
1: ਜੀ
0: ਅਲਬਰਟਾ ਦੇ ਵਿੱਚ ਇਸ ਵੇਲੇ ਜਿਹੜੀਆਂ ਮੌਰਗੇਜਸ ਨੇ ਟੋਟਲ ਉਹ ਹੈਗੀ ਆ 573,734 ਉਹਦੇ ਵਿੱਚੋਂ 1564 ਮੌੜਗੇਜ ਇਹੋ ਜਿਹੀਆਂ ਜਿਹੜੀਆਂ ਏਰੀਅਰਸ ਨੇ ਸਮਝੋ ਇਹ ਜਿਹੜੇ ਲੋਕ ਨੇ ਮੇਰੇ ਭੈਣ ਭਰਾ ਨੇ ਉਹਨਾਂ ਦੇ ਸਿਰ ਤੇ ਝੰਡਾ ਝੂਲਿਆ ਪਿਆ ਹੁਣ ਹੋਇਆ ਕੀ ਇਹ ਮੈਂ ਕਿਉਂ ਲੈ ਕੇ ਆਇਆ ਪਹਿਲੀ ਗੱਲ ਤਾਂ ਓਨਟੈਰੀਓ ਦੇ ਆ ਗਈ ਹੈ ਜਿੱਥੇ ਅਸੀਂ ਹਾਂ ਸਾਡੀ ਸਾਡੇ ਪ੍ਰੋਵਿੰਸ ਦੇ ਵਿੱਚ 256,000 ਮੌੜਗੇਜਸ ਹੈ ਜਿਹਦੇ ਵਿੱਚ ਆਲਮੋਸਟ 65,000-66,000 ਜਿਹੜੀਆਂ ਮੌੜਗੇਜ ਆ ਬਿਹਾਇੰਡ ਹੈ ਬਿਹਾਇੰਡ ਦਾ ਮਤਲਬ ਇਹ ਹੁੰਦਾ ਕਿ ਸਾਡੇ ਹੱਥ ਖੜੇ ਆ ਹੁਣ ਉਹਨਾਂ ਲੋਕਾਂ ਦੀ ਮੌੜਗੇ ਰਿਨਿਊ ਨੀ ਹੋ ਰਹੀ ਅੱਛਾ ਹੁਣ ਇਹਦੇ ਵਿੱਚ ਕੀ ਕੀਤਾ ਬੈਂਕਾਂ ਨੇ ਇੱਕ ਨਵੀਂ ਸਟ੍ਰੈਟੇਜੀ ਲਈ ਹੈ ਉਹ ਕੀ ਲਈ ਹੈ ਕਿ ਜੇ ਤੁਹਾਡੀਆਂ ਜਾਂ ਮੇਰੀਆਂ ਮੌੜਗੇਜ 2-3 ਮਹੀਨੇ ਬਿਹਾਇੰਡ ਹੈ ਜਾਂ ਜਿਹਨੂੰ ਅਸੀਂ ਥੋੜਾ ਜਿਹਾ ਸਮਝਦੇ ਹਾਂ ਸਫਿਸਟੀਕੇਟ ਡੈਫਰਡ ਹੈ ਡੈਫਰਡ ਵੀ ਸਮਝੋ ਡਿਫਾਲਟ ਹੀ ਹੁੰਦੀ ਹੈ ਕਿਉਂ ਮੇਰੇ ਕੋਲ ਪੈਸਾ ਹੈ ਨੀ ਮੈਂ ਦੇ ਨੀ ਰਿਹਾ ਮੈਂ ਤੁਹਾਨੂੰ ਕਹਿ ਰਿਹਾ ਭਾਈ ਸਾਹਿਬ ਡੈਨ ਜੀ ਮੈਨੂੰ 2 ਮਿੰਟ ਟਾਈਮ ਦੇ
1: ਅੱਗੇ ਪਾ ਰਿਹਾ ਮੈਂ
0: ਠੀਕ ਹੈ ਅੱਗੇ ਪਾ ਰਿਹਾ ਹੁਣ ਕੀ ਹੋਇਆ ਬੈਂਕਾਂ ਨੇ ਕੀ ਕੀਤਾ ਕਿ ਤੁਹਾਨੂੰ ਹੁਣ ਤੁਹਾਡੀ ਮੌੜਗੇ ਰਿਨਿਊਲ ਲਈ 4 ਮਹੀਨੇ ਬਾਅਦ ਹੈ

0: ਉਹਨੂੰ ਅੱਜ ਅਸੀਂ ਡੈਨ ਜੀ ਨੂੰ ਮੈਂ ਬੈਂਕ ਆਫ ਨੋਰਥ ਸਕੋਸ਼ੀਆ ਮੈਂ ਚਿੱਠੀ ਭੇਜਤੀ ਡੈਨ ਜੀ ਮੈਂ ਤੁਹਾਡੀ ਮੌਰਗੇਜ ਰਿਨਿਊ ਨਹੀਂ ਕਰਨੀ ਕਿਉਂ ਕਿਉਂਕਿ ਤੁਸੀਂ ਡੈਫਰਡ ਦੇ ਵਿੱਚੋਂ ਜਾਂ ਬਿਹਾਈਂਡ ਹੋ ਅੱਛਾ ਇਹ ਨਾ ਹੋਇਆ ਕਿ ਇਹ ਸਟਰੈਟੇਜੀ ਹੈ ਜਿਹੜਾ ਧਿਆਨ ਨਾਲ ਸਮਝਣਾ ਇਹਨੂੰ ਇਸ ਗੱਲ ਨੂੰ ਸਟਰੈਟੇਜੀ ਇਹ ਹੈ ਹਾਲੇ ਕਿ ਠੀਕ ਹੈ ਤੁਸੀਂ ਇੰਨੇ ਸਾਲਾਂ ਨੂੰ ਚੱਲੇ ਆ ਰਹੇ ਹੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਮੈਨੂੰ ਇਹ ਪਤਾ ਹੈ ਕਿ ਤੁਸੀਂ ਅੱਜ ਵੀ ਗਏ ਤੇ ਕੱਲ੍ਹ ਵੀ ਗਏ ਐਜ ਏ ਬੈਂਕ ਮੈਂ ਮਹਿਸੂਸ ਕਰ ਰਿਹਾ ਕਿ ਤੁਹਾਡੇ ਤਾਕਤ ਨਹੀਂ ਹੈਗੀ ਇਹਨੂੰ ਹੋਲਡ ਕਰਨ ਦੀ ਹੁਣ ਹੋਇਆ ਕਿ ਤਿੰਨ ਮਹੀਨੇ ਪਹਿਲਾਂ ਮੈਂ ਤੁਹਾਨੂੰ ਦੇ ਦਿੱਤੀ ਇਹ ਨੋਟਿਸ ਹੁਣ ਤੁਹਾਨੂੰ ਤੇ ਭੱਜ ਨੱਠ ਪੈ ਗਈ ਕਿਉਂਕਿ ਤੁਸੀਂ ਘਰ ਬਚਾਉਣਾ ਹੁਣ ਤੁਸੀਂ ਬੈਂਕ ਨੂੰ ਛੱਡ ਕੇ ਗਏ ਸੋ ਇਸ ਲਈ ਮੈਂ ਅਵੇਅਰ ਇਸ ਲਈ ਕੀਤਾ ਤੁਹਾਨੂੰ ਕਿਉਂਕਿ ਅਸੀਂ ਇਹਦੇ ਉੱਤੇ ਬੜੇ ਇਸ ਵੇਲੇ ਚਿੰਤਿਤ ਹਾਂ ਚਿੰਤਿਤ ਇਸ ਲਈ ਮੇਰਾ ਕਹਿਣ ਦਾ ਮਤਲਬ ਇਹ ਹੈ ਜੇ ਅੱਜ ਕਿਤੇ ਤੁਸੀਂ ਮੇਰੇ ਆਫਿਸ ਆਓ ਨਾ ਮੇਰੇ ਕੋਲ ਘੱਟੋ ਘੱਟ 100 ਘਰ ਪਿਆ ਜਿਹੜਾ ਅਸੀਂ ਛੱਡ ਰਹੇ ਹਾਂ 100 ਘਰ ਔਰ ਉਹ ਇਸ ਲਈ ਕਿਉਂਕਿ ਜਿਸ ਹਾਲਾਤ ਚ ਅਸੀਂ ਬੈਠੇ ਸਾਰੇ ਬੜੇ ਔਖੇ ਹਾਂ ਔਰ ਫਿਰ ਇੱਕ ਹੋਰ
1: ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਹਿਸਟਰੀ ਹੈ ਇਹ ਕਿ ਭਾਰਤੀ ਜਾਂ ਖਾਸ ਕਰਕੇ ਪੰਜਾਬੀ ਕਹਿ ਲਓ ਕਿ ਹੋਰ ਜੋ ਮਰਜ਼ੀ ਕਹਿ ਲਏ ਮਰਦੇ ਦਮ ਤੱਕ ਆਪਣਾ ਜ਼ੋਰ ਲਾਉਂਦਾ ਵੀ ਘਰ ਨਹੀਂ ਕਿਸ ਤਰ੍ਹਾਂ ਨਹੀਂ ਟੁੱਟਣ ਦਿੰਦਾ ਤੇ ਐਤਕੀ ਜਿਹੜੇ ਹਾਲਾਤ ਖਾਸ ਕਰਕੇ ਜਦੋਂ ਖਬਰਾਂ ਪੜ੍ਹਦੇ ਹਾਂ ਸੋਸ਼ਲ ਮੀਡੀਆ ਤੇ ਬ੍ਰੈਮਟਨ ਦੀਆਂ ਤਾਂ ਬੜੀਆਂ ਉਦਾਸ ਕਰਨ ਵਾਲੀਆਂ ਹੁੰਦੀਆਂ ਨੇ ਜੀ ਬੜੀਆਂ ਡਰਾਉਣ ਵਾਲੀਆਂ ਹੁੰਦੀਆਂ ਨੇ
0: ਬਿਲਕੁਲ ਤੁਸੀਂ ਠੀਕ ਕਹਿ ਸਰ ਗੱਲ ਦੇਖੋ ਐਕਚੁਅਲੀ ਜਿਹੜੀਆਂ ਬਹੁਤੀਆਂ ਡਿਫਾਲਟ ਮੌਰਗੇਜਸ ਹੈ ਨਾ ਬ੍ਰੈਮਟਨ ਦਾ ਤੇ ਨਾਂ ਆ ਗਿਆ ਈਵਨ ਤੁਹਾਨੂੰ ਤੁਸੀਂ ਕਹਿ ਲਓ ਸੀਐਮਏਸੀ ਨੇ ਕਹਿ ਦਿੱਤਾ ਐਕੋਫੈਕਸ ਨੇ ਕਹਿ ਦਿੱਤਾ ਕਿ ਸਭ ਤੋਂ ਜ਼ਿਆਦਾ ਜਿਹੜੀਆਂ ਮੌਰਗੇਜ ਡਿਫਾਲਟ ਹੈ ਬ੍ਰੈਮਟਨ ਹੈ ਬ੍ਰੈਮਟਨ ਕਿਉਂ ਆ ਕਿਉਂਕਿ ਉਹ ਸਾਡਾ ਗੜ ਹੈ ਅਸੀਂ ਲੋਕ ਪੰਜਾਬੀ ਹਾਂ ਬ੍ਰੈਮਟਨ ਚ ਅੱਛਾ ਹੁਣ ਸਾਡੀ ਪ੍ਰੋਬਲਮ ਇਹ ਹੈਗੀ ਹੈ ਕਿ ਸਾਨੂੰ ਲੱਗਦਾ ਕਿ ਘਰ ਨਾਲੋਂ ਬੈਟਰ ਇਨਵੈਸਟਮੈਂਟ ਕੋਈ ਹੈ ਹੀ ਨਹੀਂ ਅਸੀਂ ਸਾਰਿਆਂ ਨੇ ਸਭ ਕੁਝ ਲੁਟਾ ਕੇ ਵੀ ਨਾ ਘਰ ਲੈ ਲਿਆ ਚਲੋ ਘਰ ਮੈਂ ਉਦੋਂ ਲਿਆ ਜਦੋਂ ਮੇਰੀ ਇਨਕਮ ਠੀਕ ਸੀਗੀ ਦੋ ਪੈਸੇ ਮੇਰੇ ਤੋਂ ਜੁੜੇ ਨਹੀਂ ਤੇ ਮੈਂ ਕਿਹਾ ਇੱਕ ਹੋਰ ਲੈ ਲਾ ਫਿਰ ਉਸ ਤੋਂ ਬਾਅਦ ਮੈਂ ਕਿਹਾ ਇੱਕ ਹੋਰ ਬੁੱਕ ਕਰ ਦੇ ਸੋ ਕਹਿਣ ਦਾ ਮਤਲਬ ਇਸ ਵੇਲੇ ਜ਼ਿਆਦਾ ਜਿਹੜੀ ਸਾਡੀ ਪ੍ਰੋਬਲਮ ਹੈ ਨਾ ਸਾਡੇ ਆਪਣੇ ਪੰਜਾਬੀਆਂ ਚ ਹੈ ਹੁਣ ਪੰਜਾਬੀਆਂ ਚ ਨਾ ਦੋ ਚੀਜ਼ਾਂ ਹੈ ਇੱਕ ਤੇ ਉਹਨਾਂ ਨੂੰ ਘਰ ਚਾਹੀਦਾ ਤੇ ਜੇ ਕਿਤੇ ਹੱਥ ਲੱਗੇ ਤੇ ਸੋਨਾ ਚਾਹੀਦਾ ਇਹ ਦੋ ਸਾਡੇ ਨਾ ਇੱਕ ਟਿਪੀਕਲ ਜਿਹੀਆਂ ਪ੍ਰੋਬਲਮਸ ਨੇ ਹੁਣ ਆਪਾਂ ਜੇ ਇਧਰਲੋਂ ਬੜੇ ਸ਼ਿਫਟ ਹੋ ਕੇ ਚੱਲੀਏ ਕਿ ਜਿਹੜੇ ਪੁਰਾਣੇ ਕੈਨੇਡੀਅਨ ਹੈ ਉਹ ਅੱਜ ਵੀ ਕਿਰਾਏ ਤੇ ਰਹਿ ਰਹੇ ਨੇ ਕਿਉਂ ਰਹਿ ਰਹੇ ਨੇ ਕਿ ਉਹ ਕਹਿੰਦੇ ਵਨ ਲਾਈਫ ਟੂ ਲਿਵ ਇੱਕ ਜ਼ਿੰਦਗੀ ਮਿਲੀ ਹੈ ਤੇ ਮੈਂ ਇੰਜੋਏ ਕਰਾਂ ਔਰ ਸਾਨੂੰ ਇੰਜੋਏਮੈਂਟ ਦੀ ਡੈਫੀਨੇਸ਼ਨ ਹੀ ਨਹੀਂ ਪਤਾ ਇੰਜੋਏਮੈਂਟ ਹੁੰਦੀ ਕੀ ਹੈ ਸਾਨੂੰ ਇੰਜੋਏਮੈਂਟ ਇਹ ਲੱਗਦੀ ਹੈ ਕਿ ਸਾਡੇ ਕੋਲ ਇੱਕ ਨਹੀਂ ਦੋ ਨਹੀਂ ਤਿੰਨ ਘਰ ਹੈ ਭਾਵੇਂ ਅਸੀਂ ਘਰ ਸੋਹਣੀਆਂ ਨਾ ਸੋਹਣੀਆਂ ਪੈਸੇ ਦਈਏ ਨਾ ਦਈਏ ਕੀ ਹੋਏਗਾ ਹੁਣ ਦੇਖੋ ਮੈਂ ਛੋਟੀ ਜਿਹੀ ਐਗਜ਼ਾਮਪਲ ਦੇ ਲੈਂਦਾ ਸੈਟਰਡੇ ਦਾ ਕੇਸ ਸੀ ਸਾਡੇ ਆਫਿਸ ਚ ਤੇ ਇੱਕ ਲੇਡੀ ਹੈ ਜਿਹਨੇ ਉਹ ਕਹਿ ਰਹੇ ਨੇ ਜੀ ਕਲਸੀ ਸਾਹਿਬ ਮੇਰੇ ਕੋਲ ਦੋ ਘਰ ਨੇ ਤੇ ਮੇਰੀ ਇਨਕਮ ਹੈ ਟੋਟਲ 8500 ਇਸ ਦੋਨਾਂ ਘਰਾਂ ਨੂੰ ਮੇਨਟੇਨ ਨਹੀਂ ਮੈਨੂੰ ਕਰਨਾ ਚਾਹੀਦਾ $12,500 ਹੁਣ ਇਹਦੇ ਵਿੱਚ ਮਾਫ ਕਰਨਾ ਕੋਈ ਰਾਕਟ ਸਾਇੰਸ ਤੇ ਹੈ ਨਹੀਂ ਕਿ ਮੇਰੇ ਕੋਲ 8500 ਇਨਕਮ ਹੈ ਬਾਰਾਂ ਸਾਢੇ ਬਾਰਾਂ ਹਜ਼ਾਰ ਮੈਂ ਦੇਣਾ ਤੇ ਮੈਂ ਉਹਨੂੰ ਕਿਹਾ ਭੈਣ ਜੀ ਗੱਲ ਇਹ ਹੈ ਕਿ ਤੁਸੀਂ ਇਹਨੂੰ ਫੋਨ ਨਹੀਂ ਕਰ ਸਕਦੇ ਉਹ ਕਹਿੰਦੀ ਮੈਂ ਹੁਣ ਕਰ ਹੀ ਰਹੀ ਨਾ ਹੁਣ ਤੱਕ ਮੈਂ ਕਿਹਾ ਚਲੋ ਉਹ ਵੀ ਤੁਹਾਡੀ ਗੱਲ ਠੀਕ ਹੈ ਤੁਸੀਂ ਹੁਣ ਤੱਕ ਕਰ ਰਹੇ ਤੇ ਮੈਨੂੰ ਹੁਣ ਮਿਲੇ ਹੋ ਮੈਂ ਕਿਹਾ ਕਿਵੇਂ ਕਹਿੰਦੀ ਮੈਂ ਦੇ ਰਹੀ ਹਾਂ ਮੈਂ ਸੋਨਾ ਰੱਖਤਾ ਸੀ ਆਪਣਾ ਹੁਣ ਸੋਨਾ ਮੈਂ $80,000 ਦਾ $40,000 ਲਿਆ ਪਾਨ ਸ਼ਾਪ ਤੋਂ $80,000 ਦਾ ਸੋਨਾ ਮੈਂ ਦੇ ਕੇ ਉਹਨਾਂ ਨੂੰ 40 ਲੈ ਲਿਆ ਉਹਨਾਂ ਕੋਲੋਂ ਠੀਕ ਹੈ ਉਹ 40 ਨਾ ਮੈਂ ਮੌਰਗੇਜਾਂ ਚਲਾ ਰਹੀ ਹਾਂ ਇਹ ਕੋਈ ਅਕਲਮੰਦੀ ਹੈ ਮੈਂ ਉਹਨੂੰ ਕਿਹਾ ਮੈਂ ਕਿਹਾ ਭੈਣਾ ਜੇ ਤੂੰ 80 ਦਾ ਵੇਚ ਹੀ ਦਿੰਦੀ ਨਾ ਕਮ ਸੇ ਕਮ 80 ਤੇ ਘਰ ਆ ਜਾਂਦਾ ਤੂੰ ਤੇ ਲਿਆ 40 ਔਰ ਜਿਹੜੇ ਤੇਰੇ ਕੋਲ ਟਾਈਮ ਹੈ 30 ਦਿਨ ਹੈ 60 ਦਿਨ ਹੈ ਜਾਂ ਸਾਲ ਹੈ ਜਾਂ 6 ਮਹੀਨੇ ਉਸ ਤੋਂ ਬਾਅਦ ਤੇ ਸੋਨਾ ਉਹਨਾਂ ਦਾ ਹੋ ਗਿਆ ਪਰ ਤੂੰ ਤੇ ਦੇ ਹੀ ਨੀ ਸਕਦੀ ਕਿਉਂਕਿ ਉਹ ਜਿੰਨਾ ਪੈਸਾ ਲਿਆ ਤੂੰ ਮੌਰਗੇਜ ਪਾਸਤਾ ਸੋ ਮੇਰਾ ਮਤਲਬ ਕਹਿਣ ਦਾ ਸਿਰਫ ਇਹ ਐਗਜ਼ਾਮਪਲ ਦੇਣਾ ਕਿ ਇਹੋ ਜਿਹਾ ਸਾਡਾ ਮਾਈਂਡ ਸੈਟ ਹੈ ਵਿਚ ਇਜ਼ ਐਬਸੋਲੂਟਲੀ ਰੋਂਗ
1: ਮੇਰੇ ਕੋਲ ਇੱਕ ਸਾਡੇ ਚ ਹੋਰ ਵੀ ਪ੍ਰੋਬਲਮ ਹੈ ਖਸ ਸਾਹਿਬ ਜਿਹੜਾ ਮੈਨੂੰ 3 ਦਹਾਕੇ ਤੋਂ ਵੱਧ ਮੈਂ ਦੇਖਦਾ ਨਰੇਸ਼ ਚ ਅਸੀਂ ਐਡਵਾਈਜ਼ ਵੀ ਕਰਦੇ ਰਹਿੰਦੇ ਹਾਂ ਸਾਡੇ ਲੋਕ ਘਰ ਰਹਿਣ ਲਈ ਨਹੀਂ ਲੈਂਦੇ ਜ਼ਿਆਦਾਤਰ ਦਿਖਾਉਣ ਲਈ ਲੈਂਦੇ ਆ ਜੇ ਰਹਿਣ ਲਈ ਲੈਣ ਤਾਂ ਮੇਰਾ ਖਿਆਲ ਫਿਰ ਕੋਈ ਸਮੱਸਿਆ ਨਹੀਂ ਆਊਗੀ
0: ਮੈਂ ਦੈਨ ਜੀ ਤੁਸੀਂ ਮੇਰੇ ਹੈਗੇ ਹੋ ਡੈਡ ਬਣ ਲਓ ਮੈਂ ਮਿਸਾਲ ਦੇਣ ਲੱਗਾ ਤੁਸੀਂ ਮੈਂ ਤੁਹਾਡਾ ਉੱਥੋਂ ਪੁੱਤ ਮੈਂ ਆਇਆ ਮੈਂ ਕੈਨੇਡਾ ਆਏ ਨੂੰ ਮੈਨੂੰ 2 ਸਾਲ ਹੋਏ 3 ਸਾਲ ਹੋਏ ਮੈਂ ਮਿਲੀਅਨ ਦਾ

0: 8 ਲੱਖ ਦਾ ਜਾਂ 1.1 ਦਾ ਘਰ ਲੈ ਲਿਆ
1: ਹੂੰ
0: ਘਰ ਲੈ ਕੇ ਮੈਂ ਕਿਹਾ ਬਾਪੂ ਆਪਾਂ ਘਰ ਲੈ ਲਿਆ ਉਹ ਕਹਿੰਦਾ ਕਿੰਨੇ ਦਾ ਕਿਉਂਕਿ ਮੈਂ ਉਹਨੂੰ ਕਨਵਰਟ ਕੀਤਾ ਇੰਡੀਅਨ ਕਰੰਸੀ ਚ ਮੈਂ ਕਿਹਾ 1.5-2 ਕਰੋੜ ਦਾ ਲੈ ਲਿਆ ਬਾਪੂ ਨੇ ਉਸੇ ਦਿਨ ਸਾਰੇ ਪਿੰਡ ਚ ਲੱਡੂ ਵੰਡਤੇ ਤੇ ਮੇਰਾ ਪੁੱਤ ਗਿਆ ਸੀ ਉਹਨੇ ਤੇ 1.5 ਕਰੋੜ ਦਾ ਘਰ ਵੀ ਲੈ ਲਿਆ ਹੁਣ ਇਹ ਜਿਹੜਾ ਮੈਸੇਜ ਹੈ ਨਾ ਰੋਂਗ ਜਾਂਦਾ ਬਾਹਰ ਦੇਖੋ ਇੱਥੇ ਇੱਕ ਜਿਹੜੀ ਮੈਂ ਚਲੋ ਜਨਰਲ ਗੱਲਾਂ ਕਰ ਰਿਹਾ ਮੈਂ ਸੋ ਡੋਂਟ ਟੇਕ ਮੀ ਰੋਂਗ ਮੈਂ ਕਿਸੇ ਦੇ ਉੱਤੇ ਕੋਈ ਟਿੱਪਣੀ ਨਹੀਂ ਕਰ ਰਿਹਾ ਅੱਜ ਅਸੀਂ ਇੱਕ ਸਟੋਰ ਤੇ ਜਾ ਕੇ ਇੱਕ ਕਮੀਜ਼ ਲਈਏ ਨਾ ਜਿਹੜੀ ਕਿ ਕ੍ਰੈਡਿਟ ਕਾਰਡ ਤੇ ਲਈਏ ਉਹਦੇ ਨਾਲ ਦੀਆਂ ਮੈਂ 3 ਕਮੀਜ਼ਾਂ ਖਰੀਦ ਸਕਦਾ ਜੇ ਮੈਂ ਕੈਸ਼ ਤੇ ਲਵਾਂ ਤੁਹਾਨੂੰ ਇਹ ਨੀ ਪਤਾ ਕਿ ਉੱਥੇ ਇੰਟਰਸਟ ਕਿੰਨਾ ਪੈ ਰਿਹਾ ਸੋ ਇਸ ਵਜ੍ਹਾ ਕਰਕੇ ਜਿਹੜਾ ਦੇਖਾ ਦਿਖਾਈ ਹੈ ਨਾ ਮੈਂ ਤੇ ਬਹੁਤ ਸਾਰੇ ਲੋਕਾਂ ਨੂੰ ਜਦੋਂ ਮੇਰੇ ਆਫਿਸ ਵੀ ਆਉਂਦੇ ਨੇ ਮੈਂ ਕਹਿ ਤੁਸੀਂ ਮੇਰੇ ਆਫਿਸ ਆਏ ਹੋ ਨਾ ਤੁਹਾਨੂੰ ਕੀ ਪਤਾ ਇਹ ਆਫਿਸ ਮੇਰਾ ਜਾਂ ਕਿਰਾਏ ਤੇ ਹੈ ਜਿੰਨੀ ਦੇਰ ਇਸ ਆਫਿਸ ਦੀ ਚਾਬੀ ਮੇਰੇ ਕੋਲ ਹੈ ਨਾ ਆਫਿਸ ਮੇਰਾ ਹੈ ਸਾਨੂੰ ਇਹ ਸਮਝਣ ਚ ਬੜੀ ਤਕਲੀਫ ਹੋ ਰਹੀ ਹੈ ਅਸੀਂ ਲੋਕ ਇਹ ਨੀ ਸਮਝਦੇ ਅਸੀਂ ਕਹਿੰਦੇ ਜੀ ਹੋਰ ਜੋ ਮਰਜ਼ੀ ਹੋ ਜਾਏ ਘਰ ਮੈਨੂੰ ਮੇਰਾ ਹੀ ਚਾਹੀਦਾ ਹੁਣ ਇਹਦਾ ਜਿਹੜਾ ਇੱਕ ਹੋਰ ਇਫੈਕਟ ਹੋ ਰਿਹਾ ਨਾ ਇਸ ਵੇਲੇ ਡੈਨ ਜੀ ਜਿਹੜਾ ਮੈਂ ਬੜਾ ਓਪਨਲੀ ਦੇਖ ਰਿਹਾ ਕਿ ਘਰਾਂ ਦੇ ਫੈਮਲੀਆਂ ਟੁੱਟ ਰਹੀਆਂ ਟੁੱਟਣ ਦਾ ਮਤਲਬ ਕਿ ਵਾਈਫ ਹਸਬੈਂਡ ਜਿਹੜੇ ਆ ਉਹਨਾਂ ਦੇ ਵਿੱਚ ਬੜੇ ਤਫ਼ਰਕਾ ਪੈਦਾ ਹੋ ਗਏ ਕਿਉਂ ਵਾਈਫ ਕਹਿੰਦੀ ਮੈਂ ਇਹਨਾਂ ਕੋਲ ਲੈਣਾ ਕੀ ਹੈ ਸਵਾਈ ਕਰਦੇ ਤੇ ਹੈ ਕੀ ਮੇਰੇ ਕੋਲ ਉਹ ਛੱਡ ਗਈ ਇੱਕ ਦੋ ਬੱਚੇ ਆ ਉਹ ਛੱਡ ਗਏ ਹੁਣ ਮੈਨੂੰ ਇਹ ਦੱਸੋ ਐਂਡ ਆਫ ਦਾ ਡੇ ਲੱਭਿਆ ਕੀ ਸਾਨੂੰ ਵਿੱਚ ਕੁਛ ਨੀ ਸੋ ਇਸ ਵਜ੍ਹਾ ਕਰਕੇ ਅੱਜ ਵੀ ਮੇਰੀ ਹੱਥ ਜੋੜ ਕੇ ਤਕੀਦ ਹੈ ਸਾਰਿਆਂ ਨੂੰ ਕਿ ਭਾਈ ਥੋੜੇ ਸਿਆਣੇ ਬਣ ਜਾਓ ਕਿਉਂਕਿ ਇਹ ਜੇ ਤੁਸੀਂ ਸਮਝੋ ਨਾ ਕਿ ਕੱਲ੍ਹ ਅਸੀਂ ਠੀਕ ਹੋ ਜਾਵਾਂਗੇ ਨੋ ਅਗਲੇ ਜੇ ਤੇ ਤੁਹਾਡੇ ਚ ਕਪੈਸਿਟੀ ਹੈਗੀ ਨਾ 7-8 ਸਾਲ ਹੋਰ ਡੀਲ ਕਰਨ ਦੀ ਕਿ ਮੈਂ ਚਲਾ ਸਕਦਾ ਬੀ ਮਾਈ ਗੈਸ ਜ਼ਰੂਰ ਕਰੋ ਹੋ ਸਕਦਾ ਉਦੋਂ ਨੂੰ ਫਿਰ ਮਾਰਕੀਟ ਆ ਜਾਏ ਫਿਰ ਤੁਸੀਂ ਮਿਲੀਅਨਰ ਬਣ ਜਾਓ ਪਰ ਜੇ ਤੁਹਾਡੇ ਕੋਲ ਇੰਨੀ ਕਪੈਸਿਟੀ ਨਹੀਂ ਹੈਗੀ ਨਾ ਤੇ ਜਾਗ ਪਾਓ ਜਾਗਣ ਦਾ ਮੇਰਾ ਮਤਲਬ ਹੈ ਆਪਣਾ ਘਰ ਵੀ ਬਚਾ ਲਓ ਆਪਣੀ ਫੈਮਿਲੀ ਬਚਾ ਲਓ ਆਪਣੇ ਬੱਚੇ ਬਚਾ ਲਓ ਕਿਉਂ ਕਿਉਂਕਿ ਜੇ ਇਹ ਸਾਰਾ ਕੁਝ ਰੁੜ ਗਿਆ ਤੇ ਕੱਲ ਨੂੰ ਮੇਰੇ ਘਰ ਇੱਕ ਘਰ ਹੀ ਰਹਿ ਗਿਆ ਉਹਦਾ ਕੁਝ ਦੁੱਖ ਨਹੀਂ ਬਣਦੀ ਬਾਕੀ ਤੇ ਮੇਰੇ ਖਿਆਲ ਮੇਰੇ ਨਾਲ ਜਿੰਨੇ ਵੀ ਤੁਹਾਡੇ ਆਡੀਅੰਸ ਹੋ ਜਾ ਲੋ ਚੰਗੇ
2: ਅੱਛਾ ਗੱਲ ਸਾਹਿਬ ਹੁਣ ਇੱਕ ਵਾਪਸ ਆਉਂਦੇ ਆ ਪ੍ਰਾਈਮ ਮਿਨਿਸਟਰ ਵੱਲ ਇੱਕ ਰੀਸੈਂਟਲੀ ਪ੍ਰਾਈਮ ਮਿਨਿਸਟਰ ਖਾਰਨੀ ਹੁਣਾਂ ਨੇ ਇੱਕ ਸੋਵਰਨ ਵੈਲਥ ਫੰਡ ਦੀ ਗੱਲ ਕੀਤੀ ਆ
0: ਜੀ ਹਾਂ
2: ਕ੍ਰੀਏਟ ਕਰਨਾ ਜਿਹੜਾ ਕਿ ਕਰਾਊਨ ਕਾਰਪੋਰੇਸ਼ਨ ਬਣਾਉਣੀ ਹੈ ਉਹਦੇ ਵਿੱਚ $25 ਬਿਲੀਅਨ ਜਿਹੜਾ ਗਵਰਨਮੈਂਟ ਨੇ ਪਾਉਣਾ ਫਿਰ ਪ੍ਰਾਈਵੇਟ ਇਨਵੈਸਟਰਾਂ ਨੇ ਇਨਵੈਸਟ ਕਰਨਾ ਬ੍ਰਿਜਸ ਤੇ ਰੋਡਸ ਤੇ ਸਾਡੇ ਹੋਰ ਜਿਹੜਾ ਇਨਫਰਾਸਟ੍ਰਕਚਰ ਹੈ ਹੁਣ ਜਿਹੜੇ ਜਿਹੜੇ ਪੋਲੀਟੀਕਲ ਐਨਾਲਿਸਟ ਨੇ ਉਹ ਕਹਿ ਰਹੇ ਕਿ ਉਹ ਤਾਂ ਤੁਸੀਂ ਤਾਂ ਕ੍ਰੀਏਟ ਕਰੋਗੇ ਜੇ ਤੁਹਾਡੇ ਕੋਲ 25 ਬਿਲੀਅਨ ਹੋਣਗੇ ਤੁਹਾਡੇ ਕੋਲ ਤਾਂ 25 ਬਿਲੀਅਨ ਹੈ ਨਹੀਂ ਤੁਸੀਂ ਤਾਂ ਡੈਫੀਸਿਟ ਚੋਂ
0: ਠੀਕ ਹੈ ਦੇਖੋ ਇੱਥੇ ਗੱਲ ਤੇ ਤੁਸੀਂ ਕਿਹਾ ਡੈਫੀਸਿਟ ਹੁਣ ਤੁਹਾਨੂੰ ਯਾਦ ਹੈ ਜਦੋਂ ਮਾਰਕ ਕਾਰਨੀ ਸਾਹਿਬ ਹੁਣ ਮੈਂ ਬਜਟ ਕੀਤਾ ਕਿੰਨਾ ਡੈਫੀਸਿਟ ਸੀਗਾ
2: ਜੀ
0: ਆਲਮੋਸਟ 70 ਉੱਪਰ ਸੀਗਾ ਠੀਕ ਹੈ ਹੁਣ ਇੱਕ ਚੰਗੀ ਖਬਰ ਇਹ ਆਈ ਕਿ ਉਹਦੇ ਵਿੱਚੋਂ $11 ਬਿਲੀਅਨ ਉਹਨਾਂ ਨੇ ਰਿਕਵਰ ਕਰ ਲਿਆ
2: ਘੱਟ ਕਰ ਲਿਆ
0: ਸੁਣਿਆ ਨਾ ਆਪਾਂ ਸਾਰਿਆਂ ਨੇ ਮੈਂ ਕੋਈ ਆਪਣੇ ਮਨੋਂ ਨਹੀਂ ਬਣਾ ਰਿਹਾ ਗੱਲ ਹੁਣ ਜੇ ਉਹ 70 ਜਾਂ 72 ਤੋਂ 11 ਘੱਟ ਗਿਆ ਇਟ ਮੀਨਸ ਕਿਤੇ ਨਾ ਕਿਤੇ ਸਾਡੀ ਜਿਹੜੀ ਸੋਚ ਹੈ ਸਮਝ ਹੈ ਉਹ ਕੰਮ ਕਰ ਰਹੀ ਹੈ ਹੁਣ ਦੂਜੇ ਬੰਨੇ ਠੀਕ ਹੈ ਉਹਨਾਂ ਨੇ ਕਿਹਾ ਫੰਡ ਬਣਾਵਾਂਗੇ ਇੰਜ ਕਰਾਂਗੇ ਉਂਝ ਕਰਾਂਗੇ ਦੇਖੋ ਇਹ ਫੰਡ ਜਿਹੜੇ ਬਣਦੇ ਆ ਨਾ ਇਹ ਹਾਲੇ ਸਾਰਾ ਇਹ ਪੇਪਰ ਵਰਕ ਹੈ ਹੁਣ ਫੰਡਾਂ ਨੂੰ ਬਣਾਉਣ ਲੱਗੇ ਅੱਜ ਮੈਂ ਫੰਡ ਬਣਾਇਆ ਹੁਣ ਇਹ ਸਮਝੋ ਇੱਕ ਕਿਸਮ ਦਾ ਸਟਾਕ ਮਾਰਕੀਟ ਹੀ ਹੈ ਜਿਹੜਾ ਫੰਡ ਹੈ ਨਾ ਇਹ ਸਟਾਕ ਹੈ ਤੁਸੀਂ ਮੈਨੂੰ ਇੱਕ ਸੁਪਨਾ ਵੇਚਿਆ ਡੈਨ ਜੀ ਸੁਪਨਾ ਵੇਚ ਰਹੇ ਕਲਸੀ ਸਾਹਿਬ ਮੇਰਾ ਸਟਾਕ ਲਾਓਗੇ ਇੱਥੇ ਪਹੁੰਚ ਜਾਓਗੇ ਠੀਕ ਹੈ ਤੇ ਮੈਨੂੰ ਲੱਗਾ ਕਿ ਯਾਰ ਡੈਨ ਉਹਨਾਂ ਦਾ ਜਿਹੜੀ ਕੰਪਨੀ ਉਹ ਬਹੁਤ ਵਧੀਆ ਮੈਂ ਇੱਥੇ ਪੈਸੇ ਲਾਵਾਂ ਇਸੇ ਤਰ੍ਹਾਂ ਇਹ ਜਿਹੜੇ ਫੰਡ ਕ੍ਰੀਏਟ ਕੀਤੇ ਜਾਂਦੇ ਨੇ ਉਹਦੇ ਪਿੱਛੇ ਇਹ ਦੇਖਿਆ ਜਾਂਦਾ ਕਿ ਇਹਦੀ ਬੈਕਬੋਨ ਕੌਣ ਹੁਣ ਬੈਕਬੋਨ ਹੈਗੀ ਸਾਡੀ ਗਵਰਨਮੈਂਟ ਯਾਨੀ ਜੇ ਗਵਰਨਮੈਂਟ ਕਮਿਟ ਕਰ ਰਹੀ ਹੈ ਕਿ ਮੈਂ $1 ਬਿਲੀਅਨ ਲਾਵਾਂਗਾ ਫਿਰ ਤੁਹਾਡੇ ਮੇਰੇ ਵਰਗਾ ਆਮ ਬੰਦਾ ਉਹਦੇ ਵਿੱਚ ਕਿਉਂ ਨੀ ਇਨਵੈਸਟ ਕਰੇਗਾ ਉਹ ਕਹੇਗਾ ਮੈਂ ਇਨਵੈਸਟ ਕਰਨਾ ਸੋ ਇਹ ਹੈਗੀ ਇਨਵੈਸਟਮੈਂਟ ਗੇਮ ਹੁਣ ਇਹਦੇ ਵਿੱਚ ਕੋਈ ਹਰਜ ਨਹੀਂ ਹੈ ਮੈਂ ਸਮਝਣਾ ਜਿੱਥੋਂ ਤੱਕ ਜੇ ਇਹੋ ਜਿਹਾ ਕੋਈ ਇੱਕ ਫੰਡ ਕ੍ਰੀਏਟ ਕੀਤਾ ਜਾਂਦਾ ਜਿਹੜਾ ਕਿ ਆਮ ਜਨਤਾ ਵਾਸਤੇ ਹੋਵੇ ਹੁਣ ਜਨਤਾ ਇਹ ਹੈ ਡੈਨ ਜੀ ਦੀ ਕਪੈਸਿਟੀ ਹੈ ਕਿ ਉਹ $50,000 ਲਾ ਸਕਦੇ ਆ ਮੇਰੀ ਕਪੈਸਿਟੀ ਹੈ ਮੈਂ $50 ਲਾ ਸਕਦਾ ਹੁਣ ਮੈਂ ਜੇ ਮੈਂ ਵੀ ਉਹ ਫੰਡ ਬਾਏ ਕਰ ਸਕਦਾ ਜਿਹੜਾ ਡੈਨ ਹੋਰਾਂ ਨੇ ਕੀਤਾ ਹੈ ਤੇ ਤੁਹਾਨੂੰ ਜਿਹੜਾ ਤੁਸੀਂ 50 ਲਾਇਆ ਉਹਦੇ ਹਿਸਾਬ ਨਾਲ ਮਿਲਣਾ ਮੈਨੂੰ ਤੇ 5 ਦੇ ਹਿਸਾਬ ਨਾਲ ਮਿਲਣਾ

0: ਸੋ ਕਹਿਣ ਦਾ ਮਤਲਬ ਇਹ ਜਿਹਨੂੰ ਕਹਿੰਦੇ ਨਾ ਬੂੰਦ ਬੂੰਦ ਨਾਲ ਤਲਾਅ ਭਰਦਾ ਹੈ, ਜੇ ਅਸੀਂ ਸਾਰੇ ਮੋਟੀਵੇਟ ਹੋ ਕੇ ਉਧਰਲੇ ਬੰਨੇ ਚੱਲਾਂਗੇ ਤੇ ਅਸੀਂ ਗੌਰਮੈਂਟ ਦੇ ਜਾਂ ਆਪਣੇ ਸਿਸਟਮ ਦੇ ਹੱਥ ਮਜ਼ਬੂਤ ਕਰ ਲਾਂਗੇ। ਹੁਣ ਅਫਸੋਸ ਇਹ ਹੈ ਕਿ ਇਹਨੂੰ ਸੈਲ ਕਰਨ ਦਾ ਤਰੀਕਾ ਸਾਡਾ ਗਲਤ ਹੈ। ਸੈਲ ਦਾ ਮਤਲਬ ਅਸੀਂ ਕਹਿ ਤੇ ਦਿੱਤਾ, ਪਰ ਸਾਨੂੰ ਇਸ ਵੇਲੇ ਐਨਾਲਿਟੀਕਲ ਪੁਆਇੰਟ ਆਫ ਵਿਊ ਨਾਲ ਲੋਕਾਂ ਨਾਲ ਗੱਲ ਕਰਨ ਦੀ ਲੋੜ ਹੈ, ਲੋਕਾਂ ਦਾ ਮਤਲਬ ਸੋਸ਼ਲ ਮੀਡੀਆ ਨਾਲ। ਸਾਡੇ ਕੋਲ ਸੋਸ਼ਲ ਮੀਡੀਆ ਦੀ ਇਹੋ ਜਿਹੀਆਂ ਐਡਸ ਹੋਣੀਆਂ ਚਾਹੀਦੀਆਂ ਜਿਸ ਚ ਉਹਨੂੰ ਐਕਸਪਲੇਨ ਕਰ ਸਕੀਏ ਕਿ ਜੋ ਇਹ ਕਰ ਰਹੇ ਕਿਸ ਤਰ੍ਹਾਂ ਹੋਏਗਾ। ਹੁਣ ਤੁਸੀਂ ਆਪ ਦੇਖਿਆ ਕਿ ਸੋਸ਼ਲ ਮੀਡੀਆ ਉਹ ਤੇ ਹੈਗਾ ਸਾਰਾ ਬਕਵਾਸ ਹੈ, ਜਿਸ ਚ ਕਦੀ ਐਲਨ ਮਸਕ ਆ ਜਾਂਦਾ, ਕੋਈ ਉਹ ਆ ਜਾਂਦਾ ਕਿ ਮੈਂ ਕੀਤਾ ਤੁਹਾਨੂੰ ਮਹੀਨੇ ਦਾ ਇੰਨਾ ਮਿਲੂ, ਉਹ ਸਾਰਾ ਬਕਵਾਸ ਹੈ। ਇਹ ਸੌ ਏਆਈ ਦੀ ਗੇਮ
1: ਹੈ,
0: ਪਰ ਇਹ
1: ਕਈ ਵਾਰੀ ਪ੍ਰਾਈਮ ਮਿਨਿਸਟਰ ਵੀ ਦਿਖਾ ਦਿੰਦੇ ਆ ਜੀ ਤੁਹਾਡਾ ਮਹੀਨੇ ਦਾ 25
0: ਗੱਲ ਇਹ ਨਾ। ਔਰ ਉਹ ਫਿਰ ਹੁਣ ਪ੍ਰਾਈਮ ਮਿਨਿਸਟਰ ਇਹ ਹੈ ਕਿ ਉਹਨਾਂ ਨੇ ਤੇ ਕ੍ਰੀਏਟ ਕੀਤੀ ਹੋਈ ਇਮੇਜ,
1: ਨੌਲੇਜਬਲ ਨੀ ਹੁੰਦੇ ਬੰਦਾ ਕਹਿੰਦਾ ਪ੍ਰਾਈਮ ਮਿਨਿਸਟਰ ਕਹਿ ਰਿਹਾ 25,000 ਮਹੀਨੇ ਦਾ ਬਣੂਗਾ।
0: ਜੀ ਹਾਂਜੀ, ਨਹੀਂ ਉਹ ਤੁਸੀਂ ਠੀਕ ਕਹਿ ਰਹੇ ਹੋ, ਇਸੇ ਕਰਕੇ ਨਾ ਉਹ ਨੰਬਰ ਉਹ ਫੇਸ ਵੀ ਉਹ ਯੂਜ ਕਰਦੇ ਆ ਜਿਹੜਾ ਕ੍ਰੈਡੀਬਲ ਹੋਵੇ।
1: ਜੀ
0: ਮੈਂ ਤੁਹਾਨੂੰ ਆਪਣੀ ਦੱਸਣ ਲੱਗਾ, ਮੈਂ ਬੜਾ ਸੁਣ ਸੁਣ ਕੇ ਥੱਕਿਆ। ਇੱਕ ਦਿਨ ਸੀਗਾ ਕਿ ਉਹ ਕਹਿੰਦੇ $300 ਲਾਓ ਤੇ ਅੱਜ ਹੋ ਜੂ। ਮੈਂ ਕਿਹਾ ਚੱਲ ਸੀ ਮਾਰ ਛਲਾਂਗ ਵਿੱਚ ਚੁੱਭੀ ਮਾਰੇ ਕਿ ਦੇਖੀਏ ਨਹੀਂ ਕੀ ਬਣਦਾ। ਮੈਂ ਇੱਕ ਦਿਨ ਜੱਗ ਬੀਤੀ ਉਸਦੀ ਹੱਡ ਬੀਤੀ, ਇਹ ਮੈਂ ਤੁਹਾਨੂੰ ਆਪਣੀ ਹੱਡ ਬੀਤੀ ਸੁਣਾ ਰਿਹਾ। ਮੈਂ ਇਹ ਵੀ ਨਹੀਂ ਕਿ ਮੈਂ ਮਜ਼ਾਕ ਕਰ ਰਿਹਾ ਜਾਂ ਮੈਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਿਹਾ। ਮੈਂ ਭਾਈ ਸਾਹਿਬ $300 ਲਾ ਤਾ ਤੇ 300 ਤੋਂ ਬਾਅਦ ਉਹਨਾਂ ਨੇ ਮੇਰਾ ਖਹਿੜਾ ਨੀ ਛੱਡਿਆ ਕਿ ਇਹ ਚੇਂਜ ਹੋ ਰਿਹਾ, ਤੁਸੀਂ ਹੋਰ ਲਾਓ, ਇਹ ਹੋਰ ਕਰੋ, ਆਹ ਕਰੋ। ਮੈਂ ਕਿਹਾ ਮੈਨੂੰ $300 ਦੀ ਰਿਟਰਨ ਦਿਖਾਓ ਕਿੰਨੀ ਹੈ। ਇੱਕ ਦਿਨ ਉਹ ਮੇਰੇ ਕੋਲ ਇੱਕ ਬੀਬੀ ਲਾਈਨ ਤੇ ਅੜਕੀ, ਉਹ ਗੱਲ ਕਰ ਰਹੀ ਸੀ ਮੈਨੂੰ ਕਿਤੋਂ ਫਿਲੀਪਾਈਨਸ ਤੋਂ, ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਮੇਰੀ ਸਟਾਕ ਦੀ ਕੀ ਪੁਛਣਾ ਹੈ। ਕਹਿੰਦੀ ਉਹ ਤੇ ਇਸ ਤਰ੍ਹਾਂ ਉੱਤੇ ਉੱਡਣਾ ਹੈ ਤੂੰ ਪੁੱਛਣਾ। ਮੈਂ ਕਿਹਾ ਮੇਰਾ ਹੁਣ 300 ਦਾ ਕਿੰਨਾ ਹੈ, ਉਹ ਕਹਿੰਦੀ ਇਸ ਵੇਲੇ 850 ਆ। ਮੈਂ ਕਿਹਾ ਮੈਨੂੰ 850 ਚਾਹੀਦਾ, ਤੂੰ ਮੇਰਾ 850 ਵਾਪਸ ਕਰਦੇ ਫਿਰ ਮੈਂ ਇਹਨੂੰ ਡਬਲ ਕਰਕੇ ਇਨਵੈਸਟ ਕਰਾਂ। ਇੰਨੀ ਗੱਲ ਕੀਤੀ ਉਹਨੇ ਫੋਨ ਕੱਟਤਾ। ਸੋ ਕਹਿਣ ਦਾ ਮੇਰਾ ਮਤਲਬ ਕਈ ਵਾਰੀ ਨਾ ਆਪਣੀਆਂ ਉਂਗਲਾਂ ਸਾੜ ਕੇ ਸਾਨੂੰ ਐਕਸਪੀਰੀਅੰਸ ਲੈਣਾ ਪੈਂਦਾ।
1: ਤੁਸੀਂ ਇਹ ਐਕਸਪੀਰੀਅੰਸ ਕਰ ਲਿਆ, ਮੈਂ ਵੀ ਦੱਸ ਦਿੰਦਾ, ਮੈਂ ਵੀ ਉਹਨਾਂ ਨੂੰ ਉਹ ਜਿਹੜੇ ਸੁਨਕੁਰ ਪਤਾ ਨੀ ਕੀ ਵੈਬਸਾਈਟ ਜੀ ਭੇਜਦੇ ਹੁੰਦੇ ਸੀਗੇ, ਮੈਂ ਉਹਨਾਂ ਨੂੰ ਵੈਬਸਾਈਟ ਤੇ ਵਿੱਚ ਸਿਰਫ ਮੈਸੇਜ ਹੀ ਪਾਇਆ ਸੀਗਾ। ਤੁਸੀਂ ਹੈਰਾਨ ਹੋਵੋਗੇ, ਮੇਰੀ ਜਾਨ ਵੱਢ ਕੇ ਖਾ ਗਏ ਉਹ, ਹਰ ਵੀਕ ਫੋਨ ਤੂੰ ਐ ਕੀਤਾ। ਮੈਂ ਕਿਹਾ ਯਾਰ ਮੇਰਾ ਖੜਾ ਛੱਡੋ, ਡਿਲੀਟ ਕਰੋ, ਮੈਨੂੰ ਨੀ ਚਾਹੀਦਾ ਤੁਹਾਡਾ ਕੁਛ ਫੰਡ।
0: ਦੇਖੋ ਤੁਸੀਂ ਹਲੇ ਫੋਨ ਕੀਤਾ,
1: ਹਾਂ ਮੈਂ ਫੋਨ ਹੀ ਕੀਤਾ ਸੀ, ਸਿਰਫ
0: ਮੈਂ 300 ਵੀ ਦੇ ਦਿੱਤਾ ਤੁਹਾਨੂੰ, ਤੁਸੀਂ ਸੁੱਟ ਦੇ। ਤੁਸੀਂ ਫੋਨ ਕੀਤਾ ਤੇ ਕਿੰਨਾ ਬੁਰਾ ਹਾਲ, ਫਿਰ ਜਿੰਨੇ ਲਾ ਤੇ ਹੈ ਉਹਦਾ ਕੀ ਹਾਲ ਪਏਗਾ। ਸੋ ਇਸ ਲਈ ਧਿਆਨ ਰੱਖੋ ਪਲੀਜ਼, ਸਾਰੇ ਆਪਾਂ ਸਾਰੇ ਧਿਆਨ ਰੱਖੀਏ।

0: ਇਹ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਦੋਂ ਤੁਹਾਡੀ ਜੇਬ ਖਾਲੀ ਕਰ ਦੇਣਗੇ। ਸੋ ਇਸ ਲਈ ਥੋੜਾ ਜਿਹਾ ਆਪਣੇ ਆਪ ਨੂੰ ਕੰਟਰੋਲ ਚ ਰੱਖੋ। ਔਰ ਨਾਲੇ ਸਭ ਤੋਂ ਇੱਕ ਗੱਲ ਮੈਂ ਡੈਨ ਜੀ ਜ਼ਰੂਰ ਅਜੇ ਕਹਿਣੀ ਚਾਹੁੰਦਾ ਕਿ ਮੰਨ ਲਓ ਤੁਸੀਂ ਹੋ ਜਾਂ ਮੈਂ ਆ, ਮੰਨ ਲਓ ਮੈਨੂੰ ਨਹੀਂ ਸਮਝ, ਮੈਨੂੰ ਪਤਾ ਲੱਗਾ ਕਿ ਮਿਸਟਰ ਕਲਸੀ ਹੈ ਇੱਕ ਜਗ੍ਹਾ, ਉਹ ਇਹਨਾਂ ਗੱਲਾਂ ਨੂੰ ਗੱਲਾਂ ਕਰਦੇ ਆ, ਮੈਨੂੰ ਕਦੇ ਗ੍ਰੇਸ ਨਹੀਂ ਕਰਨਾ ਚਾਹੀਦਾ। ਮੈਂ ਆਪਣਾ ਨਾਂ ਇਸ ਲਈ ਲਿਆ ਤਾਂ ਕਿ ਕੋਈ ਇਹਨਾਂ ਫੀਲ ਕਰੇ ਕਿ ਦੇਖੋ ਜੀ ਫਲਾਣੇ ਦਾ ਕਿਹਾ ਉਹਦੇ ਕਿਹਾ, ਕਿ ਜੇ ਤੁਸੀਂ ਉਸ ਤੇ ਗ੍ਰੇਸ ਨਾ ਕਰੋ ਉਹਨੂੰ ਫੋਨ ਕਰਨ ਚ, ਫੋਨ ਕਰਨ ਤੋਂ ਬਾਅਦ ਉਹਨੂੰ ਗੱਲਾਂ ਪਤਾ ਕਰੋ, ਪੁੱਛੋ। ਅਗਲਾ ਕਹਿੰਦਾ ਜੀ ਮੈਂ ਭਾਈ ਸਾਹਿਬ ਤੁਹਾਡੇ ਨਾਲ ਗੱਲ ਕਰਨ ਦਾ ਜਾਂ ਫਲਾਣ ਕਰਨ ਦਾ ਮੈਂ $200 ਲਾਂਗਾ। ਮੈਂ ਸਮਝਦਾ ਕਿ ਮੈਂ $200 ਲਾ ਦਾਂ ਉੱਥੇ ਤਾਂ ਕਿ ਮੈਨੂੰ ਨੌਲੇਜ ਮਿਲੇ। $200 ਮੈਂ ਜੇ ਲਾ ਦਾਂਗਾ ਨਾ, ਹੋ ਸਕਦਾ ਮੈਂ $100 ਬਚਾ ਲਾਂ। ਅਮੂਮਨ ਅਸੀਂ $200 ਲਾਉਣਾ ਤੋਂ ਗੁਰੇਜ਼ ਕਰਦੇ ਹਾਂ, ਕਿਉਂ? ਕਿਉਂਕਿ ਅਨਫੋਰਚੁਨੇਟਲੀ ਡੈਨ ਜੀ ਸਾਡਾ ਭਾਈਚਾਰਾ ਇਹੋ ਜਿਹਾ ਹੈ ਕਿ ਡੈਨ ਜੀ ਮੇਰੇ ਨਾਲ ਜ਼ਿਆਦਾ ਸਿਆਣੇ ਤੇ ਮੈਂ ਡੈਨ ਜੀ ਨਾਲ ਜ਼ਿਆਦਾ ਸਿਆਣਾ। ਕਹਿਣ ਦਾ ਮਤਲਬ ਅਸੀਂ ਕਿਸੇ ਦੀ ਸਲਾਹ ਲੈ ਕੇ ਤੇ ਰਾਜ਼ੀ ਨਹੀਂ। ਸਾਨੂੰ ਲੱਗਦਾ ਮੈਨੂੰ ਸਾਰੀ ਸਿਆਣਪ ਹੈਗੀ ਹੈ। ਔਰ ਉਹਦੇ ਚ ਕੀ ਹੁੰਦਾ ਜਿਵੇਂ ਆਪਣੀ ਪੁਰਾਣੀ ਕਹਾਵਤ ਹੈ ਨਾ ਕਿ ਪੈਰ ਥੱਲੇ ਬਟੇਰ ਆ ਗਿਆ ਤੇ ਉਹਨੇ ਸੋਚਿਆ ਮੈਂ ਮਾਰ ਲਿਆ। ਇਹ ਗੇਮ ਨੀ ਹੁੰਦੀ ਇੱਥੇ, ਇਹ ਗੇਮਾਂ ਇੱਥੇ ਬੜੀਆਂ ਅਜੀਬੋ ਗਰੀਬ ਹੈ। ਸੋ ਪਲੀਜ਼ ਸਾਰਿਆਂ ਨੂੰ ਮੈਂ ਤੁਹਾਨੂੰ ਹੱਥ ਬੰਨ ਕੇ ਗੁਜ਼ਾਰਿਸ਼ ਕਰਨਾ, ਜਿੰਨੀ ਵੀ ਤੁਹਾਡੀ ਕਪੈਸਿਟੀ ਹੈ, $50, $100, $200, ਸਲਾਹ ਲੈ ਲਓ। ਸਲਾਹ ਲੈਣ ਤੋਂ ਬਾਅਦ ਜੇ ਮੰਨ ਲਓ ਮੈਂ ਤੁਹਾਨੂੰ ਕਹਿੰਦਾ ਇੱਕ ਮਿੰਟ, ਮੈਂ ਕਿਹਾ ਜੀ ਮੈਂ$200 ਲੈਣਾ, ਕਹੋ ਜੀ ਭਾਈ ਸਾਹਿਬ ਮੈਂ $200 ਨਹੀਂ ਦੇ ਸਕਦਾ, ਮੈਂ $50 ਦੇ ਸਕਦਾ, ਕੈਨ ਯੂ ਟਾਕ ਟੂ ਮੀ? ਉਹ $50 ਦੇਣਾ ਤੁਹਾਨੂੰ ਵਰਥ ਹੈ
1: ਜੀ,
0: ਬਜਾਏ ਇਸੇ ਕਿ ਮੈਂ ਸਲਾਹ ਨਾ ਲਵਾਂ, ਕਿਉਂਕਿ ਨਾਲ ਸਲਾਹ ਲੈਣ ਨਾਲ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ।
1: ਬਿਲਕੁਲ ਜੀ, ਬਿਲਕੁਲ। ਕਲਸ਼ ਸਾਹਿਬ ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਵਕਤ ਕੱਢਿਆ ਸੰਡੇ ਨੂੰ, ਤੇ ਆਉਣ ਵਾਲੇ ਸਮੇਂ ਚ ਫਿਰ ਕਿਤੇ ਨਾ ਕਿਤੇ ਗੱਲਬਾਤ ਕਰਦੇ ਰਵਾਂਗੇ। ਥੈਂਕ ਯੂ ਤੁਹਾਡਾ।
0: ਐਬਸੋਲਿਊਟ, ਥੈਂਕ ਯੂ ਵੈਰੀ ਮਚ,
1: ਥੈਂਕ ਯੂ। ਇੱਕ ਗੀਤ ਨਾ ਸੁਣ ਲਈਏ, ਬ੍ਰੇਕ ਲੈ ਲਈਏ, ਉਹ ਤੋਂ ਬਾਅਦ ਵਾਪਸ ਆਉਣੇ ਆ।

94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਹਾਂ ਜੀ, ਬਹੁਤ ਬਹੁਤ ਧੰਨਵਾਦ। ਅੱਜ ਕੱਲ੍ਹ ਬਾਬੇ ਨਾ ਬਹੁਤ ਪਾਪੂਲਰ ਹੈ ਪੰਜਾਬ ਦੇ ਵਿੱਚ, ਖਾਸ ਕਰਕੇ ਬੜੇ ਇੰਟਰਟੇਨਿੰਗ ਵੀ ਹੈ, ਦਿਲਚਸਪ ਗੱਲਾਂ ਕਰਦੇ ਆ ਲੋਕਾਂ ਨੂੰ, ਕਿਉਂਕਿ ਉਹਨਾਂ ਨੂੰ ਨਬਜ ਪਛਾਣ ਲਈ ਹੈ ਲੋਕਾਂ ਦੀ ਵੀ ਕਿਵੇਂ ਇਹਨਾਂ ਨੂੰ ਮਗਰ ਲਾਉਣਾ। ਖੈਰ ਐਨੀਵੇ, ਗੱਲਾਂ ਬਾਤਾਂ ਦਾ ਸਿਲਸਿਲਾ ਇਹੀ ਜਾਰੀ ਰਹੂਗਾ ਤੇ ਕੁਛ ਮਿੰਟ ਬਾਕੀ ਹੈ, ਕਮਰਸ਼ਲ ਸੁਨੇਹੇ ਲੈ ਲਵਾਂ, ਉਦੋਂ ਬਾਅਦ ਫਿਰ ਆਪਾਂ ਦੇਖਦੇ ਹਾਂ, ਕਾਫੀ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ ਤੁਹਾਡੇ ਨਾਲ। ਸਾਡੇ ਸਪੋਂਸਰ ਜਿਹੜੇ ਹੈਗੇ ਆ ਸਿਟੀ ਕਾਰਪਟ ਫਲੋਰਿੰਗ ਦਾ ਕੰਮ ਕਰਦੇ ਨੇ, ਪੁਰਾਣੇ ਜਾਂ ਨਵੇਂ ਘਰਾਂ ਦੇ ਵਿੱਚ ਹਾਰਡਵੁੱਡ ਕਾਰਪਟ ਸਰਾਮਿਕ ਟਾਇਲ ਲੈਮੀਨੇਟ ਫਲੋਰਿੰਗ ਦਾ ਕੰਮ ਕਰਵਾਉਣਾ। ਇੰਸਟਾਲਰ ਵੀ ਵਧੀਆ ਉਹਨਾਂ ਕੋਲ ਤੇ ਸਮਾਨ ਵੀ ਹੁੰਦਾ, ਜੇ ਨਾ ਹੋਵੇ ਤਾਂ ਉਹ ਆਰਡਰ ਕਰ ਦਿੰਦੇ ਆ, ਤੇ ਨੰਬਰ ਉਹਨਾਂ ਦਾ 403-291-1114 ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼, ਵਨ ਸਟਾਪ ਸ਼ਾਪਿੰਗ ਹੈ, ਪਰਸਨਲ ਟੈਕਸ ਫਾਈਲ ਕਰਨਾ ਜਾਂ ਕਾਰਪੋਰੇਸ਼ਨ ਦਾ, RRSP, RESP, ਲਾਈਫ ਇੰਸ਼ੋਰੈਂਸ ਇੱਕੋ ਛੱਤ ਥੱਲੇ। ਇਕਬਾਲ ਸਿੱਧੂ ਜੀ ਦਾ ਨੰਬਰ 403-568-2667 ਹੈ, 403-568-2667। ਫਿਕਸ ਆਟੋ ਕਲੇਜਾਂ ਦੇ ਮਾਇਕ ਰਣਦੇਵ ਤੇ ਰਘਵੀਰ ਗਿੱਲ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ, ਡੈਮੇਜ ਹੋ ਗਈ, ਰੀਪੇਂਟ ਰਿਪੇਅਰ ਕਰਵਾਉਣੀ ਹੈ ਤਾਂ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਆਪੇ ਡੀਲ ਕਰਦੇ, ਕਿਤੇ ਕੰਮ ਦੀ ਲਾਈਫ ਟਾਈਮ ਵਾਰੰਟੀ ਵੀ ਕਰਦੇ ਆ, ਕਰਟਸੀ ਕਾਰ ਤੁਹਾਨੂੰ ਪ੍ਰੋਵਾਈਡ ਕਰਦੇ ਆ। ਨੰਬਰ ਉਹਨਾਂ ਦਾ 403-273-2793 ਹੈ, 403-273-8889। ਨਾਰਥ ਈਸਟ ਆਟੋਮੋਟਿਵ ਸਰਵਿਸਿਜ਼, ਕਾਰ ਵੈਨ ਜਾਂ ਟਰੱਕ ਦੀ ਰਿਪੇਅਰ, ਆਇਲ ਚੇਂਜ, ਬ੍ਰੇਕ, ਚੌਬ ਦਾ ਕੰਮ ਜਾਂ ਗੱਡੀ ਕੋਈ ਆਊਟ ਆਫ ਪ੍ਰੋਵਿੰਸ ਲਈ ਇੰਸਪੈਕਸ਼ਨ ਕਰਵਾਉਣੀ ਹੈ ਤਾਂ 403-250-7038 ਹਰਦੀਪ ਦਿਓਲ ਦਾ ਨੰਬਰ ਹੈ, 403-250-7038, 4245-17 ਸਾਊਥ ਈਸਟ ਫੋਰਸਟ ਲਾਨ ਐਡਰੈਸ ਉਹਨਾਂ ਦਾ। ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ, ਇੰਸ਼ੋਰੈਂਸ ਘਰ ਦੀ ਕਾਰ ਦੀ ਕਿਸੇ ਆਫਿਸ ਜਾਂ ਕਮਰਸ਼ਲ ਬਿਲਡਿੰਗ ਦੀ ਕਰਵਾਉਣੀ ਹੈ ਤਾਂ ਤੁਹਾਨੂੰ ਉਹ ਬੈਸਟ ਇੰਟਰਸਟ ਜਿਹੜਾ ਰੇਟ ਲੈ ਕੇ ਦਿੰਦੇ ਨੇ ਵੱਖਰੇ ਵੱਖਰੇ ਇੰਸ਼ੋਰੈਂਸ ਕੰਪਨੀਆਂ ਨਾਲ ਨੈਗੋਸ਼ੀਏਟ ਕਰਕੇ ਤੇ 403-355-6358 ਨੰਬਰ ਉਹਨਾਂ ਦਾ, 403-355-6358 ਤੇ ਜਾਣਕਾਰੀ ਲੈ ਸਕਦੇ ਹੋ। ਰੀਅਲ ਸਟੇਟ ਦੀ ਮਾਰਕੀਟ ਥੋੜ੍ਹੀ ਜੀ ਅਪਡੇਟ ਕਰ ਲਈਏ, ਜੋ ਕੈਲਗਰੀ ਰੀਅਲ ਸਟੇਟ ਬੋਰਡ ਦੀ ਰਿਪੋਰਟ ਆਈ ਹੈ ਉਹ ਇਹ ਹੈ ਅਪ੍ਰੈਲ ਦੀ, ਕਿ ਅਪ੍ਰੈਲ ਦੇ ਵਿੱਚ ਤਕਰੀਬਨ 6% ਸੇਲਸ ਜਿਹੜੀਆਂ ਉਹ ਘਟੀਆਂ ਨੇ ਪਿਛਲੇ ਸਾਲ ਦੇ ਅਪ੍ਰੈਲ ਨਾਲੋਂ, ਡਾਊਨ ਹੋਈਆਂ ਸੇਲਸ। ਐਵਰੇਜ ਆਊਟ ਹੁੰਦਾ ਇਹਨਾਂ ਦਾ ਵੀ ਸਾਡੀ ਬੈਂਚ ਮਾਰਕ ਪ੍ਰਾਈਸ ਕੀ ਹੈ ਜੀ, ਇਹ ਅਤੇ ਉਹ ਹੈ। ਓਵਰ 5000 ਇਸ ਵਕਤ ਲਿਸਟਿੰਗ ਹੈਗੀਆਂ ਟੋਟਲ, ਜਿਹਦੇ ਵਿੱਚ ਸਿੰਗਲ ਫੈਮਿਲੀ ਹੋਮ, ਅਪਾਰਟਮੈਂਟਸ, ਅਟੈਚ ਹੋਮਸ, ਡੁਪਲੈਕਸ ਜਿਹੜੇ ਜਿਹਨਾਂ ਨੂੰ ਕਹਿ ਦਿੰਦੇ ਹਾਂ, ਇਹ ਸਾਰੇ ਰਲਾ ਮਿਲਾ ਕੇ ਓਵਰ 5000 ਸਿਟੀ ਦੇ ਵਿੱਚ, ਕੈਲਗਰੀ ਦੇ ਵਿੱਚ ਸਾਡੇ ਕੋਲ। ਕੈਲਗਰੀ ਸਿਟੀ ਦੀ ਗੱਲ ਕਰਦੇ ਹਾਂ ਆਪਾਂ, ਸਿਮਿਲਰਲੀ ਚੈਸਟਮੇਅਰ, ਉਹ ਐਲਡਰੀ, ਉਹ ਅਲੱਗ ਉਹਨਾਂ ਦੀਆਂ ਲਿਸਟਿੰਗ ਹੁੰਦੀਆਂ ਨੇ, ਪਰ ਕੈਲਗਰੀ ਦੇ ਵਿੱਚ ਓਵਰ 5000 ਲਿਸਟਿੰਗ ਹੈਗੀਆਂ ਨੇ। ਟਾਈਮ ਲੱਗਦਾ ਘਰ ਵੇਚਣ ਨੂੰ ਕਿਉਂਕਿ ਮਾਰਕੀਟ ਸਲੋ ਹੈ, ਪ੍ਰਾਈਸ ਰਾਈਟ ਹੋਣਾ ਬਹੁਤ ਜ਼ਰੂਰੀ ਹੈ, ਲੋਕੇਸ਼ਨ, ਕੰਡੀਸ਼ਨ ਅਤੇ ਪ੍ਰਾਈਸ, ਜੇ ਤਿੰਨੋਂ ਚੀਜ਼ਾਂ ਠੀਕ ਹੋਣ ਤਾਂ ਫਿਰ ਵੀ ਘੱਟ ਤੋਂ ਘੱਟ ਅੱਜ ਦੀ ਮਾਰਕੀਟ ਵਿੱਚ 30 ਡੇਜ਼ ਲੱਗ ਸਕਦੇ ਆ ਵਿਕਣ ਨੂੰ। ਪ੍ਰਾਈਸ ਪਹਿਲਾਂ ਨਾਲੋਂ ਕਾਫੀ ਐਡਜਸਟ ਹੋ ਰਹੀਆਂ ਨੇ। ਗੱਲ ਪਹਿਲਾਂ ਕਲਸੀ ਸਾਹਿਬ ਨੇ ਕੀਤੀ ਸੀ ਟੋਰਾਂਟੋ ਵਾਲਿਆਂ ਦੀ, ਆਪਣੀ ਮਾਰਕੀਟ ਵੈਸੇ ਜੇ ਇਨ ਰਿਐਲਿਟੀ ਗੱਲ ਕੀਤੀ ਜਾਵੇ ਤਾਂ ਜਿੱਥੇ ਪਹੁੰਚੀ ਹੈ ਉਹਦੀ ਵਜ੍ਹਾ ਜ਼ਿਆਦਾਤਰ ਟੋਰਾਂਟੋ, ਓਨਟੈਰੀਅਨ ਜਾਂ BC ਵਾਲੇ ਹੀ ਹੈ, ਕਿਉਂਕਿ ਐਡਵਰਟਾਈਜ਼ਮੈਂਟ ਉੱਥੇ ਜ਼ਿਆਦਾ ਹੋ ਗਈ, ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇੱਧਰ ਉੱਦਾਂ ਹੀ ਲੁੱਟ ਪਈ ਹੋਈ ਹੈ, ਅਤੇ ਆ ਕੇ ਥੜਾ ਥੜ ਪ੍ਰੀ ਕੰਸਟਰਕਸ਼ਨ ਅਤੇ ਹੋਰ